ਦਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਿਖਾਈ ਹਰ ਕੀਰਤ ਹਮਰੀ ਰਹਿਰਾਸ ਰਹਾਉ ਹਰ ਜਨ ਕੇ ਵਡਭਾਗ ਵਡੇਰੇ ਜਿਨ ਹਰ ਹਰ

ਜੋ ਸਤਿਗੁਰ ਸਰਣ ਸੰਗਤ ਨਹੀਂ ਆਏ, ਤ੍ਰਿਹਗ ਜੀਵੇ ਤ੍ਰਿਹਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪਰਗਾਸ।

ਆਗੈ ਕਰ ਧਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ ਰਹਾਉ। ਜਨਨ ਪਿਤਾ ਲੋਕ ਸੁਤ ਬਣਿਤਾ, ਕੋਏ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾ,

ਵਰਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰ

ਸੁਮਾਸੀ ਸੇ ਧਨ ਸੇ ਧਨ ਜਿਨ ਹਰਿ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਪੜ੍ਹੇ ਬਹੁ ਸਿਮਰਿਤ ਸਾਸਤ ਜੀ, ਕਰ ਕਿਰਿਆ ਖਾਟ ਕਰਮ ਕਰੰਤਾ, ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ

ਆਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਅਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੋੜਿਆ ਸੰਜੋਗੀ ਮੇਲ

ਭਈ ਪਰਾਪਤ ਮਾਨਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚਾਉ ਪਈ ਪੁਨਰਾਸ਼ਿਸ਼ ਕਾ ਕਾਟਾ ਸੀਸਾ ਸ੍ਰੀ ਅਸਕੇਤ ਜਗਤ ਕੇ ਈਸਾ ਪੋਹਪਨ ਬ੍ਰਿਸ਼ਟ ਗਗਨ ਤੇ ਭਈ ਸਭਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਹ ਜਾਨ ਮੁਹਿਲੇ ਹੋ ਵਾਰੇ।

ਆਤ ਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵਹੋ ਆਪ ਹਾਥ ਦੇ ਮੋਹਿ ਬਚਾਵਹੋ ਸੁਖੀ ਬਸੈ ਮੋਰ ਪਰਵਾਰਾ ਸੇਵਕ ਸਿੱਖ ਸਬੈ ਕਰਤਾਰਾ ਮੋਰ ਅੱਛਾ ਨਿਜ ਕਰ ਦਿਆ ਕਰੀਐ ਸਭ ਬੈਰਨ ਕਉ ਆਦ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹਿ ਛਾੜ ਕੋਈ ਅਵਰ ਨ ਧਿਆਉਂ ਜੋ ਬਰ ਚਾਹਾਂ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਅਹੇ ਚੁਣ ਚੁਣ ਸਤਰ ਹਮਾਰੇ ਮਾਰੀ ਅਹੇ ਆਪ ਹਾਥ ਦੇ ਮੁਜੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਹੂਜੋ ਸਦਾ ਹਮਾਰੇ ਪੱਛਾ ਸ੍ਰੀ ਅਸੋਜੂ ਕਰੀ ਅਹੋ ਰੱਛਾ ਰਾਖ ਲੇਹੋ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪ ਧਰਾ ਕਾਲ ਪਾਏ ਸਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨੁ ਪ੍ਰਕਾਸਾ ਸਕਲ ਕਾਲ ਕਾ ਕੀਆ ਤਮਾਸਾ ਜਮਨ

ਤਾਕਉ ਕਰ ਪਾਹਨ ਅਨੁਮਾਨਤ ਮਹਾਮੂੜ ਕਾਸ਼ ਭੇਦ ਨਾ ਜਾਨਤ ਮਹਾਂਦੇਵ ਕਉ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪੁਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੁਹੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਏਕ ਰੂਪ ਅਨੂਪ ਸਰੂਪਾ ਰੰਕ ਭਯੋ ਰਾਵ ਕਹਿ ਭੂਪਾ ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਾਹਰ ਰਚ ਦੀਨੀ ਕਹੂੰ ਫੂਲ ਰਾਜਾ ਹੋਇ ਬੈਠਾ ਕਹੂੰ ਸਿਮਟ ਭਯੋ ਸੰਕਰ ਏਕਾਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰ ਭਾਵ ਆਦ ਜੁਗਾਦ ਸਵਰੂਪ ਸਵਯੰ ਭਾਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਪਤ ਉਤਪਾਤਾ ਸਕਲ ਮਲੇਛ ਕਰੋ ਰਣ ਘਾਤਾ

ਅਟਾਰੈ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਾਹਿ ਨਿਹਰਿ ਹੋ ਤਾਕੇ ਤਾਪ ਤਨਕ ਮਹਿ ਹਰਿ ਹੋ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਹ ਸੁਵੈ ਸਕੈ ਨ ਕੋਈ।

ਸਾਹਸ ਪਣਿਜਾ ਅਰਧ ਸਾਹਸ ਫੁਣ ਤੀਨ ਕੇ ਹਿਜੈ ਭਾਦਰਵ ਸੁਦੀ ਅਸ਼ਟਮੀ ਰਵਿਵਾਰਾ ਤੀਰ ਸਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰਿਓਪਖਿਆਨੇ ਤ੍ਰਿਯਾ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਆਫ ਜੂੰ ਦੋਹਰਾ ਦਾਸ

ਥਾਰਾ ਦਾਸ ਜਾਨ ਦੈ ਹਾਥ ਉਬਾਰੋ ਹਮਰੇ ਸਭ ਬਿਆਰੀਅਨ ਸੰਘਾਰੋ ਪ੍ਰਥਮ ਧਰੋਂ

ਦਾ ਦੋਹਰਾ ਕਾਲ ਪੁਰਖ ਕੀ ਦੇਹ ਮੋ ਕੋਟਕ ਬਿਸਨ ਮਹੇਸ ਕੋਟ ਇੰਦਰ ਬ੍ਰਹਮਾ ਕਿਤੇ ਰਵ ਸਸ ਕਰੋਰ ਜਲੇਸ ਦੋਹਰਾ ਰਾਮ ਕਥਾ।

ਚਾਉ ਪਈ। ਜੋ ਇਹ ਕਥਾ ਸੁਣੈ ਅਰ ਗਾਵੈ, ਦੁਖ ਪਾਪ ਤਿਹ ਨਿਕਟ ਨ ਆਵੈ। ਬਿਸਨ ਭਗਤ ਕੀ ਇਹ ਫਲ ਹੋਈ, ਆਦ ਬਿਆਦ ਸਵੈ ਸਕੈ ਨਾ ਕੋਈ। ਸੰਮਤ ਸਤਰਹਿ

ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਹਰ ਕਰਮ

ਓਂਕਾਰ ਅਨਹਦ ਵਾਜੇ। ਅਣ ਦਿਸਣ ਹੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਏ ਆ, ਉਤਰੇ ਸਗਲ ਵਿਸੂਰੇ।

ਉਦਿਆ ਗੈ ਅਰਦਾਸ ਹਮਾਰੀ ਜਿਉ ਪਿੰਡ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ। ਬੋਲਣਾ ਜੀ ਵਾਹਿਗੁਰੂ, ਵਾਹਿਗੁਰੂ ਜੀ ਇੱਕ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੇ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸਭ ਦੁੱਖ ਜਾਏ, ਤੇਕ ਬਹਾਦਰ ਸਿਮਰੀਐ ਕਰਨਾ ਨਿਧਿਆ ਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪੰਥ ਦੇ ਵਾਲੀ ਲੋਕ ਪ੍ਰਲੋਕ ਕੇ ਸਹਾਇ, ਕਮ੍ਰਿਤ ਕੇ ਦਾਤੇ ਸੱਚੇ ਪਿਤਾ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਜੋ ਤਾਕਤ ਚਾਵਰ ਛਤਰ ਦੇ ਮਾਲਕ, ਸਰਬ ਕਲਾ ਭਰਪੂਰ, ਜੁਗੋ ਜੁਗੇ ਅਟਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਪਾਠ ਉਪਦੇਸ਼ ਜੀ ਕਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਗਤਿਆਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਗ ਸੁਣ ਕੰਡਿਟ ਕੀਤਾ, ਤਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚੜਖੜੀਆਂ ਤੇ ਚੜ੍ਹੇ, ਤਾਨ ਆਰਿਆਂ ਨਾਲ ਚੜਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਿਨਾਂ ਪੁਰਾਤਨ ਵਰਤਮਾਨ ਸਮੇਂ ਦੇ ਸਰਬੱਤ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੇ, ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈ ਜੈਕਾਰ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਜੀ ਹੇ ਅਕਾਲ ਪੁਰਖੇ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓੜ, ਸੱਚੇ ਪਿਤਾ ਗਰੀਬ ਨਿਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਜੀ, ਆਪ ਜੀ ਨੇ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਸਰਬੱਤ ਸੰਗਤਾਂ ਤਾਈਂ ਖੁੱਲ੍ਹੇ ਦਰਸ਼ਨ ਦੀਦਾਰ, ਨਾਮ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦੇ ਪ੍ਰਵਾਹ ਚਲਾ ਕੇ ਨਿਹਾਲ ਨਿਹਾਲ ਕੀਤਾ ਗਰੀਬ ਨਵਾਜ ਜੀ। ਆਪ ਜੀ ਦਾ ਕੋਟਾਨ ਕੋਟ ਸ਼ੁਕਰ ਹੈ, ਸ਼ੁਕਰਾਨਾ ਹੈ ਆਪ ਜੀ ਕੇ ਹਜ਼ੂਰ, ਪਾਵਨ ਚਰਨਾ ਕਮਲਾਂ ਪਾਸ, ਸੋ ਦਰ ਦੀ ਚੌਂਕੀ, ਰਹਿਰਾ ਸਾਹਿਬ ਜੀ ਕੇ ਪਾਠ, ਜੀ ਦੀ ਅਰਦਾਸ ਬੇਨਤੀ, ਅੱਖਰ ਵਾਦ ਘਾਟ ਭੁੱਲ ਚੁੱਕਦੀ ਮਾਫ਼ੀ ਬਖਸ਼ੋ, ਅੱਗੇ ਵਾਸਤੇ ਸੁਮਤ ਬੁੱਧ ਬਖਸ਼ੋ, ਸੁਧ ਸਪਾਸ਼ਟ ਪ੍ਰੇਮ ਭੈ ਭਾਵਨਾ, ਅਦਬ ਸਾਹਿਤ ਗੁਰਬਾਣੀ ਪੜ੍ਹਨ ਸੁਣਨ, ਕਥਾ ਕੀਰਤਨ ਗੁਰ ਇਤਿਹਾਸ ਗਾਇਨ ਕਰਨ ਦੇ ਬਲ ਉੱਦਮ ਚਾਓ ਬਖਸ਼ਿਸ਼ ਕਰੋ ਜੀ। ਪੜ੍ਹੀ ਸੁਣੀ ਬਾਣੀ ਦਰ 'ਤੇ ਪ੍ਰਵਾਨ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਪੜ੍ਹਨ ਸੁਣਨ ਵਾਲੀਆਂ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ, ਆਪ ਜੀ ਕੇ ਪਾਵਨ ਦਰਬਾਰ ਗੁਰੂ ਕੇ ਲੰਗਰਾਂ ਵਿੱਚ ਤਨ ਮਨ ਧਨ ਕਰਕੇ ਕੀਤੀਆਂ ਸੇਵਾਵਾਂ ਦਰ 'ਤੇ ਪ੍ਰਵਾਨ ਕਰਨੀਆਂ, ਚੱਲਿਆ ਕਦਮ ਕਦਮ ਲੇਖੇ ਵਿੱਚ ਲਾਉਣਾ, ਦਰੋਂ ਘਰੋਂ ਸਮੁੱਚੀਆਂ ਸੰਗਤਾਂ
ਪਰਿਵਾਰਾਂ ਬੱਚਿਆਂ ਨੂੰ ਗੁਰਸਿੱਖੀ ਦੀ ਦਾਤ, ਨਾਮ ਸੇਵਾ, ਸਿਮਰਨ ਚਰਨਾ ਕਮਲਾਂ ਦਾ ਪ੍ਰੇਮ ਭਰੋਸਾ, ਬਾਣੀ ਬਾਣੇ ਨਾਲ ਪਿਆਰ, ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਚੜ੍ਹਦੀ ਕਲਾ, ਤੰਦਰੁਸਤੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਆਪਣੇ ਖਾਲਸੇ ਪੰਥ ਜੀ ਨੂੰ ਸਦਾ ਹੀ ਚੜ੍ਹਦੀਆਂ ਕਲਾ, ਪਰਸਪਰ ਪ੍ਰੇਮ ਪਿਆਰ ਏਕਤਾ ਅਤਫਾਕ ਰਾਜ ਭਾਗ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰਕੇ ਪੰਥ ਕਾਮ ਨੂੰ ਨਿਹਾਲ ਕਰੋ। ਜੇਲ੍ਹਾਂ ਦੇ ਵਿੱਚ ਬੰਦ ਬੰਦੀ ਸਿੰਘਾਂ ਨੂੰ ਦੇਹ ਅਰੋਗਤਾਵਾਂ ਤੰਦਰੁਸਤੀਆਂ ਚੜ੍ਹਦੀਆਂ ਕਲਾਂ ਰਿਹਾਈਆਂ ਬਖਸ਼ਿਸ਼ ਕਰਨੀਆਂ ਜੀ। ਗਰੀਬ ਨਿਵਾਸ ਸਤਿਗੁਰੂ ਜੀ, ਅੱਜ ਨਿਸ਼ਾਨ ਸਾਹਿਬ ਜੀ ਦੀ ਪਾਵਨ ਚੋਲੇ ਸਾਹਿਬ ਦੀ ਸੇਵਾ ਦੇ ਵਿੱਚ ਬੇਅੰਤ ਸੰਗਤਾਂ ਸਵੇਰ ਤੋਂ ਲੈ ਕੇ ਹਾਜ਼ਰੀਆਂ ਭਰ ਰਹੀਆਂ, ਗੁਰੂ ਕੇ ਲੰਗਰਾਂ ਵਾਸਤੇ, ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਵਾਸਤੇ ਰਸਦਾਂ ਆਪ ਜੀ ਦੇ ਹਜ਼ੂਰ ਭੇਟਾ ਕੀਤੀਆਂ ਨੇ। ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਕਿਰਤ ਕਮਾਈਆਂ ਦੇ ਵਿੱਚ ਬਰਕਤਾਂ ਪਾਉਣੀਆਂ ਜੀ। ਗੁਰਮੁਖ ਸਿੰਘ ਬਰਾੜ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ, ਰਜਿੰਦਰ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ, ਭਾਈ ਭਗਵੰਤ ਸਿੰਘ ਦੀ ਤੰਦਰੁਸਤੀ ਚੜ੍ਹਦੀ ਕਲਾ ਦੀ ਅਰੋਗਤਾ ਦੀ ਅਰਦਾਸ, ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਕੜਾਹ ਪ੍ਰਸ਼ਾਦ ਦੀ ਪਾਵਨ ਦੇਗ ਸਜਾ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ

ਲੱਗਿਆ ਭੋਗ ਸੀਤ ਪ੍ਰਸਾਦ ਸੰਗਤ ਵਿੱਚ ਵਰਤੇ ਜੋ ਜੀ ਛਕੇ ਆਪ ਜੀ ਕਾ ਅੰਮ੍ਰਿਤ ਨਾਮ ਸਤਨਾਮ ਸ਼੍ਰੀ ਵਾਹਿਗੁਰੂ ਜਪੇ ਸੁਭਾਏ ਮਾਣ ਮੁਖਾਰ ਬਿੰਤੋ ਹੁਕਮਨਾਮੇ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਨਿਹਾਲ ਕਰੋ ਮੁੱਖ ਵਾਗ ਉੱਪਰ ਚੱਲਣ ਦੀ ਬਲ ਬੁੱਧੀ ਸਮਰੱਥਾ ਬਖਸ਼ੋ ਉਪਰੰਤ ਸੰਧਿਆ ਸਮੇਂ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਸਹੀ ਪਿਆਰਿਆਂ ਦੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾਂ ਮਿਲਾਂਗੇ ਵਾਹਿਗੁਰੂ ਨਾਮ ਜਹਾਜ਼ ਹੈ ਜੋ ਸ਼ਰਧਾ ਕਰ ਸੇਵੰਦੇ ਦਿੱਲੀ ਤਾਕਤ ਪਰ ਬਹੇਗੀ ਛਤਰ ਝੁਲੈਗਾ ਸੀਸ ਪਰ ਖੰਡਾ ਜਾ ਕੇ ਹਾਥ ਮੈਂ ਸੋ ਹਮਰੀ ਰਸ਼ਿਆ ਕਰੈ

0: ਸਾਧ ਸੰਗਤ ਇੰਨੀ ਕੀਰਤਨ ਦੀ ਸੇਵਾ ਪ੍ਰਵਾਨ ਕਰਨੀ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸੋ ਅਗਲਾ ਸਮਾਂ ਸਟੇ ਸੈਕਟਰੀ ਪਾਸੋਂ ਸ਼ਰਵਣ ਕਰੀਏ ਜੀ, ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਦੇ ਰਾਗੀ ਜਥੇ ਦਾ, ਜਿਨ੍ਹਾਂ ਨੇ ਆਪ ਸੰਗਤ ਨੂੰ ਸੰਧਿਆ ਸਮੇਂ ਆਰਤੀ ਆਰਤਾ ਸ਼ਬਦ ਕੀਰਤਨ ਦੇ ਦੁਆਰਾ ਨਿਹਾਲ ਕੀਤਾ ਹੈ। ਸਤਿਗੁਰੂ ਜੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਹੁਣ ਸਮਾਂ ਹੋਇਆ ਹੈ। ਗੁਰ ਇਤਿਹਾਸ ਲੜੀਵਾਰ ਕਥਾ ਵਿਚਾਰ ਦਾ ਹਾਜ਼ਰੀ ਪਾ ਰਹੇ ਹਨ ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾ। ਸੋ ਉਹਨਾਂ ਦੇ ਪਾਸੋਂ ਕਥਾ ਵਿਚਾਰ ਗੁਰ ਇਤਿਹਾਸ ਸੁਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। 24 ਅਤੇ 25 ਅਕਤੂਬਰ ਨੂੰ ਸਾਧ ਸੰਗਤ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸਲਾਨਾ 31 ਰਾਗ ਅਧਾਰਿਤ ਯੂਥ ਕੀਰਤਨ ਦਰਬਾਰ ਸਜਾਏ ਜਾ ਰਹੇ ਹਨ। ਸਮਾਂ ਜੋ ਹੈ ਉਹ ਸ਼ਾਮ ਨੂੰ 4 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ, ਜਿਸ ਵਿੱਚ BC ਦੇ ਗੁਰਮਤਿ ਅਕੈਡਮੀਆਂ ਦੇ ਬੱਚੇ ਵਿਦਿਆਰਥੀ ਗੁਰਬਾਣੀ ਦਾ ਕੀਰਤਨ 33 ਸਾਜ਼ਾਂ ਦੇ ਦੁਆਰਾ ਆਪ ਸੰਗਤ ਨੂੰ 31 ਰਾਗ ਦੇ ਦੁਆਰਾ ਸੁਣਾ ਕਰਕੇ ਨਿਹਾਲ ਕਰਨਗੇ। ਆਪ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਜੀ। ਅੱਜ ਗੁਰੂ ਘਰ ਵਿਖੇ ਆਪ ਸੰਗਤਾਂ ਦੇ ਸਹਿਯੋਗ, ਗੁਰੂ ਸਾਹਿਬ ਦੀ ਕਿਰਪਾ ਦੇ ਸਤਿਕਾਰ, ਨਿਸ਼ਾਨ ਸਾਹਿਬ ਦੀ ਚੋਲੇ ਸਾਹਿਬ ਦੀ ਸੇਵਾ ਹੋਈ ਹੈ। ਸਵੇਰ ਤੋਂ ਲੈ ਕੇ ਬੇਅੰਤ ਹੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਤਨ ਮਨ ਧਨ ਕਰਕੇ ਸੇਵਾਵਾਂ ਕੀਤੀਆਂ ਨੇ। ਸਤਿਗੁਰੂ ਜੀ ਕਿਰਪਾ ਕਾਰਨ ਜਿਨ੍ਹਾਂ ਵੀ ਸੰਗਤਾਂ ਨੇ ਭਾਵਨਾਵਾਂ ਨੂੰ ਲੈ ਕੇ ਨਿਸ਼ਾਨ ਸਾਹਿਬ ਦੀ ਪਾਵਨ ਸੇਵਾ ਦੇ ਵਿੱਚ ਹਿੱਸੇ ਪਾਏ ਨੇ, ਮਹਾਰਾਜ ਦਰੋਂ ਕਰੋਂ ਗੁਰਸਿੱਖੀ ਨਾਮ ਦਾਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਆਪਣੇ ਦਰ ਘਰ ਦੇ ਨਾਲ ਸੇਵਾ ਸਿਮਰਨ ਦੇ ਨਾਲ ਜੋੜ ਕੇ ਰੱਖਣ। ਆਓ ਕਥਾ ਵਿਚਾਰ ਦੇ ਨਾਲ ਜੁੜੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਅੰਗਦ ਗੁਰੂ

ਲੋਕ ਕਵੀ ਜੀ ਲਿਖਦੇ ਨੇ, ਇੱਕ ਬੁੱਧੂ ਨਾਮ ਦਾ ਕੁਲਾਲ ਜਾਤੀ ਹੈ, ਆਪਾਂ ਉਸਨੂੰ ਘੁਮਿਆਰ ਕਹਿੰਦੇ ਨੇ ਜਾਂ ਪ੍ਰਜਾਪਤੀ। ਉਸ ਜਾਤੀ ਵਿੱਚੋਂ ਭਾਈ ਬੁੱਧੂ ਸ਼ਾਹ ਗੁਰੂ ਮਹਾਰਾਜ ਦਾ ਸਿੱਖ ਸੀ ਅਤੇ ਹੈ ਬੜਾ

0: ਫਿਰ ਗੁਰੂ 'ਤੇ ਭਰੋਸਾ ਵੀ ਰੱਖਦਾ ਅਤੇ ਗੁਰੂ ਦੇ ਭਰੋਸੇ 'ਤੇ ਕਿਰਤ ਵੀ ਕਰਦਾ ਅਤੇ ਨਾਲ ਕਿਰਤ ਦੇ ਸਿੱਖਾਂ ਦੀ ਸੇਵਾ ਵੀ ਕਰ ਰਿਹਾ ਹੈ।
1: ਆਪਣੇ ਸਭ ਕਾਰਜ ਨਿਭਹੰਤਾ,
0: ਲਓ ਜਿੰਨੇ ਵੀ ਆਪਣੇ ਕਾਰਜ ਨੇ ਗੁਰੂ ਦੇ ਭਰੋਸੇ 'ਤੇ ਅਤੇ ਉਹ ਕਿਰਤ ਕਰਕੇ ਨਿਭਾ ਰਿਹਾ ਹੈ।
1: ਲਾਏ ਈਂਟ ਕਾ ਕੇਰ ਪਜਾਵੈ,
0: ਇਹ ਕੰਮ ਕੀ ਕਰਦਾ ਸੀ, ਇੱਕ ਸਰਕਾਰੀ ਠੇਕੇਦਾਰ ਸੀ ਅਤੇ ਇਹ ਭੱਠੇ ਲਾ ਕੇ ਇੱਟਾਂ ਤਿਆਰ ਕਰਦਾ ਅਤੇ ਫਿਰ ਇਹ ਕੁਛ ਲੋਕਾਂ ਨੂੰ ਵੀ ਵੇਚਦਾ ਅਤੇ ਜਿਹੜੀ ਸਰਕਾਰ ਨੂੰ ਲੋੜ ਹੁੰਦੀ ਸੀ ਅਤੇ ਉਹਨਾਂ ਨੂੰ ਵੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: 1550 KRPI ਰੇਡੀਓ ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
0: ਨਾਲ ਲੋਕਾਂ ਦੀ ਲੋੜ ਪੂਰੀ ਕਰਦਾ ਤੇ ਆਪਣੇ ਜੀਵਨ ਦਾ ਨਿਰਬਾਹ ਕਰਦਾ ਸੀ।
1: ਗੁਰ ਸਿੱਖਣ ਕੋ ਕਰਹਿ ਅਹਾਰਾ,
0: ਲਓ ਇਹ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਹੈ ਤੇ ਗੁਰਸਿੱਖਾਂ ਨੂੰ ਘਰ ਦੇ ਵਿੱਚ ਸੱਦ ਕੇ ਭੋਜਨ ਛਕਾਉਂਦਾ ਹੈ।
1: ਪੁਰਹਿ ਭਾਵਨਾ ਹਿਰਦੇ ਮਜਾਰਾ,
0: ਤੇ ਜਦੋਂ ਇਸ ਦੇ ਮਨ ਦੇ ਵਿੱਚ ਕੋਈ ਭਾਵਨਾ ਹੁੰਦੀ ਹੈ, ਕੋਈ ਕਾਰੋਬਾਰ ਸ਼ੁਰੂ ਕਰਨਾ ਹੁੰਦਾ ਤੇ ਉਸ ਵੇਲੇ ਗੁਰਸਿੱਖਾਂ ਨੂੰ ਸੱਦ ਕੇ ਘਰ ਦੇ ਵਿੱਚ ਭੋਜਨ ਛਕਾਉਂਦਾ ਤੇ ਅਰਦਾਸ ਕਰਵਾਉਂਦਾ ਹੈ।
1: ਇੱਕ ਵਾਰ ਤਿੰਨ ਕੀਨ ਪਜਾਵਾ,
0: ਲੋ ਇੱਕ ਵਾਰ ਭਾਈ ਬੁੱਧੂ ਨੇ ਇੱਕ ਨਵੇਂ ਸਿਰੇ ਤੋਂ ਪੱਠਾ ਤਿਆਰ ਕੀਤਾ।
1: ਕਈ ਹਜ਼ਾਰ ਦਰਬ ਕੋ ਲਾਵਾ,
0: ਉਸ ਉੱਤੇ ਨਵੇਂ ਬਿਜ਼ਨਸ ਤੇ ਖਰਚ ਵੀ ਕਰਨਾ ਪੈਂਦਾ ਤੇ ਕਈ ਹਜ਼ਾਰਾਂ ਰੁਪਏ ਇਸ ਨੇ ਖਰਚ ਵੀ ਕੀਤੇ।
1: ਬ੍ਰਿੰਦ ਮਜ਼ੂਰ ਕਾਰ ਕੋ ਕਰਤੇ,
0: ਉਹਨੂੰ ਜਦੋਂ ਪਹਿਲੀ ਵਾਰੀ ਇਸ ਨੇ ਕੋਈ ਵੱਡਾ ਪੱਠੇ ਦਾ ਬਿਜ਼ਨਸ ਸ਼ੁਰੂ ਕਰਨਾ ਸੀ ਉਹਦੇ ਲਈ ਸੈਂਕੜੇ ਮਜ਼ਦੂਰ ਬੁਲਾਏ, ਕਾਰੀਗਰ ਬੁਲਾਏ ਤੇ ਉਹਨਾਂ ਨੇ ਉਹ ਕਾਰੋਬਾਰ ਸ਼ੁਰੂ ਕੀਤਾ ਹੋਇਆ ਹੈ।
1: ਈਂਧਨ ਅਧਿਕ ਈਂਟ ਕਾ ਧਰਤੇ,
0: ਇੱਕ ਪਾਸੇ ਮਿੱਟੀ ਲਿਆ ਕੇ ਇੱਟਾਂ ਬਣਾਈਆਂ ਜਾਂਦੀਆਂ ਨੇ, ਫਿਰ ਉਹਨਾਂ ਨੂੰ ਸੁਕਾਇਆ ਜਾਂਦਾ, ਫਿਰ ਉਹਨਾਂ ਨੂੰ ਆਵੇ ਵਿੱਚ ਰੱਖ ਕੇ ਪਕਾਇਆ ਜਾਂਦਾ ਹੈ ਅਤੇ ਆਵੇ ਵਾਸਤੇ ਕਈ ਜਿਹੜੇ ਨੌਕਰ ਨੇ ਉਹ ਈਂਧਨ ਦਾ ਬਾਲਣ ਦਾ ਵੀ ਉਹ ਪ੍ਰਬੰਧ ਕਰ ਰਹੇ ਹਨ।
1: ਗਿਰ ਸਮ ਉੱਚੇ ਤਿੰਨ ਕਹਿ ਕੀਨਾ,
0: ਲਓ ਉਹ ਹੁਣ ਇਹਨੇ ਵੱਡਾ ਬਿਜ਼ਨਸ ਸ਼ੁਰੂ ਕੀਤਾ ਸੀ ਅਤੇ ਉਹ ਜਿਹੜਾ ਆਵਾ ਤਿਆਰ ਕੀਤਾ ਨਾ ਬਹੁਤ ਉੱਚਾ ਢੇਰ ਲਾਇਆ ਜਿਵੇਂ ਕੋਈ ਪਹਾੜ ਹੁੰਦਾ, ਕਿਉਂ ਸਰਕਾਰੀ ਠੇਕੇਦਾਰ ਸੀ ਅਤੇ ਇਸ ਦਾ ਮਾਲ ਬਹੁਤਾ ਇਸ ਨੂੰ ਤਿਆਰ ਕਰਨਾ ਪੈਂਦਾ ਸੀ, ਪਤਾ ਨਹੀਂ ਕਦੋਂ ਕਿਸੇ ਵੇਲੇ ਵੱਡਾ ਆਰਡਰ ਵੀ ਆ ਸਕਦਾ। ਜਿਵੇਂ ਹੁਣ ਦੇ ਸਮੇਂ ਵਿੱਚ ਵੀ ਜਿਹੜੇ ਕੋਈ ਬੜੇ ਬੜੇ ਬਿਜ਼ਨਸਮੈਨ ਨੇ ਕੰਪਨੀਆਂ ਚਲਾਉਂਦੇ ਨੇ ਅਤੇ ਫਿਰ ਉਹ ਆਪਣੇ ਉਹੋ ਜਿਹੇ ਆਪਣੇ ਪ੍ਰੋਜੈਕਟ ਤਿਆਰ ਕਰਦੇ ਹਨ।
1: ਰਹੇ ਸਕੇਲਤ ਬਹੁਤ ਮਹੀਨਾ,
0: ਲੋਕ ਕਈ ਮਹੀਨੇ ਤਾਂ ਇਹ ਇੱਟਾਂ ਹੀ ਤਿਆਰ ਕਰਦੇ ਰਹੇ ਅਤੇ ਫਿਰ ਉਹ ਇੱਕ ਜਿਵੇਂ ਪਹਾੜ ਹੁੰਦਾ ਬਹੁਤ ਉੱਚਾ ਪੱਠਾ ਤਿਆਰ ਕੀਤਾ, ਉਹਦੇ ਵਿੱਚ ਇੱਟਾਂ ਚਿਣੀਆਂ ਅਤੇ ਹੁਣ ਉਸ ਇੱਟਾਂ ਨੂੰ ਤਿਆਰ ਕਰਨ ਦੇ ਲਈ ਪਕਾਉਣ ਦੇ ਲਈ ਤਿਆਰੀ ਹੋ ਰਹੀ ਹੈ।
1: ਲਾਗਤ ਲੱਗਿਓ ਅਧਿਕ ਹੀ ਦਰਬਾ,
0: ਲਓ ਜਦੋਂ ਇਸ ਨਵੇਂ ਬਿਜ਼ਨਸ ਨੂੰ ਤਿਆਰ ਕੀਤਾ ਹੈ, ਆਵੇ ਨੂੰ ਤਿਆਰ ਕਰਦਿਆਂ ਤੇ ਬਹੁਤ ਹਜ਼ਾਰਾਂ ਰੁਪਏ ਖਰਚ ਕੀਤੇ, ਕਈ ਮਹੀਨੇ ਲੱਗ ਗਏ।
1: ਲੀਨ ਬਣਕ ਤੇ ਰਿਣ ਕਰ ਸਰਬਾ,
0: ਇਹਨੇ ਬਾਣੀਆਂ ਤੋਂ ਕਰਜ਼ਾ ਚੁੱਕੇ ਸਾਰਾ ਬਿਜ਼ਨਸ ਸ਼ੁਰੂ ਕੀਤਾ ਹੈ।
1: ਬਿਕਹਿ ਈਂਟ ਕਾ ਦੈਬੋ ਤੋਹੇ,
0: ਲਓ ਉਹਦੇ ਵਿੱਚ ਹੁਣ ਇਹ ਇੱਟਾਂ ਦੀ ਚਿਣਾਈ ਹੋ ਰਹੀ ਸੀ ਆਵੇ ਦੇ ਵਿੱਚ ਇੱਟਾਂ ਪਕਾਉਣ ਵਾਸਤੇ ਅਤੇ ਜਦੋਂ ਉਹ ਚਿਣਿਆ ਗਿਆ ਨਾ ਤੇ ਹੋਰ ਉਸਨੂੰ ਸੰਪੂਰਨ ਕਰਨ ਦੇ ਵਾਸਤੇ ਤਿਆਰੀ ਹੋ ਰਹੀ ਹੈ।
1: ਕਿਤੇ ਕੁ ਮਾਸ ਮਹਿ ਇਹੋ ਸਿੱਧ ਹੋਏ,
0: ਕਿਉਂਕਿ ਹੁਣ ਇਹ ਅੱਗ ਦੇਣੀ ਸੀ ਕੱਚੀਆਂ ਇੱਟਾਂ ਨੂੰ ਪਕਾਉਣ ਵਾਸਤੇ ਤੇ ਇਹਦੇ ਲਈ ਕਈ ਮਹੀਨੇ ਲੱਗਣੇ ਸਨ, ਕਿਉਂਕਿ ਉਸ ਵੇਲੇ ਕੰਮ ਸਲੋਅ ਸਨ ਤੇ ਇਸ ਤਰ੍ਹਾਂ ਦੇ ਹੁਣ ਵਰਗੇ ਪ੍ਰਬੰਧ ਨਹੀਂ ਸਨ ਵੀ ਛੇਤੀ ਇੱਟਾਂ ਤਿਆਰ ਹੋ ਜਾਂਦੀਆਂ, ਇਸ ਲਈ ਕਈ ਮਹੀਨੇ ਪਹਿਲਾਂ ਉਹ ਇੱਟਾਂ ਤਿਆਰ ਕਰਨ ਨੂੰ ਲੱਗੇ, ਫਿਰ ਉਹਨਾਂ ਦੇ ਆਵੇ ਬਣਾਏ ਗਏ, ਫਿਰ ਉਹਨਾਂ ਨੂੰ ਅੱਗ ਦੇਣ ਦੇ ਵਾਸਤੇ ਪ੍ਰਬੰਧ ਕੀਤਾ ਗਿਆ।
1: ਦਰਬ ਉਧਾਰੋ ਲੈ ਕਰ ਸੋਈ,
0: ਸਾਰਾ ਜਿੰਨਾ ਨਵਾਂ ਬਿਜ਼ਨਸ ਸੀ ਕਰਜ਼ਾ ਚੁੱਕੇ ਅਤੇ ਇਸ ਤਰ੍ਹਾਂ ਉਹ ਜਿਵੇਂ ਆਪਾਂ ਕਈ ਬੈਂਕ ਤੋਂ ਕਈ ਆਮ ਲੋਕਾਂ ਤੋਂ ਵੀ ਕਰਜ਼ਾ ਚੁੱਕੇ ਕੋਈ ਬਿਜ਼ਨਸ ਕਰਦੇ ਹਨ, ਇਹਨੇ ਬਿਜ਼ਨਸ ਕੀਤਾ।
1: ਦੇਤ ਮਜ਼ੂਰ ਮਜ਼ੂਰੀ ਹੋਈ,
0: ਲਓ ਜਿਹੜੇ ਮਜ਼ਦੂਰ ਕੰਮ ਕਰਦੇ ਸਨ ਅਤੇ ਕਰਜ਼ਾ ਚੁੱਕ ਕੇ ਜੋ ਪੈਸਾ ਲਿਆ ਹੋਇਆ ਉਹਦੇ ਵਿੱਚੋਂ ਸਭ ਨੂੰ ਮਿਹਨਤ ਮਜ਼ਦੂਰੀ

0: ਹਜ਼ਾਰਾਂ ਹੀ ਲੋਕ ਨੌਕਰ ਚਾਕਰ ਕਾਰੀਗਾਰੇ ਕੰਮ ਕਰ ਰਹੇ ਹਨ।
1: ਸੰਧਿਆ ਹੋਏ ਦਿਹਾੜੀ ਪਾਵੇ
0: ਤੇ ਜਿਹੜੇ ਰੋਜ਼ ਦਿਹਾੜੀ ਤੇ ਆਉਣ ਵਾਲੇ ਲੋਕ ਸਨ, ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਭੱਠੇ ਤੇ, ਤੇ ਫਿਰ ਸ਼ਾਮ ਦੇ ਸਮੇਂ ਦਿਹਾੜੀ ਹਰ ਰੋਜ਼ ਇਹਨਾਂ ਨੂੰ ਦੇਣੀ ਪੈਂਦੀ ਸੀ।
1: ਕਿਤੇ ਕ ਮਾਸ ਮਹਿ ਕੀਨ ਮਹਾਨਾ,
0: ਕਈ ਮਹੀਨੇ ਲੱਗੇ ਨੇ ਇਸ ਭੱਠੇ ਨੂੰ ਆਵੇ ਨੂੰ ਤਿਆਰ ਕਰਨ ਵਾਸਤੇ।
1: ਅਗਨ ਲਾਏ ਬੇ ਕੋ ਮਨ ਜਾਨਾ,
0: ਤੇ ਫਿਰ ਇਹਨੇ ਸੋਚਿਆ ਵੀ ਹੁਣ ਆਵਾ ਤੇ ਤਿਆਰ ਹੋ ਗਿਆ, ਹੁਣ ਇਸ ਨੂੰ ਪਕਾਉਣ ਵਾਸਤੇ ਅੱਗ ਦਿੱਤੀ ਜਾਵੇ।
1: ਬੁੱਧੂ ਕਰ ਵਿਚਾਰ ਉਰ ਨੀਕੇ,
0: ਉਸ ਵੇਲੇ ਬੁੱਧੂ ਸ਼ਾਹ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਯਾਦ ਕੀਤਾ।
1: ਪ੍ਰਥਮ ਪੂਜੀਐ ਪਦ ਗੁਰ ਜੀ ਕੇ,
0: ਕਿਉਂ ਇਹ ਗੁਰੂ ਦਾ ਸਿੱਖ ਸੀ, ਇਹਨੇ ਆਖਿਆ ਸਭ ਤੋਂ ਪਹਿਲਾਂ ਹੁਣ ਭੱਠਾ ਤੇ ਤਿਆਰ ਹੋ ਗਿਆ, ਅੱਗ ਦੇਣੀ ਹੈ, ਇੱਟਾਂ ਪੱਕਣਗੀਆਂ, ਫਿਰ ਮੈਨੂੰ ਇਹਦੇ ਵਿੱਚੋਂ ਮੁਨਾਫਾ ਮਿਲੇਗਾ, ਪਹਿਲਾਂ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਬੇਨਤੀ ਕੀਤੀ ਜਾਵੇ।
1: ਹੋਏ ਨਿਰਵਿਘਨ ਸੋ ਕਾਜ ਸਮਾਪਤ,
0: ਫਿਰ ਗੁਰੂ ਮਹਾਰਾਜ ਕਿਰਪਾ ਕਰਨਗੇ, ਇਹ ਮੇਰਾ ਨਿਰਵਿਘਨਤਾ ਸਹਿਤ ਸਾਰਾ ਕਾਜ ਸੰਪੂਰਨ ਹੋ ਜਾਵੇਗਾ।
1: ਇਹੋ ਮਹਿਮਾ ਸਤ ਸੰਗਤ ਭਾਖਤ,
0: ਤੇ ਕਿਉਂ ਇਹ ਬਹੁਤ ਸਾਰੀ ਸੰਗਤ ਦੀ ਮਹਿਮਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵੀ ਉਚਾਰਨ ਕਰਦੇ ਹਨ।
1: ਇਮ ਮਨ ਠਾਨ ਕੀਨ ਪ੍ਰਸਥਾਨਾ,
0: ਇਉਂ ਮਨ ਵਿੱਚ ਧਾਰਨ ਕਰਕੇ ਭਾਈ ਬੁੱਧੂ ਨੇ ਵੀ ਗੁਰੂ ਮਹਾਰਾਜ ਦੇ ਕੋਲ ਜਾਣ ਦੇ ਲਈ ਪ੍ਰੋਗਰਾਮ ਬਣਾਇਆ।
1: ਰਾਮਦਾਸਪੁਰ ਦਿਸ਼ ਗੁਰ ਜਾਨਾ,
0: ਤੇ ਰਾਮਦਾਸਪੁਰ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਪਹਿਲਾ ਨਾਮ ਸੀ, ਇਹੀ ਨਾਮ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ। ਨਿੱਠੇ ਸਭੇ ਥਾਵ ਨਹੀਂ ਤੁਧ ਜਿਹੇ ਆ, ਬੱਧੋ ਪੁਰਖ ਵਧਾਤੈ ਤਾਂ ਤੂੰ ਸੋਹੇ ਆ, ਬਸਦੀ ਸਗਨੇ ਅਪਾਰ ਅਨੂਪ ਰਾਮਦਾਸਪੁਰ। ਇਹ ਗੁਰੂ ਰਾਮਦਾਸ ਮਹਾਰਾਜ ਨੇ ਵਸਾਇਆ ਸੀ ਨਾ ਅੰਮ੍ਰਿਤਸਰ ਸਾਹਿਬ ਸ਼ਹਿਰ, ਫਿਰ ਸਰੋਵਰ ਦੇ ਨਾਂ ਅਤੇ ਸ਼ਹਿਰ ਦਾ ਨਾਮ ਵੀ ਆਮ ਪ੍ਰਚਲਿਤ ਹੋਇਆ, ਪਰ ਪਹਿਲਾਂ ਰਾਮਦਾਸਪੁਰ ਇਹ ਸ਼ਹਿਰ ਦਾ ਨਾਮ ਸੀ ਅਤੇ ਫਿਰ ਸਰੋਵਰ ਦਾ ਨਾਮ ਰਾਮਦਾਸ ਸਰ ਉਸ ਵੇਲੇ ਸੰਗਤਾਂ ਲੈਂਦੀਆਂ ਸਨ, ਜੋ ਗੁਰੂ ਅਰਜਨ ਦੇਵ ਮਹਾਰਾਜ ਨੇ ਬਾਣੀ ਵਿੱਚ ਵੀ ਲਿਖਿਆ ਹੈ।
1: ਮਗਮ ਹੈ ਨਿਸ ਬਸ ਪਹੁੰਚਿਓ ਆਏ,
0: ਇੱਕ ਰਾਤ ਰਾਹ ਦੇ ਵਿੱਚ ਇਸਨੇ ਬਤੀਤ ਕੀਤੀ ਹੈ ਤੇ ਫਿਰ ਦੂਸਰੇ ਦਿਨ ਲਾਹੌਰ ਤੋਂ ਚੱਲ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ।
1: ਨੀਰ ਕੂਪ ਸੋ ਪ੍ਰਥਮ ਨਹਾਏ,
0: ਲੋਹੇ ਮਰਜ਼ਾਦਾ ਸੀ ਜਦੋਂ ਭਾਈ ਬੁੱਧੂ ਸ਼ਾਹ ਅੰਮ੍ਰਿਤਸਰ ਸਾਹਿਬ ਗਿਆ, ਤੇ ਉਸ ਵੇਲੇ ਗੁਰੂ ਰਾਮਦਾਸ ਮਹਾਰਾਜ ਨੇ ਹੀ ਪਹਿਲਾਂ ਖੂਹ ਲਗਵਾਏ ਸਨ ਪਾਣੀ ਦੀ ਲੋੜ ਪੂਰੀ ਕਰਨ ਵਾਸਤੇ। ਸਰੋਵਰ ਦੀ ਸੇਵਾ ਬਾਅਦ ਵਿੱਚ ਆਰੰਭ ਹੋਈ ਤੇ ਭਾਈ ਬੁੱਧੂ ਨੇ ਪਹਿਲਾਂ ਖੂਹ ਦੇ ਜਲ ਨਾਲ ਇਸ਼ਨਾਨ ਕੀਤਾ।
1: ਅੰਮ੍ਰਿਤਸਰ ਮਹਿ ਕੀਨ ਇਸ਼ਨਾਨਾ,
0: ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ। ਇਹ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਮਰਜ਼ਾਦਾ ਚੱਲੀ ਤੇ ਉਹਨਾਂ ਨੇ ਜੋ ਗੁਰਸਿੱਖ ਦਾ ਨਿੱਤ ਕਰਮ ਬਿਆਨ ਕੀਤਾ ਹੈ, ਗੁਰਬਾਣੀ ਵਿੱਚ ਉਹ ਸਲੋਕ ਲਿਖਿਆ ਆਉਂਦਾ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ ਹਰ ਨਾਮ ਤੇ ਆਵੈ, ਉੱਦਮ ਕਰੇ ਭਲ ਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਉੱਥੇ ਵੀ ਦੋ ਵਾਰੀ ਲਿਖਿਆ ਇਸ਼ਨਾਨ ਕਰੇ ਅੰਮ੍ਰਿਤਸਰ ਨਾਵੈ। ਹੁਣ ਉਸ ਮਰਜ਼ਾਦਾ ਦੇ ਅਨੁਸਾਰ ਇਸਨੇ ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ ਅਤੇ ਫਿਰ ਉਸ ਤੋਂ ਬਾਅਦ ਗੁਰੂ ਰਾਮਦਾਸ ਸਰਾਂ ਦੇ ਵਿੱਚ ਟੂਟੀਆਂ ਲੱਗੀਆਂ, ਨਵੇਂ ਪ੍ਰਬੰਧ ਕੀਤੇ ਗਏ, ਸੰਗਤਾਂ ਉੱਥੇ ਇਸ਼ਨਾਨ ਕਰਦੀਆਂ ਸਨ ਅਤੇ ਹੁਣ ਪ੍ਰਕਰਮਾ ਦੇ ਵਿੱਚ ਹੀ ਵਾਸ਼ਰੂਮ ਬਣਾਏ ਗਏ ਨੇ ਵੀ ਜਿਹੜੀਆਂ ਸੰਗਤਾਂ ਬਾਹਰੋਂ ਦੂਰ ਦੁਰਾਡੇ ਤੋਂ ਆਉਂਦੀਆਂ ਨੇ ਪਹਿਲਾਂ ਉੱਥੇ ਇਸ਼ਨਾਨ ਕਰਨ, ਫਿਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕਰਨ। ਇਹ ਮਰਜ਼ਾਦਾ ਗੁਰੂ ਰਾਮਦਾਸ ਮਹਾਰਾਜ ਨੇ ਆਪ ਤੋਰੀ ਹੈ, ਆਪ ਚਲਾਈ ਹੈ ਤਾਂ ਕਿ ਸਰੋਵਰ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ। ਕਿਉਂ ਜੇ ਹੁਣ ਬਾਹਰੋਂ ਆਪਾਂ ਜਿਵੇਂ ਮਰਜ਼ੀ ਕੋਈ ਸਫ਼ਰ ਕਰਕੇ, ਮਿੱਟੀ ਘੱਟਾ ਵੀ ਲੱਗਦਾ, ਜਰਾਸੀਮ ਵੀ ਲੱਗਦੇ ਨੇ ਅਤੇ ਕਈ ਵਾਰੀ ਕਿਰਿਆ ਵੀ ਕਰਨੀ ਪੈਂਦੀ ਹੈ, ਸਰੀਰ ਕਿਰਿਆ ਨਾਲ ਵੀ ਸਰੀਰ ਅਪਵਿੱਤਰ ਹੁੰਦਾ ਹੈ, ਅਤੇ ਇਸ ਵਾਸਤੇ ਪਹਿਲਾਂ ਬਾਹਰ ਇਸ਼ਨਾਨ ਕਰਕੇ ਫਿਰ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੀਦਾ। ਇਹ ਸਿੱਖਿਆ ਸਾਨੂੰ ਗ੍ਰਹਿਣ ਕਰਨੀ ਚਾਹੀਦੀ ਹੈ, ਅਤੇ ਨਹੀਂ ਤਾਂ ਫਿਰ ਆਪਾਂ ਜਾਂਦੇ ਤਾਂ ਵੀ ਉੱਥੇ ਪੁੰਨ ਖੱਟਣ ਵਾਸਤੇ ਨੇ, ਕਿਤੇ ਪਾਪ ਵੀ ਨਾ ਸਿਰ 'ਤੇ ਚੜ੍ਹਾ ਲਈਏ ਜੇ ਜੂਠੇ ਮਿੱਠੇ ਜਾ ਕੇ ਆਪਾਂ ਸਰੋਵਰ ਦੇ ਵਿੱਚ ਇਸ਼ਨਾਨ ਕਰਨ ਲੱਗ ਪਏ। ਇਸ ਲਈ ਪਹਿਲਾਂ ਭਾਈ ਬੁੱਧ ਨੇ ਖੂਹ 'ਤੇ ਇਸ਼ਨਾਨ ਕੀਤਾ, ਫਿਰ ਅੰਮ੍ਰਿਤਸਰ ਸਰੋਵਰ ਦੇ ਵਿੱਚ ਜਾ ਕੇ ਇਸ਼ਨਾਨ ਕੀਤਾ।
1: ਜਪ ਜੀ ਪਾਠ ਸ ਪ੍ਰੇਮ ਬਖਾਨਾ,
0: ਆਹ ਵੀ ਗੱਲ ਸਿੱਖਣ ਵਾਲੀ ਹੈ। ਫਿਰ ਭਾਈ ਬੁੱਧੂ ਨੇ ਇਸ਼ਨਾਨ ਕਰਕੇ ਜਪੁਜੀ ਸਾਹਿਬ ਦਾ ਪਾਠ ਵੀ ਕੀਤਾ। ਪੁਰਾਤਨ ਸਿੱਖ ਜਪੁਜੀ ਸਾਹਿਬ ਦਾ ਪਾਠ ਅੰਮ੍ਰਿਤ ਵੇਲੇ ਅਤੇ ਸ਼ਾਮ ਦੇ ਸਮੇਂ ਸੋਦਾ ਰਹਿਰਾ ਸਾਹਿਬ ਜੀ ਦਾ ਪਾਠ, ਸੌਣ ਲੱਗਿਆ ਕੀਰਤਨ ਸੋਹਿਲਾ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦਾ ਸਮਾਂ ਹੈ। ਜਦੋਂ ਆਪਾਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਆਰੰਭ ਦੇ ਵਿੱਚ, ਪਹਿਲਾਂ ਜਪੁਜੀ ਸਾਹਿਬ, ਇਹ ਅੰਮ੍ਰਿਤ ਵੇਲੇ ਦਾ ਨਿਤਨੇਮ ਸੀ, ਫਿਰ ਰਹਿਰਾ ਸਾਹਿਬ ਜੀ ਦੇ ਸ਼ਬਦ, ਇਹ ਸ਼ਾਮ ਵਕਤ ਦਾ ਗੁਰਸਿੱਖਾਂ ਦਾ ਨਿਤਨੇਮ ਸੀ, ਅਤੇ ਫਿਰ ਸੋਹਿਲਾ ਬਾਣੀ ਲਿਖੀ ਹੋਈ ਹੈ। ਇਹ ਸੌਣ ਵੇਲੇ ਬਾਣੀ ਪੜ੍ਹੀ ਜਾਂਦੀ ਸੀ। ਉਸ ਪੁਰਾਤਨ ਮਰਯਾਦਾ ਅਨੁਸਾਰ ਇਹਨੇ ਜਪੁਜੀ ਸਾਹਿਬ ਜੀ ਦਾ ਪਾਠ ਵੀ ਕੀਤਾ ਅਤੇ ਹੁਣ ਕਲਗੀਧਰ ਪਾਤਸ਼ਾਹ ਨੇ ਪੰਜ ਬਾਣੀਆਂ ਪੜ੍ਹਨ ਦਾ ਹੁਕਮ ਕੀਤਾ। ਹਰ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਪੰਜ ਬਾਣੀਆਂ ਦਾ ਪਾਠ ਕਰਨਾ ਹੈ ਅਤੇ ਸ਼ਾਮ ਨੂੰ ਰਹਿਰਾ ਸਾਹਿਬ ਜੀ ਦਾ ਪਾਠ ਅਤੇ ਸੌਣ ਲੱਗਿਆਂ ਕੀਰਤਨ ਸੋਹਿਲਾ ਬਾਣੀ, ਜਿਸ ਨੂੰ ਸੋਹਿਲਾ ਸਿਰਲੇਖ ਹੇਠ ਲਿਖਿਆ ਹੈ, ਉਹਦਾ ਪਾਠ ਕਰਨਾ ਵੀ ਹਰ ਗੁਰਸਿੱਖ ਦੇ ਲਈ ਅਤਿ ਜ਼ਰੂਰੀ ਹੈ। ਪਰ ਇਹ ਪੁਰਾਤਨ ਮਰਯਾਦਾ ਜੋ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਚੱਲੀ ਆ ਰਹੀ ਸੀ, ਉਹਦੇ ਮੁਤਾਬਕ ਭਾਈ ਬੁੱਧੂ ਜੀ ਨੇ ਪਹਿਲਾਂ ਖੂਹ 'ਤੇ ਇਸ਼ਨਾਨ ਕੀਤਾ, ਫਿਰ ਸਰੋਵਰ ਵਿੱਚ ਇਸ਼ਨਾਨ ਕੀਤਾ, ਫਿਰ ਜਪੁਜੀ ਸਾਹਿਬ ਜੀ ਦਾ ਪਾਠ ਕੀਤਾ।
1: ਨਿਜ ਮੰਦਰ ਮਹਿ ਸਤਿਗੁਰ ਬੈਸੇ।
0: ਹੁਣ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਪਹਿਲਾਂ ਦਰਬਾਰ ਸਾਹਿਬ ਨਹੀਂ ਸੀ ਬਣਿਆ, ਕੋਈ ਵੱਖਰੀ ਜਗ੍ਹਾ 'ਤੇ ਦਰਬਾਰ ਸਜਦਾ ਸੀ, ਅਤੇ ਜਿਸ ਥਾਂ 'ਤੇ ਦਰਬਾਰ ਸਜਾ ਕੇ ਗੁਰੂ ਮਹਾਰਾਜ ਬੈਠੇ ਸਨ,
1: ਸਦਨ ਬੈਕੁੰਠ ਬਿਸ਼ਨ ਪ੍ਰਭ ਜੈਸੇ,
0: ਜਿਵੇਂ ਬੈਕੁੰਠ ਦੇ ਵਿੱਚ ਪਰਮੇਸ਼ਰ ਸਰਗੁਣ ਸਰੂਪ ਧਾਰਨ ਕਰਕੇ ਬੈਠਾ ਹੋਵੇ, ਇਸ ਤਰ੍ਹਾਂ ਉਹ ਅਸਾਨ ਗੁਰੂ ਕਾ ਦਰਬਾਰ ਉਸ ਸੁਭਾਏਮਾਨ ਹੋ ਰਿਹਾ ਸੀ।
1: ਗਾਏ ਰਬਾਬੀ ਰਾਗਨ ਦਾਰੂ,
0: ਤੇ ਫਿਰ ਉੱਥੇ ਜਿਹੜੇ ਰਾਗੀ ਸਿੰਘ ਸਨ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਦੇ ਸੱਤਾ ਅਤੇ ਬਲਵੰਡਾ, ਜਿਨ੍ਹਾਂ ਦੀ ਵਾਰ ਵੀ ਆ ਰਾਮਕਲੀ ਰਾਗ ਦੇ ਵਿੱਚ, ਇਹ ਰਬਾਬੀ ਸਨ ਅਤੇ ਇਹ ਕੀਰਤਨ ਵੀ ਕਰ ਰਹੇ ਸਨ।
1: ਜਿਨ ਸੁਣਬੇ ਫਲ ਪਾਏ ਉਦਾਰੂ,
0: ਜਿਸ ਬਾਣੀ ਦਾ ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਨ ਦਾ ਬਹੁਤ ਸੁੰਦਰ ਫਲ, ਸ੍ਰੇਸ਼ਟ ਫਲ ਵੀ ਪ੍ਰਾਪਤ ਹੁੰਦਾ ਹੈ, ਇਹ ਰਾਗੀ ਸਿੰਘ ਕੀਰਤਨ ਕਰ ਰਹੇ ਸਨ।
1: ਧਨ ਕੋ ਢੇਰ ਅਗਾਰੀ ਪਰਿਓ,
0: ਤੇ ਫਿਰ ਅੱਗੇ ਸੰਗਤਾਂ ਸ਼ਰਧਾ ਮੁਤਾਬਕ ਭੇਟਾ ਵੀ ਅਰਪਣ ਕਰਦੀਆਂ ਨੇ, ਹੁਣ ਵੀ ਲੱਖਾਂ ਸੰਗਤਾਂ ਭੇਟਾ ਕਰਦੀਆਂ ਨੇ, ਅਤੇ ਅੱਗੇ ਧਨ ਦਾ ਬਹੁਤ ਵੱਡਾ ਅੰਬਾਰ ਲੱਗਿਆ ਹੋਇਆ ਹੈ।
1: ਹੋਤ ਪ੍ਰਾਤ ਤੇ ਜੇ ਤਿਕ ਚਰਿਓ,
0: ਲਓ ਸਵੇਰ ਤੋਂ ਲੈ ਕੇ ਸੰਗਤਾਂ ਦਰਸ਼ਨ ਕਰ ਰਹੀਆਂ ਸਨ, ਅਤੇ ਬਿਆਨ ਧਨ ਗੁਰੂ ਮਹਾਰਾਜ ਦੀ ਭੇਟਾ ਵਿੱਚ ਚੜਿਆ ਹੋਇਆ, ਹੁਣ ਤਾਂ ਆਪਾਂ ਗੋਲਕਾਂ ਰੱਖ ਲੈਂਦੇ ਹਾਂ ਨਾ, ਪਤਾ ਨਹੀਂ ਲੱਗਦਾ, ਪਹਿਲਾਂ ਗੋਲਕਾਂ ਨਹੀਂ ਸਨ, ਸਾਹਮਣੇ ਸਿੱਧੀ ਢੇਰੀ ਹੀ ਲੱਗਦੀ ਸੀ, ਅਤੇ ਫਿਰ ਉਹ ਢੇਰੀ ਸਭ ਸੰਗਤਾਂ ਨੂੰ ਵੀ ਨਜ਼ਰ ਆਉਂਦੀ ਸੀ।
1: ਦਾਸ ਚਮਰ ਲੈ ਸੀਸ ਟੁਰਾਵੈ,
0: ਤੇ ਇੱਕ ਦਾਸ ਚੌਰ ਲੈ ਕੇ ਗੁਰੂ ਮਹਾਰਾਜ ਦੇ ਉੱਪਰ ਝੁਲਾ ਰਿਹਾ ਸੀ।
1: ਆਸਨ ਪਰ ਥਿਤ ਗੁਰ ਦੁੱਤ ਪਾਵੈ,
0: ਤੇ ਗੁਰੂ ਅਰਜਨ ਦੇਵ ਮਹਾਰਾਜ ਸਿੰਘਾਸਨ ਤੇ ਬੈਠੇ ਸੋਭਾ ਪ੍ਰਾਪਤ ਕਰ ਰਹੇ ਸਨ।
1: ਸਿੱਖ ਸੰਗਤ ਚਾਰੋਂ ਦਿਸ਼ ਦਰਸੈ,
0: ਤੇ ਸਿੱਖ ਸੰਗਤਾਂ ਚਾਰੇ ਪਾਸੇ ਬੈਠੀਆਂ ਨੇ, ਸਤਿਗੁਰੂ ਦੇ ਦਰਸ਼ਨ ਦੀ ਦਾਰੇ ਕਰ ਰਹੀਆਂ ਹਨ।
1: ਮਨ ਗਨ ਮਨਹੋ ਸੰਭ ਵਿੱਚ ਪਰਸੈ,
0: ਇਉਂ ਸਮਝ ਲਵੋ ਜਿਵੇਂ ਰਿਸ਼ੀਆਂ ਮੁਨੀਆਂ ਦੇ ਵਿੱਚ ਵੀ ਸ਼ਿਵ ਜੀ ਇੱਕ ਮਹਾਨ ਦੇਵਤਾ ਮੰਨਿਆ ਹੋਇਆ ਹੈ, ਉਹ ਬੈਠਾ ਹੋਵੇ, ਕਿਉਂਕਿ ਬੜਾ ਤਪਸਵੀ ਹੈ, 86,000 ਵਰਾ ਸਮਾਧੀ ਲਾਈ ਰੱਖਦਾ ਸ਼ਿਵ ਜੀ। ਕਵੀ ਜੀ ਉਦਾਹਰਣ ਦਿੰਦੇ ਨੇ, ਇਹ ਨਾ ਸਮਝ ਲੈਣਾ ਵੀ ਕੋਈ ਇਹ ਤੌਹੀਨ ਹੋ ਰਹੀ ਹੈ, ਵੀ ਜਿਵੇਂ ਰਿਸ਼ੀਆਂ ਮੁਨੀਆਂ ਵਿੱਚ ਸ਼ਿਵ ਜੀ ਬੈਠਾ ਹੁੰਦਾ ਹੈ, ਇਸ ਢੰਗ ਦੇ ਨਾਲ ਗੁਰੂ ਮਹਾਰਾਜ ਸੰਗਤਾਂ ਵਿੱਚ ਸੋਭਾ ਪਾ ਰਹੇ ਹਨ।
1: ਬੁੱਧੂ ਜਾਏ ਉਪਾਏ ਨ ਤਰੀ,
0: ਤੇ ਇਹ ਭਾਈ ਬੁੱਧੂ ਹੁਣ ਉੱਥੇ ਪਹੁੰਚ ਗਿਆ ਦਰਬਾਰ ਦੇ ਵਿੱਚ, ਇਹਨੇ ਜਾ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਭੇਟਾ ਰੱਖੀ।
1: ਤਬ ਅਰਦਾਸ ਮੇਵਰੇ ਕਰੀ,
0: ਤੇ ਜਿਹੜਾ ਅਰਦਾਸੀਆ ਸੀ ਉਹਨੇ ਭਾਈ ਬੁੱਧੂ ਦਾ ਨਾਮ ਲੈ ਕੇ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ।
1: ਸ਼੍ਰੀ ਗੁਰੂ ਜੀ ਇਹੋ ਸਿੱਖ ਤੁਮਾਰਾ,
0: ਉਹ ਅਰਦਾਸੀਆ ਕੀ ਕਹਿੰਦਾ, ਇਹ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਇਹ ਤੁਹਾਡਾ ਸਿੱਖ ਭਾਈ ਬੁੱਧੂ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੋਇਆ ਹੈ।
1: ਜਾਤ ਤਰਾਵਰ ਸਿਦਕ ਉਦਾਰਾ,
0: ਇਹ ਮਹਾਰਾਜ ਆਪ ਜੀ ਦਾ ਸਿੱਖੀ ਸਿਦਕ ਮੰਗਦਾ, ਇਹ ਆਪ ਜੀ ਦਾ ਭਰੋਸਾ, ਆਪ ਜੀ ਦਾ ਇਤਕਾਦ ਮੰਗਦਾ ਹੈ।
1: ਬਹੁ ਧਨ ਸੰਗ ਪਚਾਵਾ ਲਾਇਵ,
0: ਕਿਉਂ ਇਸਨੇ ਬਹੁਤ ਸਾਰਾ ਲੱਖਾਂ ਰੁਪਏ ਖਰਚ ਕਰਕੇ ਇੱਕ ਆਵਾ ਤਿਆਰ ਕੀਤਾ ਹੈ, ਇੱਕ ਬਹੁਤ ਵੱਡਾ ਪੱਠਾ ਤਿਆਰ ਕੀਤਾ ਹੈ।
1: ਤੇ ਸਿੱਧ ਹੇਤ ਅਬੈ ਚੱਲ ਆਏ,
0: ਉਹ ਹੁਣ ਸਹੀ ਸਲਾਮਤ ਇੱਟਾਂ ਪੱਕ ਜਾਣ, ਇਸ ਲਈ ਅਰਦਾਸ ਕਰਨ ਵਾਸਤੇ ਤੁਹਾਡਾ ਆਸ਼ੀਰਵਾਦ ਲੈਣ ਵਾਸਤੇ ਭਾਈ ਬੁੱਧੂ ਸਾਹਿਬ ਜੀ ਦੇ ਚਰਨਾਂ ਵਿੱਚ ਪਹੁੰਚਿਆ ਹੈ।
1: ਪਾਕ ਹੈ ਨੀਕੋ ਬਾਕ ਤੁਮਾਰਾ,
0: ਤੇ ਸੱਚੇ ਪਾਤਸ਼ਾਹ ਆਪ ਜੀ ਬਚਨ ਕਰ ਦਿਓ ਤੇ ਆਪ ਜੀ ਦਾ ਬਚਨ ਸਫਲਾ ਹੋਵੇ।
1: ਚਹਿਤ ਕਹਾਇਓ ਹੋਵੈ ਨ ਬਿਗਾਰਾ,
0: ਕਿਉਂਕਿ ਇਹ ਜਿਹੜਾ ਭਾਈ ਬੁੱਧੂ ਆਇਆ ਹੈ ਇਹ ਆਪ ਜੀ ਦੇ ਬਚਨਾਂ ਨੂੰ ਪਗਾਉਣਾ ਚਾਹੁੰਦਾ, ਜੋ ਆਪ ਜੀ ਬਚਨ ਕਰੋਗੇ ਉਹ ਮੰਨਣ ਲਈ ਤਿਆਰ ਹੋ ਕੇ ਆਇਆ ਹੈ।
1: ਕਰੁਣਾ ਭਰੇ ਰਸੀਲੇ ਨੈਣ,
0: ਗੁਰੂ ਅਰਜਨ ਦੇਵ ਮਹਾਰਾਜ ਦੇ ਕਰੁਣਾ ਰਸ ਦੇ ਨਾਲ ਭਰੇ ਹੋਏ ਬੜੇ ਸੁੰਦਰ ਨੇਤਰ ਸਨ।

0: ਦਿੱਤੀ ਭਾਵ ਨੂੰ ਪਕਾਉਣ ਦੇ ਵਾਸਤੇ ਤੇ ਉਹਦੇ ਵਿੱਚ ਅੱਗ ਬਾਲ ਦਿੱਤੀ।
1: ਕਿਤਕ ਦਿਓਸ ਮਹਿ ਮਹੂਰੀ ਖੋਲੀ
0: ਤੇ ਫਿਰ ਉਹ ਕਿੰਨੇ ਕੁ ਦਿਨ ਜਿੰਨਾ ਕੁ ਚਲੋ ਦੱਸਦੇ ਨੇ ਵੀ ਕੋਈ ਕੁਛ ਦਿਨ ਜਾਂ ਹਫ਼ਤੇ ਲੱਗੇ ਹੋਣਗੇ। ਅਤੇ ਜਦੋਂ ਉਸਦੀ ਪਹਿਲੇ ਇੱਕ ਪਾਸਿਓਂ ਬਾਰੀ ਖੋਲ੍ਹੀ ਜਿੱਥੋਂ ਇੱਟਾਂ ਦੇਖਣੀਆਂ ਸਨ ਵੀ ਪੱਕੀਆਂ ਜਾਂ ਨਹੀਂ ਪੱਕੀਆਂ, ਪਹਿਲੀ ਵਾਰੀ ਬਾਰੀ ਖੋਲ੍ਹ ਕੇ ਦੇਖੀ
1: ਪਾਕੀ ਈਂਟ ਭਾਈ ਬਹੁ ਮੋਲੀ
0: ਅਤੇ ਫਿਰ ਉਹ ਇੱਟਾਂ ਪੱਕੀਆਂ ਹੋਈਆਂ ਲਾਲ ਨਜ਼ਰ ਆਈਆਂ ਅਤੇ ਨਾਲ ਬਹੁਤ ਕੀਮਤੀ, ਮਤਲਬ ਜਿਵੇਂ ਨੰਬਰ ਇੱਕ ਦੀਆਂ ਜਿਨ੍ਹਾਂ ਨੂੰ ਅਵਲ ਕਹਿੰਦੇ ਨੇ ਉਹ ਇੱਟਾਂ ਤਿਆਰ ਹੋਈਆਂ ਦਿਸੀਆਂ।
1: ਸਿੱਖਣ ਕੋ ਆਹਾਰ ਅਚਵਾਵਾ
0: ਫਿਰ ਉਹਨੇ ਸੋਚਿਆ ਵੀ ਇੱਟਾਂ ਤੇ ਪੱਕ ਗਈਆਂ ਨੇ, ਬਾਕੀ ਵੀ ਸਾਰੀਆਂ ਪੱਕ ਜਾਣਗੀਆਂ, ਹੁਣ ਮੈਂ ਗੁਰਸਿੱਖਾਂ ਨੂੰ ਭੋਜਨ ਛਕਾਵਾਂ। ਗੁਰੂ ਮਹਾਰਾਜ ਦਾ ਹੁਕਮ ਸੀ ਜਦੋਂ ਕੋਈ ਵੀ ਸਿੱਖਾ ਕਾਰਜ ਕਰਨਾ ਹੈ ਤਾਂ ਗੁਰਸਿੱਖਾਂ ਨੂੰ ਘਰ ਬੁਲਾਓ, ਲੰਗਰ ਪਾਣੀ ਛਕਾਓ, ਅਰਦਾਸ ਕਰਾਓ, ਹੋ ਸਕੇ ਗੁਰੂ ਮਹਾਰਾਜ ਦੇ ਚਰਨ ਪੈਣ, ਕੀਰਤਨ ਕਥਾ ਵੀ ਹੋਵੇ, ਕਿਉਂਕਿ ਅੱਗੇ ਇਹੀ ਸਿੱਖਿਆ ਸਾਨੂੰ ਮਿਲੇਗੀ।
1: ਸਦਨ ਆਨ ਆਠੇ ਤ੍ਰਿਪਤਾਵਾਂ
0: ਗੁਰੂ ਮਹਾਰਾਜ ਦਾ ਬਚਨ ਮੰਨਣ ਦੇ ਲਈ ਬੁੱਧੂ ਸੋਚਦਾ, ਭਾਈ ਬੁੱਧੂ ਵੀ ਮੈਂ ਸਿੱਖਾਂ ਨੂੰ ਘਰ ਬੁਲਾ ਕੇ ਭੋਜਨ ਛਕਾ ਕੇ ਤ੍ਰਿਪਤ ਕਰਾਂ।
1: ਪੁਨ ਵੇਚੋਂ ਸਭ ਈਂਟ ਪੁਜਾਵਾ
0: ਤੇ ਫਿਰ ਇਹ ਸਾਰੀਆਂ ਮੇਰੀਆਂ ਪੱਕੀਆਂ ਇੱਟਾਂ ਤਿਆਰ ਹੋਣਗੀਆਂ ਤੇ ਮੈਂ ਵੇਚ ਦੇਵਾਂਗਾ।
1: ਧਨ ਦੈਨੋ ਜਿਸ ਤੇ ਨਿਤ ਲਿਆਵਾ
0: ਤੇ ਜਿਨ੍ਹਾਂ ਤੋਂ ਮੈਂ ਉਧਾਰਾ ਕਰਜ਼ਾ ਚੁੱਕਿਆ ਹੋਇਆ ਹੈ ਤੇ ਮੈਂ ਉਹਨਾਂ ਦਾ ਵਾਪਸ ਕਰ ਦੇਵਾਂਗਾ।
1: ਸਦਨ ਜਾਏ ਕਹਿ ਕੀ ਨਸ ਤਿਆਰੀ
0: ਇਉਂ ਭਾਈ ਬੁੱਧੂ ਨੇ ਆਪਣੇ ਘਰ ਵਿੱਚ ਜਾ ਕੇ ਲੰਗਰ ਛਕਾਉਣ ਦੀ ਤਿਆਰੀ ਕਰ ਦਿੱਤੀ।
1: ਭੋਜਨ ਸਵਾਦਲ ਅਨੇਕ ਪ੍ਰਕਾਰੀ
0: ਅਨੇਕਾਂ ਪ੍ਰਕਾਰ ਦੇ ਜਿਹੜੇ ਸੋਹਣੇ ਸੁੰਦਰ ਭੋਜਨ ਸੀ ਉਹ ਤਿਆਰ ਕਰਵਾ ਲਏ।
1: ਸਿੱਖ ਸੰਗਤ ਬਹੁਤੇ ਬੁਲਵਾਏ
0: ਤੇ ਸਕੂਲਾਂ ਸੰਗਤ ਨੂੰ ਸੱਦਾ ਪੱਤਰ ਦਿੱਤਾ। ਲਾਹੌਰ ਵਿੱਚ ਬੇਅੰਤ ਸੰਗਤਾਂ ਸਨ ਵੀ ਸਾਰੀਆਂ ਸੰਗਤਾਂ ਆਓ ਤੇ ਹੁਣ ਬੁੱਧੂ ਦੇ ਘਰੇ ਲੰਗਰ ਤਿਆਰ ਹੋ ਰਿਹਾ ਹੈ।
1: ਪੰਤ ਹੈ ਪਾਂਤ ਬਣਾਏ ਬਿਠਾਏ
0: ਤੇ ਫਿਰ ਘਰ ਖੁੱਲ੍ਹਾ ਸੀ ਤੇ ਉੱਥੇ ਪੰਗਤਾਂ ਲਾ ਲਾ ਕੇ ਦੂਰ ਦੂਰ ਲੰਬੀਆਂ ਸਾਰੀਆਂ ਸੰਗਤਾਂ ਨੂੰ ਬਿਠਾਇਆ ਗਿਆ।
1: ਪ੍ਰਥਮ ਕੀਰਤਨ ਕੋ ਕਰੇ ਵਾਯੋ
0: ਭਾਈ ਸਾਹਿਬ ਲਿਖਦੇ ਨੇ ਵੀ ਇਹਨੇ ਪਹਿਲਾਂ ਦੀਵਾਨ ਵੀ ਸਜਾਇਆ ਘਰ ਦੇ ਵਿੱਚ, ਰਾਗੀ ਸਿੰਘਾਂ ਨੂੰ ਬੁਲਾਇਆ ਤੇ ਕੀਰਤਨ ਕਰਵਾਇਆ।
1: ਗਾਇਰ ਬਾਬੀ ਸ਼ਬਦ ਸੁਣਾਇਓ
0: ਜਿਹੜੇ ਰਬਾਬੀ ਰਾਗੀਆਂ ਨੂੰ ਕਹਿੰਦੇ ਨੇ ਵੀ ਜਿਹੜੇ ਰਾਗੀ ਸਿੰਘ ਸਨ ਉਹਨਾਂ ਨੇ ਬੜੇ ਪ੍ਰੇਮ ਦੇ ਨਾਲ ਸੰਗਤਾਂ ਨੂੰ ਸ਼ਬਦ ਸੁਣਾਇਆ, ਕਿਉਂਕਿ ਕੀਰਤਨ ਆਤਮਕ ਭੋਜਨ ਸੀ। ਪਹਿਲਾਂ ਉਹ ਵਰਤਾਇਆ ਗਿਆ, ਫਿਰ ਦੂਸਰਾ ਲੰਗਰ ਛਕਾਉਣ ਦੀ ਤਿਆਰੀ ਕੀਤੀ।
1: ਕਰ ਅਰਦਾਸ ਵਰਤਾਏ ਆਹਾਰਾ
0: ਫਿਰ ਅਰਦਾਸ ਕੀਤੀ, ਭੋਗ ਲਵਾਇਆ ਤੇ ਫਿਰ ਲੰਗਰ ਤਿਆਰ ਹੋਇਆ ਹੋਇਆ ਸੀ ਉਹ ਵਰਤਾਉਣਾ ਸ਼ੁਰੂ ਕਰ ਦਿੱਤਾ।
1: ਅਚਵਨ ਕੀਨ ਅਨੇਕ ਪ੍ਰਕਾਰਾ
0: ਅਨੇਕਾਂ ਪ੍ਰਕਾਰ ਦਾ ਕਈ ਤਰ੍ਹਾਂ ਦੇ ਪਦਾਰਥ ਤਿਆਰ ਕੀਤੇ ਸਨ ਤੇ ਸੰਗਤਾਂ ਨੂੰ ਲੰਗਰ ਛਕਾਉਣ ਲੱਗ ਪਏ।
1: ਤ੍ਰਿਪਤ ਭਾਈ ਸਭ ਸੰਗਤ ਆਛੈ
0: ਗੱਲ ਕੀ ਹੁਣ ਜਿੰਨੀ ਸੰਗਤ ਆਈ ਇੱਕ ਵਾਰ ਪੰਗਤਾਂ ਲਵਾ ਕੇ ਸਭ ਨੂੰ ਲੰਗਰ ਛਕਾਇਆ ਤੇ ਸਾਰੀ ਸੰਗਤ ਨੂੰ ਐਨ ਰਜਾ ਦਿੱਤਾ।
1: ਏਕ ਸਿੱਖ ਚੱਲ ਆਏ ਉਹ ਪਾਛੈ
0: ਆਹ ਗੱਲ ਧਿਆਨ ਦੇ ਨਾਲ ਸੁਣਨ ਵਾਲੀ ਹੈ। ਅੰਦਰ ਲੰਗਰ ਛਕਾਇਆ ਜਾ ਰਿਹਾ ਸੀ ਤੇ ਬਾਹਰੋਂ ਦਰਵਾਜ਼ਾ ਬੰਦ ਕਰ ਦਿੱਤਾ ਗਿਆ ਬਈ ਹੋਰ ਨਾ ਆਵੇ, ਕਿਉਂਕਿ ਅੰਦਰ ਜਗ੍ਹਾ ਵੀ ਨਹੀਂ ਸੀ। ਅਤੇ ਫਿਰ ਉਸ ਵੇਲੇ ਇੱਕ ਲਿਵ ਵਾਲਾ ਸਿੱਖ, ਕੋਈ ਬੰਦਗੀ ਵਾਲਾ ਗੁਰਮੁਖ ਰੂਹ, ਉਹ ਉਸ ਦੇ ਦਰ ਤੇ ਆ ਪਹੁੰਚੀ।
1: ਕਰੀ ਜਾਚਨਾ ਦੇਹ ਆਹਾਰੇ
0: ਉਹ ਸਿੱਖ ਨੇ ਆ ਕੇ ਬਾਹਰੋਂ ਆਵਾਜ਼ ਦਿੱਤੀ ਬਈ ਮੈਂ ਵੀ ਗੁਰੂ ਦਾ ਸਿੱਖ ਹਾਂ, ਮੈਨੂੰ ਵੀ ਭੋਜਨ ਛਕਾਓ।
1: ਗੁਰ ਹਿੱਤ ਤੇ ਕੀਨਸ ਤੈ ਤਿਆਰੇ
0: ਤੇ ਨਾਲ ਹੀ ਭਾਈ ਬੁੱਧੂ ਦਾ ਨਾਮ ਲੈ ਕੇ ਕਹਿੰਦਾ ਭਾਈ ਬੁੱਧੂ ਤੂੰ ਗੁਰੂ ਮਹਾਰਾਜ ਦੇ ਵਾਸਤੇ ਭਾਵ ਉਹਨਾਂ ਦੇ ਪ੍ਰੇਮ ਦੇ ਵਾਸਤੇ, ਉਹਨਾਂ ਦੇ ਪ੍ਰੇਮ ਦੇ ਕਾਰਨ ਤੂੰ ਸੰਗਤਾਂ ਨੂੰ ਲੰਗਰ ਤਿਆਰ ਕੀਤਾ ਹੈ, ਗੁਰੂ ਕਾ ਲੰਗਰ ਹੈ ਤੇ ਮੈਨੂੰ ਵੀ ਛਕਾਇਆ ਜਾਵੇ।
1: ਕਹਿਤ ਭਾਇਓ ਅਬ ਵਰਤਿਓ ਸਾਰੋ
0: ਤੇ ਅੱਗੋਂ ਬੁੱਧੂ ਬੋਲਦਾ ਤੇ ਥੋੜ੍ਹਾ ਜਿਹਾ ਇਹਨੂੰ ਹੰਕਾਰ ਵੀ ਸੀ, ਹੋਣਾ ਨਹੀਂ ਚਾਹੀਦਾ ਸੇਵਾਦਾਰ ਦੇ ਮਨ ਦੇ ਵਿੱਚ ਹੰਕਾਰ। ਅਤੇ ਅੱਗੋਂ ਬੁੱਧੂ ਭਾਈ ਬੁੱਧੂ ਕਹਿਣ ਲੱਗਾ, ਕਹਿੰਦਾ ਵੀ ਹੁਣ ਤਾਂ ਲੰਗਰ ਵਰਤ ਗਿਆ, ਹੁਣ ਤਾਂ ਸਾਰਿਆਂ ਨੇ ਛਕ ਲਿਆ ਅਤੇ ਹੁਣ ਤੈਨੂੰ ਲੰਗਰ ਨਹੀਂ ਮਿਲ ਸਕਦਾ।
1: ਪੂਰਬ ਆਵਤ ਕਰਤ ਆਹਾਰੋ
0: ਪਹਿਲਾਂ ਸਮੇਂ ਸਿਰ ਆਉਂਦਾ ਜਦੋਂ ਪੰਗਤ ਲੱਗਣੀ ਸੀ ਤੇ ਤੈਨੂੰ ਵੀ ਭੋਜਨ ਛਕਾ ਦਿੰਦੇ।
1: ਸਭ ਸੰਗਤ ਨੇ ਹੱਥ ਪਖਾਰੇ
0: ਤੇ ਹੁਣ ਤੇ ਸਾਰੀ ਸੰਗਤ ਨੇ ਛਕ ਲਿਆ ਤੇ ਸਾਰਿਆਂ ਨੇ ਹੱਥ ਵੀ ਧੋ ਲਏ ਹਨ।
1: ਖਰੋ ਹੋਏ ਅਰਦਾਸ ਉਚਾਰੇ
0: ਉਸ ਵੇਲੇ ਇੱਕ ਅਰਦਾਸੀਆ ਗੁਰਸਿੱਖ ਸੀ, ਉਹਨੇ ਖੜੇ ਹੋ ਕੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕੀਤੀ।
1: ਸ਼੍ਰੀ ਸਤਿਗੁਰ ਬੁੱਧੂ ਸਿੱਖ ਤੇਰੋ
0: ਤੇ ਉਹ ਅਰਦਾਸ ਕਿਵੇਂ ਕੀਤੀ ਹੈ ਅਤੇ ਉਹ ਸਿੱਖ ਨੇ ਕਹਿਣ ਲੱਗਾ, ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਤੱਕ ਪੰਜ ਗੁਰੂ ਸਾਹਿਬਾਨਾਂ ਦੇ ਨਾਮ ਲਏ ਅਤੇ ਕਹਿਣ ਲੱਗੇ, ਤੁਹਾਡਾ ਸਿੱਖ ਭਾਈ ਬੁੱਧੂ ਵੀ ਜੋ ਸੰਗਤਾਂ ਦੀ ਮਹਾਨ ਸੇਵਾ ਕਰ ਰਿਹਾ ਹੈ,
1: ਭੋਜਨ ਸਿੱਖ ਅਚਾਏ ਕਨੇਰੋ,
0: ਇਹਨੇ ਬਹੁਤ ਸਾਰੇ ਸਿੱਖਾਂ ਨੂੰ ਸੰਗਤਾਂ ਨੂੰ ਘਰ ਵਿੱਚ ਬੁਲਾ ਕੇ ਭੋਜਨ ਛਕਾਇਆ ਹੈ,
1: ਰਾਸ ਪਜਾਵਾ ਆਏ ਇਸੀ ਕੋ,
0: ਸੱਚੇ ਪਾਤਸ਼ਾਹ ਕਿਰਪਾ ਕਰਨੀ ਜਿਹੜਾ ਇਸਨੇ ਭੱਠਾ ਤਿਆਰ ਕੀਤਾ ਹੈ ਤੇ ਉਹ ਪੱਕ ਜਾਵੇ, ਇੱਟਾਂ ਸਹੀ ਤਰੀਕੇ ਦੇ ਨਾਲ ਤਿਆਰ ਹੋ ਜਾਵਣ,
1: ਤੁਮ ਕਰੁਣਾ ਤੇ ਪੱਕ ਹੈ ਨੀਕੋ,
0: ਤੁਹਾਡੀ ਕਿਰਪਾ ਦੇ ਨਾਲ ਇਹ ਆਵਾ ਇਹ ਭੱਠਾ ਇੱਟਾਂ ਦਾ ਭੱਠਾ ਚੰਗੀ ਤਰ੍ਹਾਂ ਪੱਕ ਜਾਵੇ,
1: ਸੁਣ ਸਿੱਖ ਲੱਖੂ ਊਚ ਉਬਾਚਾ,
0: ਤੇ ਜਦੋਂ ਅੰਦਰ ਅਰਦਾਸੀਏ ਸਿੱਖ ਨੇ ਅਰਦਾਸ ਕੀਤੀ, ਹੇ ਸਤਿਗੁਰੂ ਇਸ ਦਾ ਜਿਹੜਾ ਆਵਾ ਪੱਕਾ ਕਰਨਾ, ਤੇ ਬਾਹਰ ਉਹ ਜਿਹੜਾ ਸਿੱਖ ਖੜਾ ਸੀ ਭਾਈ ਲੱਖੂ ਉਹਦਾ ਨਾਮ ਸੀ, ਅਤੇ ਉਹਦੇ ਬਾਰੇ ਮਹਾਂਪੁਰਖ ਇਹ ਵਿਚਾਰ ਦੱਸਦੇ ਸਨ ਵੀ ਉਹ ਗੁਰੂ ਅਰਜਨ ਦੇਵ ਮਹਾਰਾਜ ਦਾ ਬਹੁਤ ਪਿਆਰਾ ਸਿੱਖ ਸੀ ਅਤੇ ਹਰ ਰੋਜ਼ 21 ਜਪਜੀ ਸਾਹਿਬ ਜੀ ਦੇ ਪਾਠ ਕਰਦਾ ਸੀ, ਕਿਰਤ ਕਰਨੀ, ਨਾਮ ਜਪਣਾ, ਵੰਡ ਛਕਣਾ, ਹਰ ਵੇਲੇ ਸਿਮਰਨ ਵਿੱਚ ਜੁੜਿਆ ਰਹਿੰਦਾ। ਹੁਣ ਲਿਵ ਵਾਲਾ ਸਿੱਖ ਸੀ, ਚੰਗੀ ਅਵਸਥਾ ਵਾਲਾ ਸਿੱਖ ਸੀ, ਅੰਦਰੋਂ ਸਿੱਖ ਨੇ ਇਹ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਇਹਦਾ ਆਵਾ ਪੱਕ ਜਾਵੇ, ਪਰ ਬਾਹਰ ਖੜੇ ਲੱਖੂ ਨੇ ਇਹ ਬਚਨ ਕਹਿ ਦਿੱਤਾ,
1: ਬੁੱਧੂ ਰਹਿਓ ਪਚਾਵਾ ਕਾਚਾ,
0: ਕਹਿੰਦੇ ਪਾਏ ਬੁੱਧੂ ਤੂੰ ਮੈਨੂੰ ਲੰਗਰ ਨਹੀਂ ਛਕਾਇਆ, ਤੇਰਾ ਆਵਾ ਕੱਚਾ ਹੀ ਰਹੇਗਾ,
1: ਹੇਰ ਛੁਧਾ ਤੁਰ ਦੀਏ ਨਾ ਆਹਾਰਾ,
0: ਮੈਂ ਭੁੱਖਾ ਸੀ, ਗੁਰੂ ਦਾ ਸਿੱਖ ਸੀ, ਤੂੰ ਮੈਨੂੰ ਭੋਜਨ ਨਹੀਂ ਛਕਾਇਆ, ਤੇ ਤੂੰ ਭਾਵੇਂ ਬਾਕੀ ਸਿੱਖਾਂ ਨੂੰ ਸੰਗਤਾਂ ਨੂੰ ਛਕਾ ਵੀ ਦਿੱਤਾ, ਪਰ ਮੈਂ ਵੀ ਤਾਂ ਗੁਰੂ ਦਾ ਸਿੱਖ ਸੀ ਨਾ, ਮੈਨੂੰ ਕਿਉਂ ਨਹੀਂ ਛਕਾਇਆ, ਤੇਰਾ ਆਵਾ ਤੇ ਕੱਚਾ ਹੀ ਰਹੇਗਾ,
1: ਨਹਿ ਪੱਕ ਹੈ ਪਾ ਦੋਸ਼ ਉਦਾਰਾ,
0: ਇਹ ਤੇਰੇ ਸਿਰ ਦੋਸ਼ ਹੈ, ਗੁਰੂ ਦਾ ਸਿੱਖ ਭੁੱਖਾ ਨਹੀਂ ਜਾਣਾ ਚਾਹੀਦਾ, ਤੂੰ ਮੈਨੂੰ ਭੁੱਖਾ ਰੱਖਿਆ ਤੇ ਇਸ ਲਈ ਤੇਰੇ ਸਿਰ ਦੋਸ਼ ਹੈ, ਭਾਵ ਤੇਥੋਂ ਇਹ ਗੁਨਾਹ ਹੋਇਆ ਹੈ,
1: ਸੁਣ ਬੁੱਧੂ ਲੱਖੂ ਸੰਗ ਕਹੈ,
0: ਤੇ ਸੁਣ ਕੇ ਬੁੱਧੂ ਨੂੰ ਹੰਕਾਰ ਸੀ ਤੇ ਉਹ ਲੱਖੂ ਸ਼ਾਹ ਨੂੰ ਉਸ ਭਾਈ ਲੱਖੂ ਸਿੱਖ ਨੂੰ ਹੀ ਅੱਗੋਂ ਬੁੱਧੂ ਕਹਿੰਦਾ ਹੈ,
1: ਵੱਡਾ ਨਵੀਨ ਸਿੱਖ ਤੂੰ ਹੈ,
0: ਕਹਿੰਦਾ ਤੂੰ ਬੜਾ ਨਵਾਂ ਸਿੱਖ ਆ ਗਿਆ, ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਵੀ ਤੂੰ ਉਲਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ,
1: ਮਮ ਕਾਰਜ ਹਿਤ ਗੁਰੂ ਉਬਾਚਾ,
0: ਤੇ ਉਹ ਅੱਗੋਂ ਕਹਿਣ ਲੱਗਾ ਵੀ ਮੈਂ ਵੀ ਗੁਰੂ ਮਹਾਰਾਜ ਤੋਂ ਬਚਨ ਲੈ ਕੇ ਆਇਆ ਹਾਂ,
1: ਪੱਕ ਹੈ ਪਜਾਵਾ ਰਹੇ ਨਾ ਕਾਚਾ,
0: ਇਹ ਆਵਾ ਕੱਚਾ ਨਹੀਂ ਰਹਿ ਸਕਦਾ, ਗੁਰੂ ਮਹਾਰਾਜ ਦੇ ਬਚਨ ਹੋਏ ਨੇ, ਸਿੱਖ ਨੇ ਅਰਦਾਸ ਵੀ ਕਰ ਦਿੱਤੀ ਹੈ, ਇਹ ਆਵਾ ਜ਼ਰੂਰ ਪੱਕੇਗਾ,
1: ਐਸੋ ਕੌਣ ਜੋ ਬਾਕ ਮਿਟਾਵੇ,
0: ਭਾਈ ਬੁੱਧੂ ਕਹਿੰਦਾ ਇਹੋ ਜਿਹਾ ਕੌਣ ਹੈ ਦੁਨੀਆਂ ਦੇ ਵਿੱਚ ਜਿਹੜਾ ਗੁਰੂ ਮਹਾਰਾਜ ਦੇ ਬਚਨਾਂ ਨੂੰ ਉਲਟਾ ਸਕਦਾ ਹੋਵੇ,
1: ਗੁਰ ਕੋ ਕਹਿਓ ਸਦਾ ਸਫਲ ਆਵੇ,
0: ਗੁਰੂ ਮਹਾਰਾਜ ਦਾ ਬਚਨ ਉਹ ਤੇ ਅਟਲ ਹੋ ਕੇ ਰਹਿੰਦਾ, ਤੂੰ ਕਿੱਧਰੋਂ ਵੱਡਾ ਸਿੱਖ ਆ ਗਿਆ, ਤੂੰ ਕਹਿੰਦਾ ਆਵਾ ਕੱਚਾ ਰਹੇਗਾ,
1: ਭੋਜਨ ਸਮੇਂ ਨਾ ਪਹੁੰਚਿਓ ਆਪ,
0: ਤੇ ਜਦੋਂ ਲੰਗਰ ਦਾ ਸਮਾਂ ਸੀ ਤੂੰ ਉਹ ਸਮੇਂ ਸਿਰ ਪਹੁੰਚ ਨਹੀਂ ਸਕਿਆ,
1: ਕ੍ਰੋਧ ਕਰੇ ਹਮ ਦੇ ਤੋ ਸਰਾਪ,
0: ਹੁਣ ਤੂੰ ਗੁੱਸੇ ਵਿੱਚ ਜਾ ਕੇ ਮੈਨੂੰ ਸਰਾਪ ਦੇਣਾ, ਭਾਈ ਬੁੱਧੂ ਲੱਖੂ ਦੇ ਨਾਲ ਇਹ ਬਹਿਸਬਾਜ਼ੀ ਕਰ ਰਿਹਾ, ਕਹਿਣ ਲੱਗਾ ਵੀ ਤੂੰ ਆਪ ਆਇਆ ਨਹੀਂ ਸਮੇਂ ਸਿਰ, ਤੇ ਜੇ ਹੁਣ ਨਹੀਂ ਲੰਗਰ ਤੈਨੂੰ ਮਿਲਿਆ ਤੇ ਹੁਣ ਤੂੰ ਸਰਾਪ ਦੇਣ ਲੱਗ ਪਿਆ ਹੈ,
1: ਹਮ ਭੀ ਹੈ ਗੁਰ ਸਿੱਖ ਮਹਾਨੀ,
0: ਅੱਗੋਂ ਭਾਈ ਲੱਖੂ ਕਹਿੰਦਾ ਮੈਂ ਵੀ ਗੁਰੂ ਦਾ ਮਹਾਨ ਸਿੱਖ ਹਾਂ, ਤੂੰ ਹੰਕਾਰ ਨਾ ਕਰੀ, ਮੈਂ ਵੀ ਘੱਟ ਨਹੀਂ ਤੇਰੇ ਨਾਲੋਂ, ਦੋਹਾਂ ਦੀ ਥੋੜੀ ਜਿਹੀ ਸੁਖਮ ਹੋਮੈ ਸੀ,
1: ਨਹਿ ਪੂਜਨ ਦੇ ਕਾਰ ਤ੍ਰਿਪਤਾ ਨੇ,
0: ਤੂੰ ਮੈਨੂੰ ਲੰਗਰ ਨਹੀਂ ਛਕਾਇਆ, ਮੈਂ ਗੁਰੂ ਦਾ ਲੰਗਰ ਸਮਝ ਕੇ ਤੇਰੇ ਘਰ ਆਇਆ ਸੀ, ਪਰ ਮੈਨੂੰ ਜਵਾਬ ਮਿਲਿਆ ਮੈਂ ਲੰਗਰ ਨਹੀਂ ਛਕਿਆ, ਇਸ ਲਈ ਤੇਰਾ ਕਦੀ ਵੀ ਆਵਾ ਪੱਕਾ ਨਹੀਂ ਰਹੇਗਾ,
1: ਰਹਿ ਪਚਾਵਾ ਕਾਚਾ ਜਾਨ,
0: ਤੇ ਸੱਚੀ ਗੱਲ ਸਮਝ ਲੈ ਇਹ ਤੇਰਾ ਆਵਾ ਕੱਚਾ ਹੀ ਰਹੇਗਾ,
1: ਇਮ ਕਹਿ ਸਿੱਖ ਕੀਨ ਪ੍ਰਸਥਾਨ,
0: ਇਹਨੀ ਗੱਲ ਕਹਿ ਕੇ ਭਾਈ ਲੱਖੂ ਸਿੱਖ ਉਥੋਂ ਚੱਲਿਆ ਗਿਆ,
1: ਦਿਵਸ ਅਗਲੇ ਬੁੱਧੂ ਗਯੋ,
0: ਅਗਲੇ ਦਿਨ ਬੁੱਧੂ ਸ਼ਾਹ ਆਵੇ ਕੋਲ ਚੱਲਿਆ ਗਿਆ,
1: ਜਾਏ ਈਂਟ ਕਾ ਦੇਖਤ ਭਯੋ,
0: ਜਾ ਕੇ ਜਦੋਂ ਦੁਬਾਰਾ ਉਹ ਬਾਰੀ ਨੂੰ ਖੋਲਿਆ, ਉਹ ਜਿੱਥੇ ਦਰਵਾਜ਼ਾ ਸੀ ਬੰਦ ਕੀਤਾ ਹੋਇਆ, ਤੇ ਜਾ ਕੇ ਇੱਟਾਂ ਵੇਖੀਆਂ,
1: ਜਿੱਤ ਨਿਕਾਲੀ ਪੀਲੀ ਆਵਤ,
0: ਉਹ ਜਿੰਨੀਆਂ ਵੀ ਕੱਢੀਆਂ ਨਾ ਉਹ ਪੀਲੀਆਂ ਇੱਟਾਂ ਨਿਕਲਣ ਲੱਗ ਪਈਆਂ, ਜੋ ਪਹਿਲਾਂ ਦੇਖੀਆਂ ਲਾਲ ਨਜ਼ਰ ਆਈਆਂ, ਪਰ ਉਹ ਗੁਰਸਿੱਖ ਦੇ ਬਚਨ ਹੋ ਗਏ, ਲਿਵ ਵਾਲਾ ਸੀ ਤੇ ਉਹ ਫਿਰ ਸਾਰੀਆਂ ਕੱਚੀਆਂ ਪਿੱਲੀਆਂ ਨਿਕਲਣ ਲੱਗ ਪਈਆਂ।
1: ਪਾਕੀ ਲਾਲ ਨਹੀਂ ਦ੍ਰਿਸ਼ਟਾਵਤ,
0: ਤੇ ਹੁਣ ਪੱਕੀਆਂ ਲਾਲ ਇੱਟਾਂ ਨਜ਼ਰ ਨਹੀਂ ਆਈਆਂ ਤੇ ਹੁਣ ਸਾਰੀਆਂ ਕੱਚੀਆਂ ਪਿੱਲੀਆਂ ਬਾਹਰ ਨਿਕਲ ਰਹੀਆਂ ਹਨ।
1: ਚੱਕ੍ਰਿਤ ਚਿਤ ਤੂਸ਼ਣ ਕਰ ਖਰਿਓ,
0: ਤੇ ਹੁਣ ਭਾਈ ਬੁੱਧੋ ਵੇਖ ਕੇ ਕੱਚੀਆਂ ਪਿੱਲੀਆਂ ਇੱਟਾਂ ਨੂੰ ਹੈਰਾਨ ਹੋ ਰਿਹਾ ਹੈ ਤੇ ਖੜਾ ਖੜਾ ਇਹਦਾ ਦਿਮਾਗ ਸੁੰਨ ਜਿਹਾ ਹੋ ਗਿਆ।
1: ਮੂਲ ਨਫਾ ਸਭ ਘਾਟਾ ਪਰਿਓ,
0: ਕਹਿੰਦਾ ਲੈ ਵੀ ਹੁਣ ਤੇ ਨਾ ਤੇ ਮੂਲ ਮੁੜਨਾ ਤੇ ਨਾ ਹੀ ਨਫਾ ਖੱਟਿਆ ਜਾਣਾ, ਕਰਜ਼ਾ ਚੁੱਕਿਆ ਹੋਇਆ ਤੇ ਬਸ ਇਹਦੇ ਬਹੁਤ ਘਾਟਾ ਮੈਨੂੰ ਪੈ ਜਾਵੇਗਾ।
1: ਬ੍ਰਿੰਦ ਰੁਪਈਆ ਲਾਗਤ ਭਈ,
0: ਕਿਉਂਕਿ ਉਹਨੇ ਲੱਖਾਂ ਰੁਪਏ ਪਹਿਲਾਂ ਇਸ ਆਵੇ ਦੇ ਲਈ ਤਿਆਰ ਕੀਤੇ ਸਨ। ਕਹਿੰਦਾ ਮੇਰੇ ਸਿਰ ਕਰਜ਼ਾ ਬੜਾ ਚੜਿਆ ਹੋਇਆ ਹੈ।
1: ਮਾਟੀ ਸੋ ਮਾਟੀ ਮਿਲ ਗਈ,
0: ਬਸ ਇਹ ਮਿੱਟੀ ਦੀਆਂ ਇੱਟਾਂ ਬਣੀਆਂ ਸਨ ਤੇ ਮੇਰੀ ਮਿਹਨਤ ਮਿੱਟੀ ਚ ਮਿਲ ਗਈ ਹੈ।
1: ਬਹੁਤ ਬੇਸੂਰਤ ਰਿਣ ਤੇ ਤਰਾਸਾ,
0: ਤੇ ਭਾਈ ਬੁੱਧੂ ਬੜਾ ਪਛਤਾਉਂਦਾ ਹੈ, ਚੂਰ ਰਿਹਾ ਹੈ, ਹੌਂਕੇ ਲੈ ਰਿਹਾ ਹੈ, ਕਹਿੰਦਾ ਮੈਨੂੰ ਤੇ ਬੜਾ ਘਾਟਾ ਹੁਣ ਪੈ ਜਾਵੇਗਾ।
1: ਕਿਆ ਕਰ ਹਾਂ ਮੈਂ ਗਰ ਮਹਿ ਫਾਸਾ,
0: ਲਓ ਹੁਣ ਮੈਂ ਕਰਾਂ ਕਿ ਜਿਨ੍ਹਾਂ ਤੋਂ ਮੈਂ ਕਰਜ਼ਾ ਚੁੱਕਿਆ ਮੇਰੇ ਗਲ ਵਿੱਚ ਫਾਹਾ ਪਾਉਣਗੇ, ਮੈਨੂੰ ਉਹਨਾਂ ਨੇ ਛੱਡਣਾ ਨਹੀਂ ਹੈ।
1: ਕਰੀ ਧੀਰ ਗੁਰ ਬਚਨ ਵਿਚਾਰਾ,
0: ਫਿਰ ਇਹਨੇ ਕੁਛ ਧੀਰਜ ਗ੍ਰਹਿਣ ਕੀਤੀ ਤੇ ਗੁਰੂ ਮਹਾਰਾਜ ਦੇ ਬਚਨਾਂ ਨੂੰ ਚੇਤੇ ਕੀਤਾ।
1: ਤਬ ਲਵਪੁਰ ਤੇ ਤੁਰਤ ਪਧਾਰਾ,
0: ਉਸੇ ਵੇਲੇ ਦੁਬਾਰਾ ਫਿਰ ਉੱਥੇ ਗੁਰੂ ਅਰਜਨ ਦੇ ਮਹਾਰਾਜ ਦੇ ਪਾਤਸ਼ਾਹੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ।
1: ਆਏ ਸੁਧਾਸਰ ਬੰਦਨ ਠਾਨੀ,
0: ਆ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਨਮਸਕਾਰ ਕੀਤੀ।
1: ਬਹੁਰ ਵਾਰਤਾ ਆਪਣ ਬਖਾਨੀ,
0: ਫਿਰ ਇਹਨੇ ਆਪਣੀ ਜਿਹੜੀ ਸਾਰੀ ਵਾਰਤਾ ਸੀ ਜੋ ਇਹਦੇ ਨਾਲ ਵਰਤਾਰਾ ਵਰਤਿਆ ਉਹ ਸਾਰੀ ਇਬਾਰਤ ਗੁਰੂ ਮਹਾਰਾਜ ਦੇ ਪਾਸ ਦੱਸੀ।
1: ਰਾਵਰ ਬਾਕ ਭਰੋਸਾ ਧਾਰ,
0: ਕਹਿੰਦੇ ਮਹਾਰਾਜ ਮੈਂ ਆਪ ਜੀ ਦੇ ਬਚਨਾਂ ਤੇ ਭਰੋਸਾ ਧਾਰਨ ਕਰਕੇ ਆਇਆ ਸੀ।
1: ਗੁਰ ਸੰਗਤ ਕੋ ਦਇਓ ਆਹਾਰ,
0: ਤੁਹਾਡਾ ਬਚਨ ਵੀ ਮੰਨਿਆ, ਮੈਂ ਸਾਰੀ ਸੰਗਤ ਨੂੰ ਭੋਜਨ ਵੀ ਛਕਾਇਆ।
1: ਤਾਊ ਪਚਾਵਾ ਕਾਚਾ ਰਹਿਓ,
0: ਮਹਾਰਾਜ ਪਤਾ ਨੀ ਕਿਉਂ ਮੇਰਾ ਆਵਾ ਤੇ ਪੱਕਿਆ ਹੀ ਕੋਈ ਨੀ, ਸਾਰੀਆਂ ਇੱਟਾਂ ਕੱਚੀਆਂ ਪਿੱਲੀਆਂ ਨਿਕਲ ਰਹੀਆਂ ਹਨ।
1: ਮੂਲ ਨਫਾ ਕੁਛ ਹਾਥ ਨਾ ਲਹਿਓ,
0: ਮੂਲ ਤਾਂ ਕੀ ਮੁੜਨਾ ਸੀ, ਨਫਾ ਕੀ ਮਿਲਣਾ ਸੀ, ਹੁਣ ਤਾਂ ਮੂਲ ਵੀ ਮੇਰੇ ਹੱਥੋਂ ਚਲਿਆ ਗਿਆ, ਮੈਨੂੰ ਕੁਛ ਵੀ ਨਹੀਂ ਮਿਲੇਗਾ।
1: ਨਹਿ ਅਲੰਬ ਤੁਮਰੇ ਬਿਨ ਮੇਰਾ,
0: ਸੱਚੇ ਪਾਤਸ਼ਾਹ ਗੁਰੂ ਤੋਂ ਬਿਨਾਂ ਮੇਰਾ ਕੋਈ ਹੋਰ ਆਸਰਾ ਵੀ ਤੇ ਨਹੀਂ ਹੈ।
1: ਮਰੋਂ ਦੇ ਤੇ ਮੈਂ ਕਰਜ ਕਨੇਰਾ,
0: ਮਹਾਰਾਜ ਮੈਂ ਬਹੁਤਾ ਕਰਜ਼ਾ ਚੁੱਕਿਆ, ਦੱਸੋ ਹੁਣ ਮੈਂ ਕੀ ਕਰਾਂਗਾ।
1: ਸਤ ਗੁਰ ਕਹਿਓ ਜੋ ਸੰਗਤ ਭੋਜਨ,
0: ਮਹਾਰਾਜ ਕਹਿਣ ਲੱਗੇ ਜਾਣੀ ਜਾਣ ਸਨ, ਕਹਿਣ ਲੱਗੇ ਠੀਕ ਹੈ ਤੂੰ ਸੰਗਤ ਨੂੰ ਤੇ ਜ਼ਰੂਰ ਭੋਜਨ ਛਕਾਇਆ ਹੋਵੇਗਾ।
1: ਬਿਰਥਾ ਗਯੋ ਤਹਾਂ ਤੇ ਕੋ ਜਨ,
0: ਕੋਈ ਇਹੋ ਜਿਹਾ ਲਿਵ ਵਾਲਾ ਸਿੱਖ ਸੀ ਗੁਰਮੁਖ ਸਿੱਖ, ਉਹ ਤੇਰੇ ਘਰੋਂ ਖਾਲੀ ਗਿਆ ਮੁੜ ਕੇ, ਤੂੰ ਉਹਨੂੰ ਲੰਗਰ ਨਹੀਂ ਛਕਾਇਆ, ਇਹ ਤੇਰੇ ਕੋਲੋਂ ਇੱਕ ਪੁੱਲ ਹੋਈ ਹੈ।
1: ਭਇਓ ਦੋਸ਼ ਕਛ ਲੇ ਹੋ ਵਿਚਾਰੀ,
0: ਤੂੰ ਦੱਸ ਸੱਚੀ ਗੱਲ ਦੱਸ, ਲੁਕੋ ਨਾ, ਤੂੰ ਕਿਸੇ ਸਿੱਖ ਨੂੰ ਜਵਾਬ ਦਿੱਤਾ ਸੀ ਨਾ, ਤੇਰੇ ਕੋਲ ਗੁਨਾਹ ਹੋਇਆ, ਇਹ ਤੇਰੇ ਸਿਰ ਤੇ ਦੋਸ਼ ਲੱਗਿਆ ਹੈ।
1: ਸੁਣ ਬੁੱਧੂ ਕਰ ਜੋਰ ਉਚਾਰੀ,
0: ਫਿਰ ਬੁੱਧੂ ਨੂੰ ਮੰਨਣਾ ਪਿਆ, ਹੱਥ ਜੋੜ ਕੇ ਬੇਨਤੀ ਕੀਤੀ।
1: ਸਭ ਪ੍ਰਸੰਨ ਹੋਏ ਜਬ ਖਾਏ,
0: ਕਹਿੰਦੇ ਮਹਾਰਾਜ ਜਦੋਂ ਲੰਗਰ ਸੰਗਤ ਨੇ ਛਕ ਲਿਆ ਸੀ ਤੇ ਅਰਦਾਸ ਹੋਣ ਲੱਗੀ ਸੀ,
1: ਏਕ ਸਿੱਖ ਤਬ ਜਾਚਿਓ ਆਏ,
0: ਇੱਕ ਸਿੱਖ ਨੇ ਬਾਹਰੋਂ ਆਵਾਜ਼ ਦਿੱਤੀ ਮੈਨੂੰ ਵੀ ਲੰਗਰ ਛਕਾਓ, ਪਰ ਮੈਂ ਨਹੀਂ ਛਕਾਇਆ।
1: ਜਿਸ ਕੋ ਨਹਿ ਆਹਾਰ ਮੈਂ ਦੀਨਾ,
0: ਮੈਂ ਉਹਨੂੰ ਭੋਜਨ ਨਹੀਂ ਛਕਾਇਆ, ਹੁਣ ਇਹ ਸੱਚ ਦੱਸ ਰਿਹਾ ਹੈ।
1: ਕਾਚੋ ਰਹਿ ਤਾਂ ਹੀ ਬਚ ਕੀਨਾ,
0: ਬਚਨ ਕਹਿ ਦਿੱਤਾ, ਬੁੱਧੂ ਜਿੰਨਾ ਮਰਜ਼ੀ ਜ਼ੋਰ ਲਾ ਲੈ, ਤੇਰਾ ਆਵਾ ਕਦੇ ਵੀ ਨਹੀਂ ਪੱਕੇਗਾ, ਤੇਰਾ ਆਵਾ ਕੱਚਾ ਹੀ ਰਹੇਗਾ।
1: ਮੈਂ ਭਾਖਿਓ ਐਸੋ ਨਹਿ ਕੋਈ,
0: ਤੇ ਮੈਂ ਆਖਿਆ ਵੀ ਐਸਾ ਕਦੀ ਹੋ ਨਹੀਂ ਸਕਦਾ, ਗੁਰੂ ਮਹਾਰਾਜ ਤੋਂ ਮੈਂ ਬਚਨ ਲੈ ਕੇ ਆਇਆ ਹਾਂ।
1: ਸਤਿਗੁਰ ਬਾਕ ਮਿਟਾਵੈ ਜੋਇ,
0: ਇਹੋ ਜਿਹਾ ਕਿਹੜਾ ਬੰਦਾ ਜਿਹੜਾ ਗੁਰੂ ਮਹਾਰਾਜ ਦੇ ਜਿਹੜੇ ਅਟਲ ਬਚਨਾਂ ਨੂੰ ਉਹ ਮਿਟਾ ਸਕੇ ਜਾਂ ਉਹਨਾਂ ਨੂੰ ਮੋੜ ਸਕੇ।
1: ਤੁਮਰੋ ਵਾਕ ਨਿਫਲ ਕਰ ਦਿਓ,
0: ਪਰ ਮਹਾਰਾਜ ਕਮਾਲ ਦੀ ਗੱਲ ਹੈ, ਉਹ ਇੱਕ ਸਧਾਰਨ ਸਿੱਖ ਸੀ, ਉਹਨੇ ਗੁਰੂ ਦਾ ਬਚਨ ਉਹ ਝੂਠਾ ਕਰ ਦਿੱਤਾ ਹੈ।
1: ਤਿਸ ਕੋ ਕਹਿਓ ਸਾਚ ਸਭ ਭਇਓ,
0: ਤੇ ਉਹ ਲੱਖੂ ਦਾ ਕਿਹਾ ਬਚਨ ਪੂਰਾ ਹੋ ਗਿਆ, ਮੇਰਾ ਆਵਾ ਕੱਚਾ ਨਿਕਲਿਆ, ਸਾਰੀਆਂ ਇੱਟਾਂ ਪਿੱਲੀਆਂ ਨਿਕਲ ਰਹੀਆਂ ਹਨ।

0: ਜਿਸ ਕਰਕੇ ਵੀ ਇਹ ਜਿਹੜਾ ਗੁਰਸਿੱਖ ਨੇ ਉਲਟ ਪੁਲਟ ਬਚਨ ਮੈਨੂੰ ਕਹਿ ਦਿੱਤਾ, ਮੇਥੋਂ ਵੀ ਗਲਤੀ ਹੋਈ ਆ ਤੇ ਸਿੱਖ ਨੇ ਵੀ ਕਮਾਲ ਕਰ ਦਿੱਤੀ।
1: ਜੇ ਆਵਤ ਸੋ ਸਭ ਕੇ ਸਾਥ।
0: ਬੁੱਧੂ ਕਹਿੰਦਾ ਜੇ ਮਹਾਰਾਜ ਸੰਗਤ ਦੇ ਨਾਲ ਪਹਿਲਾਂ ਆ ਜਾਂਦਾ ਫਿਰ ਤੇ ਮੈਂ ਸ਼ਿਕਾਇਤ ਦੇਣਾ ਸੀ।
1: ਦੇਤ ਆਹਾਰ ਤ੍ਰਿਪਤ ਹੀ ਨਾਥ।
0: ਸਤਿਗੁਰੂ ਜੀ ਮੇਥੋਂ ਗਲਤੀ ਜ਼ਰੂਰ ਹੋਈ ਆ, ਜੇ ਸੰਗਤ ਨਾਲ ਆਉਂਦਾ ਮੈਂ ਉਹਨੂੰ ਜ਼ਰੂਰ ਭੋਜਨ ਛਕਾ ਕੇ ਰਜਾ ਦਿੰਦਾ।
1: ਦੇਤ ਸਰਾਪ ਤਤ ਛਿਨ ਉੱਠ ਗਯੋ।
0: ਪਰ ਉਹਦਾ ਸਰਾਪ ਦੇ ਕੇ ਉਸੇ ਵੇਲੇ ਅਲੋਪ ਹੋ ਗਿਆ ਤੇ ਮੈਨੂੰ ਲੱਭਿਆ ਹੀ ਨਹੀਂ।
1: ਪੁਨ ਖੋਜਿਓ ਸੋ ਮਿਲਤ ਨਾ ਭਯੋ।
0: ਮੈਂ ਤੇ ਬਾਅਦ ਵਿੱਚ ਲੱਭਿਆ ਵੀ, ਤਲਾਸ਼ ਵੀ ਕੀਤੀ, ਭਾਲ ਵੀ ਕੀਤੀ, ਪਰ ਮੈਨੂੰ ਮਿਲਿਆ ਹੀ ਨਹੀਂ ਹੈ।
1: ਸੁਣ ਸਤਿਗੁਰ ਨੇ ਤੂਸ਼ਣ ਠਾਨੀ।
0: ਇਉਂ ਬਚਨ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਸ਼ ਭਾਈ ਬੁੱਧੂ ਨੇ ਸੱਚ ਸੱਚ ਦੱਸ ਦਿੱਤਾ। ਹੁਣ ਅੱਗੇ ਗੁਰੂ ਅਰਜਨ ਦੇਵ ਮਹਾਰਾਜ ਕੀ ਜਵਾਬ ਦੇਣਗੇ, ਉਹ ਕੱਲ੍ਹ ਦੇ ਦੀਵਾਨ ਦੇ ਵਿੱਚ ਸੰਗਤਾਂ ਨੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ। ਅੱਜ ਇੱਥੇ ਹੀ ਆਪਾਂ ਸਮਾਪਤੀ ਕਰਦੇ ਹਾਂ, ਕਿਉਂਕਿ ਹੁਣ ਅੱਗੇ ਢਾਡੀ ਜਥੇ ਦਾ ਸਮਾਂ, ਕੁਸ਼ਰੀ ਸਿੰਘਾਂ ਦਾ ਸਮਾਂ ਹੋ ਗਿਆ, ਉਹਨਾਂ ਦੇ ਪਾਸੋਂ ਆਪਾਂ ਗੁਰ ਇਤਿਹਾਸ ਸੁਣਨਾ। ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਈਆਂ ਭੁੱਲਾਂ ਚੁੱਕਾਂ ਲਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ, ਬਹੁਤ ਹੀ ਸਤਿਕਾਰਯੋਗ ਗਿਆਨੀ ਅਵਤਾਰ ਸਿੰਘ ਜੀ ਬਦਨੀ ਕਲਾਂ ਵਾਲੇ ਪੋਤਰੇ ਦਮਦਮਿੰਡ ਟਕਸਾਲ ਦੇ ਬਾਰਵੇਂ ਮੁਖੀ ਵਿੱਦਿਆ ਮਾਰਤੰਡ ਬ੍ਰਹਮ ਵਿੱਦਿਆ ਦੇ ਦਾਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਬੇਅੰਤ ਹੀ ਮਹਾਂਪੁਰਸ਼ ਸੰਤ ਪਾਠੀ ਸਿੰਘ ਸਾਹਿਬਾਨ ਗਿਆਨੀ ਪ੍ਰਚਾਰਕ ਪੈਦਾ ਕੀਤੇ, ਬੇਅੰਤ ਗੁਰਸਿੱਖੀ ਦਾ ਪ੍ਰਚਾਰ ਕੀਤਾ, ਉਹਨਾਂ ਸੰਤਾਂ ਦੇ ਚਰਨਾਂ 'ਤੇ ਕੋਟਾਨ ਕੋਟ ਪ੍ਰਣਾਮ ਹੈ। ਸੋ ਸਾਧ ਸੰਗਤ ਜੀਓ, ਦੁਪਹਿਰੇ ਅਤੇ ਸ਼ਾਮ ਨੂੰ ਰੋਜ਼ਾਨਾ ਹੀ ਮਹਾਂਪੁਰਸ਼ ਕਥਾ ਵਿਚਾਰ ਦੁਆਰਾ ਨਿਹਾਲ ਕਰਦੇ ਨੇ, ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕਰਕੇ ਲਾਹੇ ਪ੍ਰਾਪਤ ਕਰਨੇ ਹਨ ਜੀ। ਆਓ ਹੁਣ ਪੰਥ ਦਾ ਪ੍ਰਸਿੱਧ ਕਵਿਸ਼ਰੀ ਜਥਾ ਬਹੁਤ ਹੀ ਸਤਿਕਾਰਯੋਗ ਗਿਆਨੀ ਜੋਗਾ ਸਿੰਘ ਜੀ ਭਾਗੋਵਾਲੀਆ ਆਪ ਸੰਗਤਾਂ ਨੂੰ ਕਵਿਸ਼ਰੀ ਵਾਰਾਂ ਰਾਹੀਂ ਨਿਹਾਲ ਕਰਨਗੇ। 24 ਅਤੇ 25 ਅਕਤੂਬਰ ਨੂੰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਕੱਤੀ ਰਾਗ ਦੇ ਆਧਾਰਿਤ ਕੀਰਤਨ ਦਰਬਾਰ ਹੋਵੇਗਾ, ਸ਼ਾਮ 4 ਵਜੇ ਤੋਂ ਲੈ ਕੇ 9 ਵਜੇ ਤੱਕ। ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰੋ ਜੀ। ਆਓ ਕਵਿਸ਼ਰੀ ਵਾਰਾਂ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

0: ਸਮਝਣ ਆਵੇ ਕਿੰਜ ਸਿਫਤਾਂ ਲਿਖੇ ਲਖਾਰੀ ਕਲਮ ਵਿਚਾਰੀ ਧੰਨ ਗੁਰੂ ਨਾਨਕ ਤੇਰੀ ਰਹਿਮਤ ਇੱਕ ਨਾਮ ਆਸਰੇ ਤਾਰੀ ਖਲਕਤ ਸਾਰੀ
1: ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਦੀਨ ਦਿਆਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਰਾਤਰੀ ਦੇ ਦੀਵਾਨ ਵਿੱਚ ਸਮੇਂ ਚੋਂ ਸਮਾਂ ਕੱਢ ਕੇ ਸਤਸੰਗੀਆਂ ਦੇ ਰੂਪ ਵਿੱਚ ਜੁੜ ਕੇ ਬੈਠੇ ਸਤਿਕਾਰਯੋਗ ਖਾਲਸਾ ਜੀਓ ਵੱਡਿਆਂ ਭਾਗਾਂ ਵਾਲੇ ਹੋ ਗੁਰਦੇਵ ਪਾਤਸ਼ਾਹ ਮਹਾਰਾਜ ਤੁਹਾਡੀ ਯਾਤਰਾ ਸਫਲ ਕਰਨ ਜੋ ਤੁਸੀਂ ਤਿਲ ਫੁੱਲ ਹਜ਼ੂਰ ਦੇ ਭੇਟ ਕੀਤਾ ਹੈ ਮਹਾਰਾਜ ਜੀ ਬਹੁਤਾ ਕਰਕੇ ਜਾਣਨ ਆਪ ਜੀ ਦੀਆਂ ਇਛਾਵਾਂ ਹਸਰਤਾਂ ਭਾਵਨਾਵਾਂ ਨੂੰ ਗੁਰਦੇਵ ਪਾਤਸ਼ਾਹ ਮਹਾਰਾਜ ਫੜ ਲਾਉਣ ਕਿਉਂਕਿ ਦੁਨੀਆਂ ਦਾ ਕੋਈ ਮਨੁੱਖ ਐਸਾ ਨਹੀਂ ਜਿਹਦੀ ਕੋਈ ਜ਼ਰੂਰਤ ਨਾ ਹੋਵੇ ਜਿਹਨੂੰ ਕੋਈ ਲੋੜ ਨਾ ਹੋਵੇ ਦੁਨੀਆਂ ਦੀ ਕੋਈ ਐਸੀ ਵਸਤੂ ਹੀ ਨਹੀਂ ਜਿਹੜੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਦਰਬਾਰ ਵਿੱਚੋਂ ਮਿਲਦੀ ਨਾ ਹੋ ਦੁਨਿਆਵੀ ਦਾਤਾਂ ਦੀ ਬਾਤ ਛੋੜੋ ਮੁਕਤੀ ਵਰਗੀਆਂ ਦਾਤਾਂ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਮਿਲਦੀਆਂ ਨੇ ਕਿਉਂਕਿ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਤੋ ਐਸੇ ਦੀਨ ਦਿਆਲ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦਦਾਰ ਕਰ ਰਹੇ ਹੋ ਹਜ਼ੂਰ ਪਾਤਸ਼ਾਹ ਮਹਾਰਾਜ ਸਭਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਆਪ ਜੀ ਨੇ ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਅਵਤਾਰ ਸਿੰਘ ਜੀ ਬੱਧਨੀ ਕਲਾਂ ਵਾਲਿਆਂ ਤੋਂ ਲੜੀਵਾਰ ਗੁਰੂ ਇਤਿਹਾਸ ਦੀ ਕਥਾ ਸਰਵਣ ਕੀਤੀ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨਾਲ ਸੰਬੰਧਿਤ ਭਾਈ ਬੁੱਧੂ ਦੇ ਆਵੇ ਵਾਲੀ ਸਾਖੀ ਬੜੀ ਰੌਚਕ ਤੇ ਬੜੀ ਪਿਆਰੀ ਹੈ ਉਹ ਆਪ ਜੀ ਸਰਵਣ ਕਰਾ ਰਹੇ ਸੀ ਆਓ ਹੁਣ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੀਵਨ ਦੇ ਅੰਤਲੇ ਦਿਨਾਂ ਦਾ ਇਤਿਹਾਸ ਆਪ ਜੀ ਨਾਲ ਸਾਂਝਾ ਕਰਨਾ ਆਸੀਸ ਦਿਓ ਫਤਿਹ ਦੇ ਸਿਮਰ ਰਾਹੀਂ ਸਰਬੱਤ ਮਾਈ ਭਾਈ ਗਜਾਓ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੇਵ ਪਾਤਸ਼ਾਹ ਮਹਾਰਾਜ ਸਭਨਾਂ ਨੂੰ ਨਾਮਦਾਨ ਦੀਆਂ ਦਾਤਾਂ ਬਖਸ਼ਿਸ਼ ਕਰਨ ਕਿਉਂਕਿ ਮਨੁੱਖਾ ਜੀਵਨ ਜਿਵੇਂ ਹਜ਼ੂਰ ਪਾਤਸ਼ਾਹ ਮਹਾਰਾਜ ਕਹਿੰਦੇ ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭੱਜ ਕੇਵਲ ਨਾਮ ਇਸ ਜੀਵਨ ਦਾ ਲਾਹਾ ਤਾਂ ਹੀ ਹੈ ਜੇ ਅਸੀਂ ਇਸ ਜੀਵਨ ਨੂੰ ਸੰਭਾਲਣ ਦਾ ਯਤਨ ਕਰੀਏ ਸੰਭਾਲਣ ਦਾ ਭਾਵ ਆਪਣੇ ਹਿਰਦੇ ਅੰਦਰ ਉਸ ਪਰਮੇਸ਼ਰ ਪ੍ਰਤੀ ਪਿਆਰ ਦੀ ਤਲਬ ਜਗਾ ਕੇ ਰੱਖੀਏ ਕਿਉਂਕਿ ਸੰਸਾਰ ਪਰਮੇਸ਼ਰ ਦਾ ਸਾਜਿਆ ਹੋਇਆ ਇਸ ਤਰ੍ਹਾਂ ਦਾ ਇੱਕ ਬ੍ਰਹਿਮੰਡਲ ਹੈ ਇਸ ਤਰ੍ਹਾਂ ਦੀ ਇੱਕ ਸਰਾਂ ਹੈ ਪਤਾ ਨਹੀਂ ਕਿੰਨੇ ਯਾਤਰੀ ਇੱਥੇ ਆ ਗਏ ਨੇ ਕਿੰਨੇ ਆ ਰਹੇ ਨੇ ਕਿੰਨੇ ਜਾ ਰਹੇ ਨੇ ਬਾਬਾ ਫਰੀਦ ਜੀ ਕਹਿੰਦੇ ਸ਼ੇਖ ਹਜ਼ਾਤੀ ਜੱਗ ਨਾ ਕੋਈ ਇੱਥੇ ਰਿਹਾ ਫਰੀਦਾ ਜਿਸ ਆਸਣ ਹਮ ਬੈਠੇ ਕਿਤੇ ਬੈਸ ਗਿਆ ਉਹ ਕਹਿੰਦੇ ਜਦ ਮੈਂ ਅੰਤਰ ਧਿਆਨ ਹੋ ਕੇ ਵੇਖਦਾ ਆਦਿ ਕਾਲ ਤੋਂ ਪਤਾ ਨਹੀਂ ਕਿੰਨੇ ਲੋਕ ਇਸ ਧਰਤੀ ਤੇ ਵਿਚਰ ਗਏ ਚਲੇ ਗਏ ਮਿੱਠੀਆਂ ਫਿੱਕੀਆਂ ਯਾਦਾਂ ਛੱਡ ਗਏ ਔਰ ਜਿਸ ਧਰਤੀ ਤੇ ਅੱਜ ਮੇਰੇ ਕਦਮ ਟਿਕੇ ਹੋਏ ਨੇ ਕੋਈ ਸਮਾਂ ਆਏਗਾ ਅਸੀਂ ਵੀ ਇਸ ਧਰਤੀ ਦੀ ਯਾਤਰਾ ਕਰਕੇ ਵਾਪਸ ਆਪਣੇ ਮਾਲਕ ਦੇ ਕੋਲ ਜਾ ਹਾਜ਼ਰ ਹੋਵਾਂਗੇ ਜਿਹੜੇ ਸਾਧੂ ਜਨ ਹੁੰਦੇ ਖਾਲਸਾ ਜੀ ਇਹਨਾਂ ਕੋਲ ਸਮਝਾਉਣ ਦਾ ਬੜਾ ਤਰੀਕਾ ਹੁੰਦਾ ਇੱਕ ਸਾਧੂ ਬਾਬਾ ਇੱਕ ਰਾਜੇ ਦੇ ਮਹਿਲਾਂ ਦੇ ਬੂਹਰੇ ਜਾ ਖੜਾ ਹੋਇਆ ਤੇ ਦਰਬਾਰ ਨੂੰ ਆਖੇ ਵੀ ਮੈਨੂੰ ਇੱਕ ਰਾਤ ਚਾਹੀਦੀ ਏ ਸਰਾਂ ਦੇ ਵਿੱਚ ਟਿਕਣ ਵਾਸਤੇ ਮੈਂ ਆਰਾਮ ਕਰਕੇ ਕੱਲ੍ਹ ਚਲਿਆ ਜਾਵਾਂਗਾ ਉਸ ਚੋਬਦਾਰ ਨੇ ਆਖਿਆ ਭਾਈ ਇਹ ਤਾਂ ਰਾਜੇ ਦਾ ਨਿੱਜੀ ਮਹਿਲ ਹੈ ਇੱਥੇ ਆਏ ਗਏ ਵਾਸਤੇ ਸਰਾਂ ਨਹੀਂ ਹੁੰਦੀ ਸਰਾਵਾਂ ਬਾਹਰ ਬਣਾਈਆਂ ਹੋਈਆਂ ਤੁਸੀਂ ਉੱਥੇ ਜਾ ਕੇ ਰਾਤ ਕੱਟ ਸਕਦੇ ਪਰ ਉਹ ਸਾਧੂ ਬਾਬਾ ਆਖੇ ਵੀ ਮੈਨੂੰ ਇਹ ਸਰਾਂ ਲੱਗਦੀ ਹੈ ਮੈਨੂੰ ਇੱਕ ਰਾਤ ਟਿਕਣ ਵਾਸਤੇ ਕਮਰਾ ਚਾਹੀਦਾ ਉਹਨੂੰ ਉਹ ਜਵਾਬ ਦੇਵੇ ਨੌਜਵਾਨ ਰਾਜਕੁਮਾਰ ਸੀ ਉਹਨੇ ਉੱਪਰੋਂ ਵੇਖਿਆ ਹੇਠਾਂ ਆਇਆ ਕਹਿੰਦਾ ਬਾਬਾ ਜੀ ਕੀ ਕਹਿੰਦੇ ਨੇ ਉਹਨੇ ਦੱਸਿਆ ਵੀ ਇਹ ਕਹਿੰਦੇ ਮੈਨੂੰ ਸਰਾਂ ਦੇ ਵਿੱਚ ਇੱਕ ਰਾਤ ਟਿਕਣ ਲਈ ਕਮਰਾ ਚਾਹੀਦਾ ਸਵੇਰੇ ਮੈਂ ਚਲਿਆ ਜਾਣਾ ਤੋ ਨੌਜਵਾਨ ਰਾਜਕੁਮਾਰ ਕਹਿੰਦਾ ਬਾਬਾ ਜੀ ਇਹ ਤਾਂ ਮੇਰਾ ਹੈ ਨਿੱਜੀ ਮਹਿਲ ਇੱਥੇ ਮੇਰੀਆਂ ਰਾਣੀਆਂ ਔਰ ਮੇਰੇ ਆਪਣੇ ਪਰਿਵਾਰ ਦੇ ਜੀ ਰਹਿੰਦੇ ਹੈ। ਤੁਸੀਂ ਬਾਹਰ ਸਰਾਂ ਵਿੱਚ ਜਾ ਕੇ ਰਾਤ ਬਸੇਰਾ ਕਰ ਸਕਦੇ ਹੋ, ਰਹਿਣ ਬਸੇਰਾ ਕਰ ਸਕਦੇ ਹੋ। ਉਹ ਸਾਧੂ ਬਾਬਾ ਬੜਾ ਅਨੁਭਵੀ ਸੀ, ਉਹ ਕਹਿੰਦਾ ਠੀਕ ਹੈ ਰਾਜਨ, ਬਹੁਤ ਸਮਾਂ ਪਹਿਲਾਂ ਮੈਂ ਉਦੋਂ ਵੀ ਇਹਨਾਂ ਮਹਿਲਾਂ ਹੇਠਾਂ ਆਇਆ ਸਾਂ, ਪਰ ਉਦੋਂ ਇੱਥੇ ਕੋਈ ਹੋਰ ਰਾਜ ਕਰਦਾ ਸੀ। ਰਾਜਕੁਮਾਰ ਨੇ ਆਖਿਆ ਹਾਂ ਉਹ ਮੇਰੇ ਪਿਤਾ ਜੀ ਸਨ, ਹੁਣ ਚਲੇ ਗਏ ਨੇ ਆਪਣੀ ਆਰਜ਼ੂ ਭੋਗ ਕੇ, ਹੁਣ ਮੈਂ ਉਹਨਾਂ ਦਾ ਵਾਰਸ, ਉਹਨਾਂ ਦੀ ਇਸ ਵਿਰਾਸਤ ਨੂੰ ਸੰਭਾਲਿਆ ਹੋਇਆ। ਠੀਕ ਹੈ, ਬਹੁਤ ਸਮਾਂ ਪਹਿਲਾਂ ਜਦ ਮੈਂ ਨਵਾਂ ਨਵਾਂ ਸਾਧੂ ਬਣਿਆ ਜਵਾਨੀ ਦੀ ਅਵਸਥਾ ਵਿੱਚ, ਉਦੋਂ ਵੀ ਆਇਆ ਸਾਂ, ਉਦੋਂ ਕੋਈ ਹੋਰ ਇੱਥੇ ਇਸ ਤਰ੍ਹਾਂ ਮਹਿਲਾਂ ਵਿੱਚ ਵੱਸਦਾ ਸੀ। ਕਹਿਣ ਲੱਗਾ ਉਹ ਮੇਰੇ ਬਾਬਾ ਜੀ ਸਨ, ਉਹ ਵੀ ਚਲੇ ਗਏ, ਹੁਣ ਉਹਨਾਂ ਦੀ ਵਿਰਾਸਤ ਮੇਰੇ ਕੋਲ ਹੈ। ਤਾਂ ਸਾਧ ਬਾਬਾ ਹੱਸ ਕੇ ਕਹਿਣ ਲੱਗਾ ਰਾਜਨ, ਮੈਂ ਜੋ ਕਿਹਾ ਉਹਨਾਂ ਸ਼ਬਦਾਂ ਵੱਲ ਧਿਆਨ ਦੇ, ਜਿੱਥੇ ਲੋਕ ਆ ਕੇ ਸਦੀਵ ਕਾਲ ਟਿਕਦੇ ਨਾ ਹੋਣ, ਕੁਝ ਸਮਾਂ ਆਪਣੇ ਜੀਵਨ ਦਾ ਗੁਜ਼ਾਰ ਕੇ ਫਿਰ ਅੱਗੇ ਤੁਰ ਜਾਂਦੇ ਹੋਣ, ਤਾਂ ਇਹ ਜਗਤ ਇੱਕ ਸਰਾਂ ਵਰਗਾ ਹੈ, ਇਹ ਮਹਿਲ ਤੇਰੇ ਇੱਕ ਸਰਾਂ ਵਰਗੇ ਨੇ। ਤੁਮਸੇ ਵੀ ਪਹਿਲੇ ਏਕ ਸ਼ਖਸ ਜਹਾਂ ਤਖਤੇ ਨਸ਼ੀਂ ਥਾ, ਉਸਕੋ ਵੀ ਆਪਣੇ ਖੁਦਾ ਹੋਣੇ ਕਾ ਇਤਨਾ ਹੀ ਯਕੀਨ ਥਾ। ਨੌਜਵਾਨ ਰਾਜਕੁਮਾਰ ਚਰਨਾਂ ਤੇ ਝੁਕਿਆ, ਉਹਨੇ ਆਖਿਆ ਬਾਬਾ ਸੱਚਮੁੱਚ ਜੋ ਗਿਆਨ ਤੇਰਿਆਂ ਬੋਲਾਂ ਚੋਂ ਪ੍ਰਾਪਤ ਹੋਇਆ ਹੈ, ਉਹ ਮੈਨੂੰ ਰਾਜ ਦਰਬਾਰ ਦੇ ਦਰਬਾਰੀਆਂ ਦੀਆਂ ਰਸਨਾਵਾਂ ਤੋਂ ਨਹੀਂ ਪ੍ਰਾਪਤ ਹੋਇਆ, ਕਿਉਂਕਿ ਸਾਧੂ ਜਨਾਂ ਕੋਲ ਅਨੁਭਵ ਹੁੰਦਾ। ਸਿਕੰਦਰ ਇੱਕ ਸਾਧ ਦੇ ਸਾਹਮਣੇ ਖੜਾ ਹੋ ਜਾਂਦਾ ਤੇ ਉਹਨੂੰ ਕਹਿੰਦਾ ਵੀ ਮੈਂ ਦੁਨੀਆਂ ਦਾ ਜੇਤੂ ਹੈ, ਕੁਝ ਮੰਗ ਲੈ। ਉਹ ਕਹਿੰਦਾ ਥੋੜਾ ਜਿਹਾ ਪਾਸੇ ਹੋ ਜਾ, ਜਿਹੜੀ ਸੂਰਜ ਦੀ ਰੋਸ਼ਨੀ ਆਉਣ ਡਈ ਹੈ ਮੇਰੇ ਤੱਕ ਪਹੁੰਚਣ ਦੇ, ਤੂੰ ਕਿਉਂ ਰਸਤੇ ਦੇ ਵਿੱਚ ਰੁਕਾਵਟ ਬਣਿਆ ਹੋਇਆ। ਜਾਨੀ ਉਹਨੇ ਇਹ ਸਮਝਾਉਣ ਦਾ ਯਤਨ ਕੀਤਾ ਕਿ ਦੁਨੀਆਂ ਦਾ ਹਰ ਮਨੁੱਖ ਆਪਣੇ ਆਪ ਨੂੰ ਸਿਕੰਦਰ ਸਮਝਦਾ ਹੈ, ਪਰ ਹਰ ਸਿਕੰਦਰ ਇਸ ਸੰਸਾਰ ਤੋਂ ਖਾਲੀ ਹੱਥ ਜਾਂਦਾ। ਤਾਂ ਜਿਹੜੇ ਸਾਧੂ ਲੋਕ ਮਹਾਂਪੁਰਸ਼ ਲੋਕ ਹੁੰਦੇ ਉਹਨਾਂ ਕੋਲ ਜੀਵਨ ਦੇ ਅਨੁਭਵ ਹੁੰਦੇ। ਇਹ ਜਿਹੜੀ ਗੁਰਬਾਣੀ ਹੈ ਇਹ ਸਾਡੇ ਸਤਿਗੁਰਾਂ ਦੇ ਅਨੁਭਵ ਨੇ, ਸੰਤਾਂ ਮਹਾਂਪੁਰਖਾਂ ਦੀਆਂ ਆਤਮਾਵਾਂ ਦੀਆਂ ਉਹ ਤਜਰਬਿਆਂ ਦੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੇ ਆਪਣੇ ਜੀਵਨ ਵਿੱਚ ਵਿਚਾਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰੂਪ ਵਿੱਚ ਸਾਨੂੰ ਬਖਸ਼ਿਸ਼ ਕੀਤੀਆਂ। ਔਰ ਬਿਨਾਂ ਜਾਤ ਪਾਤ ਭੇਦ ਭਾਵ ਦੇ ਕੋਈ ਵੀ ਪ੍ਰਾਣੀ ਗੁਰਬਾਣੀ ਨੂੰ ਪੜ੍ਹ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਦਾ। ਤਾਂ ਆਓ ਆਪਾਂ ਲੜੀ ਤੇ ਚੱਲੀਏ, ਕਿਉਂਕਿ ਅੱਜ ਗੁਰੂ ਘਰ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਹੋਈ ਹੈ, ਨਵੇਂ ਚੋਲੇ ਬਦਲੇ ਗਏ ਨੇ ਔਰ ਬਹੁਤ ਸਾਰੀ ਸੰਗਤ ਨੇ ਆ ਕੇ ਦਰਸ਼ਨ ਦਾਰ ਕੀਤੇ ਨੇ। ਤਾਂ ਭਾਈ ਸਾਹਿਬ ਭਾਈ ਹਰਦੀਪ ਸਿੰਘ ਜੀ ਨਿੱਜਰ ਸਾਹਿਬ ਜੀ ਦਾ ਇਹ ਉਪਰਾਲਾ ਸੀ ਕਿ ਸਾਲ ਵਿੱਚ ਦੋ ਵਾਰੀ ਇਹ ਸੇਵਾਵਾਂ ਕਰਿਆ ਕਰਨੀਆਂ, ਇੱਕ ਵਿਸਾਖੀ ਦੇ ਦਿਹਾੜੇ ਤੇ ਇੱਕ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ, ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਿਵਸ ਇਹ ਵੀ ਮਨਾਇਆ ਜਾ ਰਿਹਾ। ਤਾਂ ਇਹ ਬੜਾ ਰੌਚਕ ਇਤਿਹਾਸ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਰਤਾਰਪੁਰ ਦੀ ਧਰਤੀ ਤੇ ਵਿਚਰ ਰਹੇ ਸਨ। ਉਹਨਾਂ ਨੇ ਉੱਥੇ ਦੋ ਲੰਗਰ ਲਾਏ ਹੋਏ ਸੀ, ਇੱਕ ਸੀ ਸਰੀਰ ਨੂੰ ਤੰਦਰੁਸਤ ਰੱਖਣ ਵਾਲਾ, ਇੱਕ ਸੀ ਆਤਮਾ ਨੂੰ ਬਲਵਾਨ ਕਰਨ ਵਾਲਾ। ਬੜੇ ਲੋਕ ਆਉਂਦੇ ਦਰਸ਼ਨ ਕਰਦੇ, ਗੁਰੂ ਮਹਾਰਾਜ ਜੀ ਦੇ ਖੇਤਾਂ ਵਿੱਚੋਂ ਜੋ ਉਪਜਦਾ ਉਹਦਾ ਲੰਗਰ ਬਣਦਾ। ਅੱਜ ਵੀ ਉੱਥੇ ਜਿਹੜੀ ਜ਼ਮੀਨ ਹੈ ਉਹਦੇ ਵਿੱਚ ਸਬਜ਼ੀਆਂ ਉਗਾਈਆਂ ਜਾਂਦੀਆਂ ਔਰ ਉਹਦੇ ਵਿੱਚ ਫਰੂਟ ਉਗਾਏ ਜਾਂਦੇ ਨੇ। ਜਿਹੜੀ ਸੰਗਤ ਕਰਤਾਰਪੁਰ ਜਾਂਦੀ ਹੈ ਉੱਥੇ ਉਹ ਬਾਬਾ ਗੁਰੂ ਨਾਨਕ ਸਾਹਿਬ ਜੀ ਦੇ ਖੇਤਾਂ ਦੇ ਵਿੱਚ ਉਪਜੀਆਂ ਹੋਈਆਂ ਉਹ ਚੀਜ਼ਾਂ ਛਕਾਈਆਂ ਜਾਂਦੀਆਂ। ਹੁਣ ਤਾਂ ਬੰਦ ਹੈ, ਉਸ ਸਮੇਂ ਤੋਂ ਦੋਨਾਂ ਸਰਕਾਰਾਂ ਦਾ ਥੋੜ੍ਹਾ ਜਿਹਾ ਤਣਾਅ ਬਣਿਆ ਹੋਇਆ। ਤਾਂ ਦੋ ਵਾਰੀ ਮੈਂ ਜਾ ਕੇ ਦਰਸ਼ਨ ਦਰਦਾਰ ਕਰਕੇ ਆਇਆ। ਤਾਂ ਇੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਖੂਹ ਲਾ ਕੇ ਖੇਤੀ ਦਾ ਕੰਮ ਆਰੰਭ ਕੀਤਾ। 50 ਸਾਲ ਦੀ ਉਮਰ ਵਿੱਚ ਹਲ ਵਾਹਿਆ, ਆਮ ਜ਼ਿਮੀਂਦਾਰ ਜੱਟਾਂ ਵਾਂਗੂ ਬੰਨੇ 'ਤੇ ਬਹਿ ਕੇ ਪ੍ਰਸ਼ਾਦੇ ਛਕੇ। ਜਿਵੇਂ ਜੱਟ ਜੋਤਾਂ ਲਾ ਕੇ ਆਉਂਦੇ ਹੈ, ਇਵੇਂ ਗੁਰੂ ਨਾਨਕ ਸਾਹਿਬ ਵੀ ਹੰਡਾਲੀ ਲੈ ਕੇ ਜੋਤਾਂ ਲਾ ਕੇ ਮੁੜਦੇ, ਇਹ ਦੱਸਣ ਵਾਸਤੇ ਕਿ ਗੁਰੂ ਨਾਨਕ ਸਾਹਿਬ ਜੀ ਦਾ ਧਰਮ ਕਿਰਤੀਆਂ ਦਾ ਧਰਮ ਹੈ। ਹੁਣ ਭਾਵੇਂ ਸਾਡੇ ਸਮਾਜ ਨੂੰ ਇੱਕ ਵੱਡੇ ਹਿੱਸੇ ਨੇ ਗ੍ਰਸਿਆ ਹੋਇਆ ਜਿਹੜਾ ਭਾਈ ਲਾਲੋ ਦੀ ਕਿਰਤ ਕਮਾਈ ਉੱਤੇ ਪਲਦਾ ਹੈ, ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਧਰਮ ਕਿਰਤੀਆਂ ਦਾ ਧਰਮ ਹੈ। ਇੱਥੇ ਭਾਈ ਲਹਿਣੇ ਦਾ ਮਿਲਾਪ ਹੋਇਆ। ਭਾਈ ਲਹਿਣੇ ਨੇ ਖਡੂਰ ਸਾਹਿਬ ਤੋਂ ਭਾਈ ਜੋਧ ਜੀ ਤੋਂ ਗੁਰੂ ਨਾਨਕ ਦੀ ਬਾਣੀ ਸਰਵਣ ਕੀਤੀ, ਮਨ ਵਿੱਚ ਪਿਆਰ ਉਪਜਿਆ ਵੀ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਜਾਣਾ ਹੈ। ਚੱਲੇ ਤਾਂ ਸੀ ਉਹ ਦੇਵੀ ਦੇ ਦਰਸ਼ਨ ਕਰਨ, ਅਤੇ ਸਾਰਾ ਸੰਘ ਉਹਨਾਂ ਦੀ ਅਗਵਾਈ ਵਿੱਚ ਸੀ, ਅਤੇ ਬਟਾਲੇ ਨੂੰ ਪਾਰ ਕਰਕੇ ਉਹ ਕਰਤਾਰਪੁਰ ਚਲੇ ਗਏ। ਸੰਘ ਨੂੰ ਉਹਨਾਂ ਬਾਹਰ ਰੋਕ ਦਿੱਤਾ ਅਤੇ ਕਹਿੰਦੇ ਮੈਂ ਬਈ ਗੁਰੂ ਨਾਨਕ ਸਾਹਿਬ ਜੀ ਨੂੰ ਮਿਲਾਂ। ਮਨ ਵਿੱਚ ਇੱਛਾ ਸੀ, ਇਹ ਗੱਲ 1532 ਈਸਵੀ ਦੀ ਹੈ। ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ 'ਚੋਂ ਅਚਾਨਕ ਕੰਮ ਕਰਕੇ ਆ ਰਹੇ ਆ, ਘੱਟਾ ਮਿੱਟੀ ਉਹਨਾਂ ਦੇ ਤਨ 'ਤੇ ਲੱਗਾ ਹੋਇਆ ਅਤੇ ਉਹ ਇੱਕ ਜ਼ਿਮੀਂਦਾਰ ਵਾਂਗੂ ਲੱਗ ਰਹੇ। ਭਾਈ ਲਹਿਣਾ ਜੀ ਘੋੜੀ 'ਤੇ ਸਵਾਰ ਨੇ, ਉਹਨਾਂ ਸਹਿ ਸੁਭਾਅ ਹੀ ਪੁੱਛਿਆ ਵੀ ਪੁਰਖਾ गुरु नानक साहब महाराज जी नूं जाणदा। धन गुरु नानक साहब महाराज कहिंदे हां, कहिण लगे मैं उहनां दे दर्शन करने आ, उहनां दी धर्मशाला कित्थे है? कहिंदे तुसीं साडे पिछे पिछे आई जाओ, असीं तुहानूं गुरु नानक साहब जी दी धर्मशाला विखे लै जावांगे। बड़ा अलौकिक चमत्कार सी। गुरु नानक साहब जगत दे मालक अगे अगे तुरे जा रहे, भाई लहणा जी घोड़ी ते सवार उह पिछे पिछे तुरे आ रहे, और उहनां दीआं अखां पछाण नहीं कर सके। अगे जा के महाराज कहिंदे लै भई पुरखा, आ खुरली ते घोड़ी बन्न दे, जल पाणी छक ते उह जिहड़ा थड़ा है उत्थे थोड़े समय तक गुरु नानक जी आण के उपदेश करदे हुंदे आ, ते संगत जुड़ जाणी है, तूं वी उत्थे जा के बैठ जाई, तैनूं गुरु नानक जी दर्शन देणगे। और मन दे विच शरदा सी, सच्ची तांक सी, क्योंकि जिन्ना चिर सच्चा इश्क ना उपजे उन्ना चिर मुहब्बतां दा रस्ता शुरू नहीं हुंदा। कुछ समय बाद गुरु नानक साहिब महाराज जी आ गए, होर सिख संगत उत्थे बैठ गई, तो भाई लहणा जी भी जा के बैठ गए, मत्था टेकिया, नमस्कार कीती, ध्यान नाल वेख्या ते ओही सी जिन्हां नूं पुछिया सी भी तुसीं गुरु नानक साहिब जी दी सानूं धर्मशाला लै चलो। मन अंदर पछतावा होया, ओ मना गुरु नानक साहिब महाराज जी नूं अखां पछाण ही नहीं सकियां, ओ पैदल तुरदे आए, तूं मगर घोड़ी ते चढ़ के तुरिया आया, अवग्या हो गई। कहिंदे सच्चे पातशाह महाराज मेरी भुल बख्शो, मैथों बड़ी भुल होई है, मैं घोड़ी ते चढ़े चढ़ाए तुहाडे नाल तुरिया आया, ते तुसीं मेरी घोड़ी दे अगे अगे पैदल तुरे आए, ते मैं ते आया सा तुहाथों कुछ लैण, ते हो गई मेथों भुल, महाराज मैनूं बख्शो। गुरु नानक साहिब महाराज हस पए, क्योंकि सांझां दा पूर्वले जन्मां दीआं हुंदीआं। कहिण लगे भलिया लोका तेरा नां की है? कहिंदा जी लैणा। ते महाराज कहिंदे बस फिर तूं लैणा है, ते असां तेरा कुछ देणा है। ते साईं असीं वी भाल रहे सां भी कोई अगली जोत दा वारस आ जाए, कोई असल काबिलियत दा मालक आ जाए, ते ओह अपनी जिम्मेवारी संभाले। महाराज कहिंदे तूं लैणा है, असीं कुछ देणा, ते जिहड़े लैणेदार हुंदे आ ओह अक्सर फिर इदां घोड़ियां ते चढ़ के आउंदे आ। तुसीं ठीक जगह ते पहुंच गए हो, देवी देवतियां दे ख्याल छड्ड दिओ, ओह देवियां जिन्हां दी तुसीं पूजा करदे रहे हो इत्थे झाड़ू देंदियां तुसीं वेखोगे, टिक जाओ, शब्द दे विच जुड़ जाओ, समां आएगा तुहानूं एडा वड्डा सत्कार मिलेगा, दुनिया हैरान होवेगी। आओ पहली ही मुलाकात विच गुरु नानक साहिब महाराज जी ने भाई लहणे नूं जिहड़ी गल कही, ठीक समय सर आ पहुंचे हो लहणेदार तुसीं।

ਸ਼ੰਕਾ ਕੱਢ ਦੋ ਦਿਲ ਚੋਂ ਸ਼ੰਕਾ ਟਿੱਕ ਜੋ ਕਰੀ ਤਿਵਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

ਸ੍ਰਿਸ਼ਟੀ ਦੇ ਉਸ ਮਾਲਕ ਦੇ ਨਾਲ ਸ੍ਰਿਸ਼ਟੀ ਦੇ ਉਸ ਮਾਲਕ ਦੇ ਨਾਲ ਕਰੋ ਪਿਆਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਮਾਨ ਨੀ ਕਰਨਾ ਸਦਾ ਹਲੇਨੀ ਰੱਖਣੀ ਤਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ ਸਿਰ

ਹੋ ਸਕਦਾ ਹੈ ਉਸਦੇ ਹੋਵੋਗੇ ਹੱਕਦਾਰ ਤੁਸੀਂ ਠੀਕ ਸਮੇਂ ਸਿਰ ਆ ਪਹੁੰਚੇ ਹੋ ਲੈਣੇਦਾਰ ਤੁਸੀਂ ਠੀਕ ਸਮੇਂ

0: ਕਰਕੇ ਪਾਸ ਦਾ ਸੰਗ ਕਰਕੇ ਸੋਨਾ ਬਣ ਜੇ ਲੋਹੇ ਤੋਂ ਸੇਵਕ ਰੂਪ ਵਟਾ ਸਕਦਾ ਸਤਿਗੁਰ ਦੇ ਸੋਏ ਤੋਂ ਸੇਵਕ ਰੂਪ ਵਟਾ ਸਕਦਾ ਸਤਿਗੁਰ ਦੇ ਸੋਏ ਤੋਂ
1: ਉਹ ਪੱਗ ਵਾਲੀਆ ਭੁੱਲ ਸਕਦਾ ਹੈ ਬਖਸ਼ਣਹਾਰ।

ਸੀ ਖਾਲਸਾ ਜੀ ਪਹਿਲੀ ਮੁਲਾਕਾਤ, ਜਿਸ ਨੇ ਸਿੱਖੀ ਦਾ ਅਗਲਾ ਸਫ਼ਰ ਸ਼ੁਰੂ ਕੀਤਾ। ਕਿਉਂਕਿ ਸੰਸਾਰ ਵਿੱਚ ਰਾਮ ਇੱਕ ਹੈ, ਕ੍ਰਿਸ਼ਨ ਇੱਕ ਹੈ, ਭਗਵਾਨ ਬੁੱਧ ਇੱਕ ਹੈ, ਮੁਹੰਮਦ ਇੱਕ ਹੈ, ਨਾਨਕ ਦਾਸ ਇੱਕ ਜੋਤ। ਜਿੱਡਾ ਵੱਡਾ ਕਾਰਜ ਸੰਸਾਰ 'ਤੇ ਕਰਨਾ ਸੀ ਉਹ ਇੱਕ ਜਾਮੇ ਵਿੱਚ ਨਹੀਂ ਸੀ ਹੋ ਸਕਦਾ। ਔਰ 1532 ਦੀ ਇਹ ਗੱਲ ਹੈ, ਉਸ ਵਕਤ ਬਾਬਾ ਸ਼੍ਰੀ ਚੰਦ ਜੀ 38 ਸਾਲ ਦੇ ਸਨ, ਲਖਮੀ ਚੰਦ ਜੀ 36 ਸਾਲ ਦੇ ਸਨ ਅਤੇ ਬਾਬਾ ਲਹਿਣਾ ਜੀ 28 ਸਾਲ ਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪਹਿਲੀ ਰਮਜਨ ਵਾਲੀ ਗੱਲ ਸਮਝਾ ਦਿੱਤੀ ਵੀ ਤੁਸੀਂ ਲੈਣਾ ਕੁਝ ਅਤੇ ਅਸੀਂ ਦੇਣਾ। ਅਤੇ ਭਾਈ ਲਹਿਣਾ ਜੀ ਸੰਘ ਕੋਲ ਵਾਪਸ ਆਏ ਅਤੇ ਸਾਰਾ ਸੰਘ ਉਡੀਕ ਰਿਹਾ ਸੀ ਵੀ ਚਲੋ ਚੱਲੀਏ ਦੇਵੀ ਦੇ ਦਰਸ਼ਨਾਂ ਨੂੰ। ਕਹਿਣ ਲੱਗੇ ਹੁਣ ਮੈਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ, ਤੁਸੀਂ ਜਾਓ, ਯੁੱਗ ਯੁੱਗ ਜੀਓ, ਪਰ ਮੈਨੂੰ ਜਿਹੜਾ ਦਰ ਲੱਭਣਾ ਸੀ, ਜਿਹੜਾ ਘਰ ਮੈਂ ਲੱਭਦਾ ਸੀ ਉਹ ਲੱਭ ਗਿਆ। ਜਿੰਨੀਆਂ ਸਿਫਤਾਂ ਗੁਰੂ ਨਾਨਕ

ਸਾਹਿਬ ਜੀ ਦੀਆਂ ਸੁਣੀਆਂ ਉਹਨਾਂ ਦੇ ਦਰਸ਼ਨਾਂ ਵਿੱਚੋਂ ਮੈਨੂੰ ਨਸੀਬ ਹੋਈਆਂ। ਮੈਂ ਹੁਣ ਗੁਰੂ ਕੇ ਦਰਬਾਰ ਵਿੱਚ ਸੇਵਾ ਕਰ ਰਹੀ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਚਾਕਰ ਬਣ ਕੇ। ਇਤਿਹਾਸ ਕਿਉਂ ਜ਼ਰੂਰੀ ਹੈ? ਇਤਿਹਾਸ ਦੇ ਨਾਲ ਸਮਝ ਆਉਂਦੀ ਹੈ। 1532 ਤੋਂ ਲੈ ਕੇ 1539 ਤੱਕ ਗੁਰੂ ਨਾਨਕ ਸਾਹਿਬ ਜੀ ਜਦੋਂ ਜੋਤੀ ਜੋਤ ਸਮਾਉਂਦੇ ਆ, ਇਹਦੇ ਸਮੇਂ ਵਿੱਚ ਚਾਰ ਗੁਰੂ ਸ਼ਖਸੀਅਤਾਂ ਪੰਜਾਬ ਦੀ ਧਰਤੀ 'ਤੇ 50 ਕਿਲੋਮੀਟਰ ਦੇ ਘੇਰੇ ਘੇਰੇ ਵਿੱਚ ਵਿਚਰਦੀਆਂ। ਗੁਰੂ ਨਾਨਕ ਸਾਹਿਬ ਜੀ, ਭਾਈ ਲਹਿਣਾ ਜੀ ਉਹਨਾਂ ਦੇ ਸੇਵਾਦਾਰ, ਬਾਬਾ ਅਮਰਦਾਸ ਜੀ ਤੀਰਥ ਯਾਤਰਾ ਕਰ ਰਹੇ, ਅਤੇ 34 ਤੋਂ ਬਾਅਦ ਗੁਰੂ ਰਾਮਦਾਸ ਜੀ ਯਤੀਮ ਬਣ ਕੇ ਦਰ ਦਰ ਭਟਕ ਰਹੇ। ਬਾਅਦ ਵਿੱਚ ਇਹ ਚਾਰੇ ਸ਼ਖਸੀਅਤਾਂ ਇੱਕ ਲੜੀ ਨਾਲ ਜੁੜ ਜਾਂਦੀ ਹੈ, ਗੁਰੂ ਸਾਹਿਬਾਨ ਅਖਵਾਉਂਦੀ ਹੈ। ਔਰ ਇਹ ਧਰਤੀ ਇੰਨੀ ਪਾਕ ਪਵਿੱਤਰ ਸੀ ਜਿਸ ਥਾਂ ਤੋਂ ਸਿੱਖੀ ਨੇ ਆਪਣਾ ਅਗਲਾ ਸਫ਼ਰ ਆਰੰਭ ਕੀਤਾ, ਕਿਉਂਕਿ ਸਿੱਖੀ ਦਾ ਪ੍ਰਕਾਸ਼ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੋਇਆ। ਔਰ ਪਹਿਲੀ ਧਰਮਸ਼ਾਲਾ ਕਰਤਾਰਪੁਰ ਨੂੰ ਕਿਹਾ ਜਾ ਸਕਦਾ। ਇਸ ਤੋਂ ਅੱਗੇ ਫਿਰ ਜਿਵੇਂ ਜਿਵੇਂ ਗੁਰੂ ਸਾਹਿਬਾਨ ਡਿਊਟੀ ਸੰਭਾਲਦੇ ਰਹੇ, ਤਿਵੇਂ ਤਿਵੇਂ ਪੰਜਾਬ ਦੀ ਧਰਤੀ 'ਤੇ ਗੁਰ ਅਸਥਾਨ ਉਸਰਦੇ ਰਹੇ, ਅਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਹਿਣਾ ਪਿਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਉੱਤੇ। ਰੱਜ ਕੇ ਸੇਵ ਕਮਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ, ਦਿਨ ਰਾਤ ਇਹ ਕੀਤਾ। ਔਰ ਸੇਵਾ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਪਛਾਣ ਲਿਆ। ਬੜੀਆਂ ਪਰਖਾਂ ਹੋਈਆਂ, ਨਿੱਕੀਆਂ ਨਿੱਕੀਆਂ ਸਾਖੀਆਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਹੁਣਾਂ ਲਿਖੀਆਂ ਹੋਈਆਂ। ਕਿਤੇ ਗੁਰੂ ਨਾਨਕ ਸਾਹਿਬ ਜੀ ਪੁੱਛਦੇ ਆ ਵੀ ਦੱਸੋ ਮੇਰੀ ਮੁੱਠੀ ਵਿੱਚ ਕੀ ਹੈ, ਅਤੇ ਸਾਰੇ ਕਹਿੰਦੇ ਮਹਾਰਾਜ ਸਾਰਿਆਂ ਦੇ ਸਾਹਮਣੇ ਤੁਸੀਂ ਇੱਕ ਮੋਹਰ ਆਪਣੀ ਮੁੱਠੀ ਵਿੱਚ ਪਕੜੀ ਹੈ, ਅਸੀਂ ਵੇਖਿਆ। ਭਾਈ ਲਹਿਣਾ ਜੀ ਖਮੋਸ਼, ਉਹਨਾਂ ਨੂੰ ਪੁੱਛਿਆ ਜਾਂਦਾ, ਉਹ ਕਹਿੰਦੇ ਮਹਾਰਾਜ ਇਹ ਦੱਸੋ ਤੁਹਾਡੀ ਮੁੱਠੀ ਵਿੱਚ ਕੀ ਨੇ, ਤੁਹਾਡੇ ਚਰਨਾਂ ਵਿੱਚ ਦੁਨੀਆਂ ਦੀਆਂ ਰਿਧੀਆਂ ਸਿੱਧੀਆਂ ਨੌ ਸਿੱਧਾਂ ਬਰਕਤਾਂ ਅਖੰਡ ਬ੍ਰਹਿਮੰਡ ਸਭ ਤੁਹਾਡੇ ਹੁਕਮ ਵਿੱਚ, ਸਭ ਤਾਕਤਾਂ ਤੁਹਾਡੀ ਮੁੱਠੀ ਵਿੱਚ ਨੇ। ਰਮਨ ਸੀ ਭਾਣਾ ਮੰਨਣ ਦੀ, ਹੁਕਮ ਮੰਨਣ ਦਾ ਢੰਗ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਅੱਧੀ ਕੁ ਰਾਤ ਤੋਂ ਬਾਅਦ ਸਮਾਂ ਕਿੰਨਾ ਕੁ ਹੋਇਆ, ਤਾਂ ਸਾਰੇ ਆਪਣਾ ਆਪਣਾ ਅਨੁਮਾਨ ਲਾਉਂਦੇ ਆ। ਭਾਈ ਲਹਿਣਾ ਜੀ ਕਹਿੰਦੇ ਮਹਾਰਾਜ ਸਭ ਤੁਹਾਡਾ ਹੀ ਹੁਕਮ ਚੱਲਦਾ, ਜਿੰਨੀ ਕੁ ਤੁਸੀਂ ਬਤਾਈ ਉਹ ਬੀਤ ਗਈ, ਜਿਹੜੀ ਰਹਿੰਦੀ ਉਹ ਵੀ ਤੁਹਾਡੇ ਹੁਕਮ ਵਿੱਚ। ਜਾਨੀ ਆਪਣੇ ਆਪ ਨੂੰ ਜੀਰੋ ਕਰਨਾ, ਸਮਰਪਿਤ ਕਰਨਾ, ਗੁਰੂ ਦੇ ਹੋ ਜਾਣਾ, ਗੁਰੂ ਦੀ ਸੋਚ ਦੇ ਵਿੱਚ ਆਪਣੀ ਸੋਚ ਪਾ ਕੇ ਤੁਰਨਾ, ਇਹ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਭਾਈ ਲਹਿਣੇ ਦੀ ਮੁਲਾਕਾਤ ਦਾ ਸਾਰ ਅੰਸ਼। ਅਸੀਂ ਆਪਣੀ ਅਕਲ ਨੂੰ ਵੀ ਬਰਾਬਰ ਰੱਖ ਕੇ ਤੁਰਦੇ ਹਾਂ, ਮੱਥਾ ਗੁਰੂ ਨੂੰ ਵੀ ਟੇਕੀ ਜਾਂਦੇ ਹਾਂ। ਔਰ ਗੁਰੂ ਦੀ ਰਜ਼ਾ ਵਿੱਚ ਰਹਿ ਕੇ ਜੀਵਨ ਦਾ ਸਫ਼ਰ ਕਰਨਾ ਹੀ ਗੁਰੂ ਨੂੰ ਸੱਚੇ ਤੌਰ 'ਤੇ ਮੰਨਣਾ ਹੁੰਦਾ, ਕਿਉਂਕਿ ਗੁਰੂ ਗਿਆਨ ਗੁਰੂ ਜੋਤ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਹੁਕਮ ਨੂੰ ਮੰਨਿਆ, ਪਾਲਿਆ, ਕੁਝ ਦਿਨਾਂ ਵਾਸਤੇ ਪਿੰਡ ਗਏ, ਆਉਂਦਿਆਂ ਲੂਣ ਲੈਣ ਦਾ ਲੰਗਰ ਵਾਸਤੇ ਚੁੱਕੀ ਆਏ। ਘਰ ਆਏ ਤਾਂ ਮਾਤਾ ਸੁਲੱਖਣੀ ਨੂੰ ਪੁੱਛਦੇ ਵੀ ਗੁਰਦੇਵ ਕਿੱਥੇ, ਕਹਿੰਦੇ ਖੇਤਾਂ 'ਚ ਗਏ ਨੇ। ਅੱਜ ਕੋਈ ਸਾਧੂ ਕਰਦਾ ਸੇਵਾ ਖੇਤਾਂ ਵਿੱਚ ਜਾ ਕੇ? ਹੁਣ ਤਾਂ ਸਾਧੂ ਦੀ ਗੱਡੀ ਖੜਦੀ ਆ ਬਾਬਿਆਂ ਦੀ, ਤਾਂ ਉਹਨਾਂ ਦੀ ਬਾਰੀ ਵੀ ਸੇਵਕੀ ਖੋਲ੍ਹਦੇ ਆ, ਔਰ ਉਹਨਾਂ ਦੇ ਨਾਲ ਨਾਲ ਤੁਸੀਂ ਵੇਖਦੇ ਹੋ ਕਿੰਨੀਆਂ ਖਿਦਮਤਾਂ ਹੁੰਦੀਆਂ, ਕੋਈ ਕਿਹੜਾ ਧੁੱਪੇ ਸਾਧੂ ਕੰਮ ਕਰਨ ਨੂੰ ਤਿਆਰ। ਗੁਰੂ ਨਾਨਕ ਸਾਹਿਬ ਮਹਾਰਾਜ ਖੇਤਾਂ ਵਿੱਚ ਮਾਤਾ ਸੁਲੱਖਣੀ ਨੇ ਆਖਿਆ ਕੰਮ ਕਰ ਰਹੇ, ਉੱਥੇ ਜਾਓ। ਭਾਈ ਲਹਿਣਾ ਜੀ ਉੱਥੇ ਗਏ ਔਰ ਨਦੀਨ ਪੁੱਟ ਰਹੇ ਸੀ, ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ, ਆਰੇ ਲਾ ਲਿਆ ਮਹਾਰਾਜ ਨੇ। ਔਰ ਕੰਮ ਕਰਦਿਆਂ ਕਰਦਿਆਂ ਜਿਹੜਾ ਘਾਹ ਪੱਠਾ ਆਪਾਂ ਵੇਹਨੇ ਆ ਖੇਤਾਂ ਵਿੱਚੋਂ ਨਿਕਲਦਾ ਫਿਰ ਵਾਪਸ ਘਰ ਖੜੀਦਾ, ਉਹ ਪੰਡ ਭਾਈ ਲਹਿਣੇ ਦੇ ਸਿਰ ਤੇ ਰੱਖਤੀ, ਉਹਦੇ ਵਿੱਚੋਂ ਚਿੱਕੜ ਚੋਂਦਾ, ਸਾਰੇ ਕੱਪੜੇ ਖਰਾਬ ਹੋ ਗਏ। ਜਦੋਂ ਧਰਮਸ਼ਾਲਾ ਆਏ ਤੇ ਮਾਤਾ ਸੁਲੱਖਣੀ ਜੀ ਕਹਿਣ ਲੱਗੇ, ਸਵਾਮੀ ਜੀ ਚੰਗੀ ਕੀਤੀ ਵਿਚਾਰੇ ਨਾਲ, ਪਹਿਲਾਂ ਪਿੰਡੋਂ ਲੂਣ ਦੀ ਪੰਡ ਚੁੱਕੀ ਆਇਆ, ਤੁਹਾਡੇ ਦਰਸ਼ਨਾਂ ਨੂੰ ਖੇਤਾਂ ਵੱਲ ਘੱਲਿਆ ਤੇ ਉਧਰੋਂ ਪੱਠਿਆਂ ਦੀ ਪੰਡ ਰੱਖਤੀ ਤੁਸੀਂ, ਉਹਨਾਂ ਦੇ ਸਿਰ ਉੱਤੇ ਸਾਰੇ ਕੱਪੜੇ ਉਹਨਾਂ ਦੇ ਚੱਕਣ ਨਾਲ ਭਿੱਜ ਗਏ ਨਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਪਰਮੇਸ਼ਰ ਕੀ ਏ, ਇਹ ਚੱਕੜ ਨਹੀਂ, ਇਹ ਕੇਸਰ ਦੀਆਂ ਛਿੱਟਾਂ ਨੇ, ਇਹ ਅੰਮ੍ਰਿਤ ਬੂੰਦਾਂ ਨੇ ਜੋ ਪਰਮੇਸ਼ਰ ਦੇ ਘਰੋਂ ਆਈਆਂ ਨੇ, ਇਹ ਪੰਡ ਨਹੀਂ, ਇਹ ਬੜਾ ਵੱਡਾ ਛਤਰ ਇਹਨਾਂ ਦੇ ਸਿਰ ਤੇ ਝੁੱਲ ਰਿਹਾ। ਰਮਜਾ ਨਾਲ ਮਹਾਰਾਜ ਜੀ ਸਮਝਾ ਰਹੇ ਕਿ ਅਗਲੀ ਜਿਹੜੀ ਕਹਾਣੀ ਉਹ ਕਿੱਧਰ ਨੂੰ ਜਾਣੀ ਹੈ, ਗੁਰੂ ਨਾਨਕ ਵਾਲੀ ਜੋਤ ਜਿਹੜੀ ਕਿਹਦੇ ਹਿਰਦੇ ਵਿੱਚ ਟਿਕਣੀ ਹੈ, ਕਿਉਂਕਿ ਜੋਤ ਉਹ ਹੈ ਜੁਗਤ ਸਹਿ ਸਹਿ ਕਾਇਆ ਫਿਰ ਉਲਟੀ ਹੈ। ਇਹ ਬੜਾ ਵੱਡਾ ਮਸਲਾ ਸੀ ਆਪਣੇ ਵਰਗਾ ਕਿਸੇ ਨੂੰ ਕਰਨਾ, ਆਪਣੀ ਗੱਦੀ 'ਤੇ ਬਿਠਾਉਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਖਰੀ ਪਰਖ ਲਈ ਅਤੇ ਜੰਗਲ ਨੂੰ ਨਿਕਲ ਤੁਰੇ, ਭਾਈ ਮਨਸੁੱਖ ਜੀ ਵੀ ਮਗਰ, ਭਖਾਰੀ ਜੀ ਵੀ ਮਗਰ, ਬਾਬਾ ਬੁੱਢਾ ਜੀ ਵੀ ਮਗਰ,
ਤੇ ਭਾਈ ਲੈਣਾ ਜੀ ਵੀ ਮਗਰ। ਥੋੜ੍ਹੀ ਜਿਹੀ ਅੱਗੇ ਜਾ ਕੇ ਕੁਝ ਛਿੱਲੜਾਂ ਮੋਹਰਾਂ ਸੁੱਟੀਆਂ, ਕੁਝ ਉਹ ਲੈ ਕੇ ਆ ਗਏ, ਕੁਝ ਥੱਕ ਟੁੱਟ ਕੇ ਆ ਗਏ। ਘੋਰ ਜੰਗਲ ਵਿੱਚ ਦੋ ਰਹਿ ਗਏ, ਇੱਕ ਗੁਰੂ ਨਾਨਕ ਸਾਹਿਬ ਮਹਾਰਾਜ, ਇੱਕ ਭਾਈ ਲੈਣਾ ਜੀ। ਆਲੇ ਦੁਆਲੇ ਕੋਈ ਨਹੀਂ ਹੈ ਤੇ ਸਤਿਗੁਰੂ ਕਹਿੰਦੇ ਲੈਣਿਆ ਜਾਂਦਾ ਨਹੀਂ ਹੈ, ਮੁੜ ਗਏ ਸਾਰੇ, ਤੂੰ ਵੀ ਮੁੜ ਜਾ। ਕਹਿੰਦਾ ਮਹਾਰਾਜ ਉਹਨਾਂ ਦਾ ਕੋਈ ਆਸਰਾ ਹੋਵੇਗਾ, ਮੇਰਾ ਤੇਰੇ ਚਰਨਾਂ ਤੋਂ ਬਿਨਾਂ ਕੋਈ ਟਿਕਾਣਾ ਨਹੀਂ, ਮੇਰਾ ਰੱਬ ਤੂੰ ਹੈ, ਜਿੱਥੇ ਗੁਰੂ ਜੀ ਤੁਸੀਂ ਹੋਵੋਗੇ ਉੱਥੇ ਹੀ ਮੇਰੀ ਦੁਨੀਆਂ ਵਸਦੀ ਹੋਏਗੀ, ਆਖਾਂ ਜੀਵਾਂ ਵਿਸਰੇ ਮਰ ਜਾਊਂ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮੇਰਾ ਥਾਂ ਹੀ ਕੋਈ ਨਹੀਂ। ਤਾਂ ਸਾਖੀ ਵਿੱਚ ਆਉਂਦਾ ਵੀ ਮੁਰਦਾ ਖਾ ਮਹਾਰਾਜ ਨੇ ਆਖਿਆ ਸਮਝਾਉਣ ਵਾਸਤੇ, ਉਹਦਾ ਵੀ ਭਾਵ ਇਹੋ ਸੀ ਵੀ ਗੁਰੂ ਦੇ ਹੁਕਮ ਤੋਂ ਇਨਕਾਰੀ ਨਹੀਂ ਹੋਣਾ। ਕਹਿੰਦੇ ਮਹਾਰਾਜ ਜਿੱਧਰੋਂ ਕਹੋ ਦੱਸੋ ਕਿੱਧਰੋਂ। ਗੁਰੂ ਨਾਨਕ ਸਾਹਿਬ ਜੀ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਆਖਿਆ ਹੁਣ ਤੂੰ ਲੈਣਾ ਨਹੀਂ ਰਿਹਾ, ਤੂੰ ਅੰਗੇ ਖੁਦ ਹੈ, ਭਾਵ ਮੇਰੇ ਜੀਵਨ ਦਾ ਹਿੱਸਾ। ਅੰਗਦ ਦੇ ਪਾਤਸ਼ਾਹ ਮਹਾਰਾਜ ਜੀ ਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਰੱਖਿਆ, ਮਾਪਿਆਂ ਨੇ ਉਹਨਾਂ ਦਾ ਨਾਮ ਭਾਈ ਲੈਣਾ ਹੀ ਰੱਖਿਆ ਸੀ, ਜਿੱਥੇ ਅੱਜ ਕੱਲ੍ਹ ਨਾਂਗੇ ਮੱਤੇ ਦੀ ਸਰਾਂ, ਨਾਂਗੇ ਦੀ ਸਰਾਂ ਵੀ ਆਪਾਂ ਕਹਿੰਦੇ। ਤਾਂ ਮਹਾਰਾਜ ਜੀ ਵਾਪਸ ਆਏ ਤੇ ਅਜੇ 3 ਮਹੀਨੇ ਉਹਨਾਂ ਦੇ ਰਹਿੰਦੇ ਸੀ ਸਰੀਰ ਛੱਡਣ ਵਿੱਚ। ਇਸ ਸਮੇਂ ਤੱਕ ਉਹਨਾਂ ਦੇ ਪਿਤਾ ਬਾਪੂ ਮਹਿਤਾ ਕਲਿਆਣ ਦਾਸ ਜੀ ਉਹ ਵੀ ਤੁਰ ਚੁੱਕੇ ਸਨ 1522 ਵਿੱਚ। ਮਾਤਾ ਤ੍ਰਿਪਤਾ ਜੀ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਨਮ ਦਿੱਤਾ, ਪ੍ਰਕਾਸ਼ ਹੋਇਆ ਜਿਨ੍ਹਾਂ ਦੀ ਕੁੱਖ ਤੋਂ, ਉਹ ਵੀ ਚੱਲ ਵਸੇ। ਬੇਬੇ ਨਾਨਕੀ ਜੀ ਵੀ ਤੁਰ ਗਏ, ਜੈ ਰਾਮ ਜੀ ਵੀ ਤੁਰ ਗਏ, ਮਤਲਬ ਆਪਣੇ ਬਲੱਡ ਰਿਸ਼ਤਿਆਂ ਵਿੱਚੋਂ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਉਸ ਵਕਤ ਸੰਗੀ ਸਾਥੀ ਗੁਰੂ ਕੀ ਸੰਗਤ ਸੀ। 3 ਮਹੀਨੇ ਪਹਿਲਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਮੁੱਚੀ ਸੰਗਤ ਨੂੰ ਆਖਿਆ, ਭਾਈ ਅਸੀਂ ਸਰੀਰਕ ਰੂਪ ਵਿੱਚ ਤੁਹਾਥੋਂ ਓਹਲੇ ਹੋ ਜਾਣਾ, ਕਿਉਂਕਿ ਇਹ ਸਰੀਰ ਸਦੀਵ ਕਾਲ ਨਹੀਂ ਹੈ, 70 ਸਾਲ ਯਾਤਰਾ ਕਰ ਲਈ ਹੈ। ਹੁਣ ਅਗਲਾ ਜਿਹੜੇ ਪੰਧ ਨੇ ਉਹ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨਿਭਾਉਣਗੇ, ਪਰ ਤੁਸੀਂ ਘਬਰਾਉਣਾ ਨਹੀਂ। ਉਹ ਜੋਤ ਪਰਮੇਸ਼ਰ ਨੇ ਦੇ ਕੇ ਜਿਹੜੀ ਸਾਨੂੰ ਧਰਤੀ ਤੇ ਭੇਜਿਆ, ਉਹ ਜੋਤ ਅਸੀਂ ਹੁਣ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਟਿਕਾ ਦੇਣੀ ਹੈ। ਤੇ ਜੋਤ ਦੀ ਖੇਡ ਸਰੀਰ ਤੇ ਅੱਜ ਹੋਰ 20 ਸਾਲਾਂ ਬਾਅਦ ਹੋਰ ਹੁੰਦਾ, ਜੋਤ ਇੱਕ ਸਾਰ ਨਿਰੰਤਰ ਰਹਿੰਦੀ, ਉਹ ਨਾ ਵੱਧਦੀ ਹੈ ਨਾ ਘਟਦੀ ਹੈ, ਉਹ ਸ਼ਕਤੀ ਜਿਹੜੀ ਪੂਰੇ ਬ੍ਰਹਿਮੰਡ ਨੂੰ ਚਲਾ ਰਹੀ ਹੈ, ਇਹ ਇਹਨਾਂ ਦੇ ਹਿਰਦੇ ਵਿੱਚ ਟਿਕੇਗੀ। ਇਹ ਤੁਹਾਡੇ ਦੂਸਰੇ ਗੁਰੂ ਹੋਣਗੇ ਔਰ ਸੇਵਾ ਕਰਨਗੇ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇਹ ਕਹਿ ਕੇ ਆਪਣਾ ਸੀਸ ਭਾਈ ਲਹਿਣੇ ਦੇ ਚਰਨਾਂ ਤੇ ਰੱਖ। ਖਾਲਸਾ ਜੀ, ਕਹਿਣਾ ਸੌਖਾ ਹੈ, ਗੱਲ ਬੜੀ ਵੱਡੀ ਹੈ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦੁਨੀਆਂ ਨੂੰ ਤਾਰਨ ਨਿਕਲੇ ਨਾ, ਬੜੇ ਬੜੇ ਕਰਾਮਾਤੀ ਲੋਕ ਉਹਨਾਂ ਨੂੰ ਮਿਲੇ, ਰਿਧੀਆਂ ਸਿੱਧੀਆਂ ਦੇ ਮਾਲਕ, ਅਖੀਰ ਤੇ ਉਹਨਾਂ ਦਾ ਸਿਰ ਗੁਰੂ ਨਾਨਕ ਸਾਹਿਬ ਜੀ ਨੂੰ ਝੁੱਕ ਜਾਂਦਾ ਰਿਹਾ। ਬੜੇ ਬੜੇ ਪੀਰ ਕਲੰਦਰ ਵੱਡੇ ਲੋਕ ਮਿਲੇ ਜਿਨ੍ਹਾਂ ਕੋਲ ਬੜੀਆਂ ਤਾਕਤਾਂ ਸੀ, ਪਰ ਸਭ ਤਾਕਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕਰਦੀਆਂ ਰਹੀਆਂ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਨੂੰ ਵੇਖਦੀਆਂ ਰਹੀਆਂ ਕਿ ਉਹ ਅਕਾਲ ਪੁਰਖ ਪਰਮੇਸ਼ਰ ਦਾ ਸਰਗੁਣ ਸਰੂਪ ਨੇ, ਪਰ ਅੱਜ ਦੁਨੀਆਂ ਦੇ ਪਹਿਲੀ ਵਾਰੀ ਵੇਖਿਆ ਵੀ ਗੁਰੂ ਨਾਨਕ ਦਾ ਸੀਸ ਵੀ ਕਿਸੇ ਦੇ ਚਰਨਾਂ ਤੇ ਚੁੱਕ ਸਕਦਾ, ਕਿਸੇ ਦੇ ਮੋਹਰੇ ਚੁੱਕ ਸਕਦਾ। ਸੀਸ ਚੁਕਾ ਕੇ ਆਖਿਆ, ਲਓ ਲੈਣਾ ਜੀ, ਤੁਸੀਂ ਤੇ ਸੇਵਾਦਾਰ ਬਣ ਕੇ ਆਏ ਸੀ, ਤੁਹਾਡੀ ਸੇਵਾ ਗੁਰੂ ਨਾਨਕ ਨੇ ਪ੍ਰਵਾਨ ਕਰ ਲਈ, ਹੁਣ ਤੁਸੀਂ ਗੁਰੂ ਬਣ ਕੇ ਸੇਵਾ ਕਰੋ ਔਰ ਗੁਰੂ ਦੀ ਸ਼ਖਸੀਅਤ ਬਣ ਕੇ ਇਸ ਸੰਸਾਰ ਦੇ ਬੇੜੇ ਪਾਰ ਕਰੋ। ਭਾਈ ਲਹਿਣਾ ਜੀ ਦੀਆਂ ਅੱਖਾਂ ਵਿੱਚ ਵਿਰਾਗ ਦੇ ਹੰਝੂ ਆ ਗਏ। ਮਹਾਰਾਜ, ਏਡੀਆਂ ਵੱਡੀਆਂ ਜ਼ਿੰਮੇਵਾਰੀਆਂ ਮੇਰੇ ਤੋਂ ਨਹੀਂ ਸੰਭਾਲੀਆਂ ਜਾਣੀਆਂ। ਮਹਾਰਾਜ ਕਹਿੰਦੇ ਤੁਸਾਂ ਹੀ ਇਹ ਜ਼ਿੰਮੇਵਾਰੀ ਸੰਭਾਲਣੀ ਹੈ। ਔਰ ਘਰ ਵਿੱਚ ਥੋੜ੍ਹਾ ਰੋਸਾ ਵੀ ਹੋਇਆ। ਸ਼ਾਮ ਨੂੰ ਮਾਤਾ ਸੁਲੱਖਣੀ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਨੇ ਕਿਹਾ ਵੀ ਪਿਤਾ ਜੀ ਨੇ ਇਹ ਕੀ ਕੀਤਾ, ਵਾਰਸ ਉੱਪਰ ਬਾਬੇ ਲਹਿਣੇ ਨੂੰ ਥਾਪ ਦਿੱਤਾ। ਤਾਂ ਮਾਤਾ ਜੀ ਨੇ ਸਮਝਾਇਆ, ਬੇਟਾ ਇਹ ਕੋਈ ਜੱਦੀ ਜਾਇਦਾਦ ਥੋੜ੍ਹੀ ਹੈ, ਇਹ ਤਾਂ ਰੱਬੀ ਜੋਤ ਹੈ, ਜਿਹੜਾ ਉਹਦੇ ਕਾਬਲ ਹੈ ਉਹਦੇ ਹਿਰਦੇ ਵਿੱਚ ਟਿਕਣੀ ਹੈ, ਤੁਹਾਡੇ ਕੋਲ ਬਾਕੀ ਦਾ ਸਿਲਸਿਲਾ ਹੈ, ਤੁਸੀਂ ਇਹਦੇ ਮਾਲਕ ਬਣੋ। ਅਗਲੇ ਦਿਨ ਗੁਰੂ ਨਾਨਕ ਸਾਹਿਬ ਜੀ ਨਾਲ ਗੱਲ ਕੀਤੀ ਮਾਤਾ ਜੀ ਨੇ, ਤਾਂ ਮਹਾਰਾਜ ਨੇ ਕਿਹਾ ਸ਼੍ਰੀ ਚੰਦ, ਇਹ ਤੇਰੇ ਵਸ ਦਾ ਰੋਗ ਨਹੀਂ ਹੈ, ਕਿਉਂਕਿ ਇਹ ਗੁਰਤਾ ਗੱਦੀ ਅਜੇ ਬਹੁਤ ਲੰਮਾ ਸਮਾਂ ਚੱਲਣੀ ਹੈ, ਇਹਦੇ ਵਿੱਚ ਕੁਰਬਾਨੀਆਂ ਕਰਨੀਆਂ ਪੈਣੀਆਂ, ਸ਼ਹਾਦਤਾਂ ਹੋਣੀਆਂ, ਜੰਗਾਂ ਲੜਨੀਆਂ ਪੈਣੀਆਂ, ਬੜੇ ਵੱਡੇ ਸਿਲਸਿਲੇ ਅੱਗੇ ਆਉਣੇ ਆ, ਇਹ ਤੇਰੇ ਵਸ ਦਾ ਰੋਗ ਨਹੀਂ, ਪਰ ਤੂੰ ਬੰਦਗੀ ਕਰੇਗਾ ਤੇ ਤੇਰੀ ਵੀ ਜਾਇਜਾਕਾਰ ਹੋਵੇਗੀ ਔਰ ਤੈਨੂੰ ਵੀ ਲੋਕ ਪੂਜਣਗੇ। ਤਾਂ ਫਿਰ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਈ ਲਹਿਣਾ ਜੀ ਨੂੰ ਆਖਿਆ ਕਿ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੇ ਸੈਂਟਰ ਬਣਾ ਕੇ ਗੁਰੂ ਕੀ ਸਿੱਖੀ ਨੂੰ ਕਮਾਓ ਔਰ ਸਾਡੇ ਵੱਲੋਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਅੱਗੇ ਤੋਰੋ।
ਇਹ ਕਹਿ ਕੇ ਗੁਰਦੇਵ ਪਾਤਸ਼ਾਹ ਮਹਾਰਾਜ ਨੇ ਆਪਣੇ ਆਪ ਨੂੰ ਸਮੇਟਿਆ, ਜਿੱਥੇ ਜਾ ਕੇ ਅੱਜ ਤੁਸੀਂ ਨਮਸਕਾਰ ਕਰਦੇ ਹੋ। ਇੱਕ ਪਾਸੇ ਮੁਸਲਮਾਨ ਲੋਕ ਬੈਠੇ ਨੇ, ਉਹ ਕਹਿੰਦੇ ਬਾਬਾ ਸਾਡਾ, ਦੂਜੇ ਪਾਸੇ ਗੁਰਦੁਆਰਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ। ਔਰ ਇਹ ਦੁਨੀਆਂ ਦੀ ਇੱਕ ਅਨੋਖੀ ਬਾਤ ਹੈ ਵੀ ਇੱਕ ਪੈਗੰਬਰ ਉੱਤੇ ਕਈ ਲੋਕਾਂ ਨੇ ਆਪਣਾ ਆਪਣਾ ਦਾਅਵਾ ਕੀਤਾ ਹੋਵੇ, ਕਿਉਂਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਵਿਚਾਰਧਾਰਾ ਸਭਨਾਂ ਵਾਸਤੇ ਸਾਂਝੀ ਸੀ। ਤੋ ਆਓ, ਛੱਡ ਦਿੱਤਾ ਕਰਤਾਰਪੁਰ ਤੇ ਖਡੂਰ ਸਾਹਿਬ ਕਿਵੇਂ ਡੇਰੇ ਲਾਏ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ, ਗੁਰੂ ਨਾਨਕ ਸਾਹਿਬ ਮਹਾਰਾਜ ਵਾਲੀ ਜੋਤ ਫਿਰ ਅੱਗੇ ਨੂੰ ਕਿਵੇਂ ਤੁਰੀ, ਇਹ ਸਾਰਾ ਸੀਨ ਇਸ ਕਵਿਤਾ ਵਿੱਚ ਉਂਭਣੇ ਕੀਤਾ ਜਾ ਰਿਹਾ।

0: ਖਾਲਸਾ ਜੀ, ਅੱਜ ਜਿਹੜੀ ਸਿੱਖੀ ਪੂਰੇ ਵਰਲਡ ਵਿੱਚ ਵੱਖ ਵੱਖ ਦੇਸ਼ਾਂ ਵਿੱਚ ਸ਼ੋਭਾ ਪਾ ਰਹੀ ਹੈ, ਗੁਰੂ ਘਰ ਬਣੇ ਹੋਏ ਹੈ, ਗੁਰੂ ਕੀ ਸੰਗਤ ਆਨੰਦ ਮਾਣਦੀ ਹੈ, ਇਹ ਸਿੱਖੀ ਦੀਆਂ ਜੜ੍ਹਾਂ ਪੰਜਾਬ ਵਿੱਚ ਨੇ। ਆਖਿਰ ਫਿਰ ਉੱਠੀ ਸਦਾ ਤੋਹੀਦ ਕੀ, ਪੰਜਾਬ ਸੇ ਹਿੰਦ ਕੋ ਇੱਕ ਮਰਦੇ ਕਾਮਲ ਨੇ ਜਗਾਇਆ ਖਾਬ ਸੇ। ਉਹ ਪਾਵਨ ਪਵਿੱਤਰ ਧਰਤੀ ਜਿੱਥੋਂ ਸਿੱਖੀ ਦੀ ਜੋਤ ਉਪਜੀ ਤੇ ਸਾਰੇ ਸੰਸਾਰ ਨੂੰ ਅੱਜ ਰੋਸ਼ਨੀ ਦੇ ਰਹੀ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ 12 ਸਾਲ ਇਸ ਜ਼ਿੰਮੇਵਾਰੀ ਨੂੰ ਨਿਭਾਇਆ, ਬਹੁਤ ਵੱਡੇ ਕਾਰਜ ਕੀਤੇ। ਸਭ ਤੋਂ ਪਹਿਲਾ ਕੰਮ ਸਤਿਗੁਰਾਂ ਦਾ ਇਤਿਹਾਸ, ਜੀਵਨ ਸਾਖੀਆਂ। ਕਦੇ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਇਤਿਹਾਸ ਨੂੰ ਪੜ੍ਹੋ, ਉਹਨਾਂ ਨਾਲ ਸੰਬੰਧਿਤ ਜਿਹੜੇ ਸਥਾਨ ਨੇ ਉਹਨਾਂ ਦਾ ਵੇਰਵਾ ਪੜ੍ਹੋ ਤੇ ਮਨ ਹੈਰਾਨ ਹੋ ਜਾਂਦਾ। ਮੈਂ ਕਈ ਵਾਰੀ ਕਹਿੰਦਾ ਹੁੰਦਾ ਵੀ ਜੇ ਕੋਈ ਗੁਰੂ ਕਾ ਸਿੱਖ ਇਹ ਤਹੱਈਆ ਕਰ ਲੈਣਾ ਵੀ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਨਾਲ ਸ਼ੋ ਪ੍ਰਾਪਤ ਸਾਰੇ ਸਥਾਨ ਵੇਖਣੇ ਤੇ ਪੂਰੀ ਜ਼ਿੰਦਗੀ ਲੰਘ ਜਾਏਗੀ, ਉਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸਾਰੇ ਸਥਾਨ ਨਹੀਂ ਵੇਖ ਸਕਦਾ। ਇੰਨੀਆਂ ਯਾਤਰਾਵਾਂ ਗੁਰੂ ਨਾਨਕ ਸਾਹਿਬ ਜੀ ਨੇ ਕੀਤੀਆਂ। ਇਹ ਸਾਰੇ ਸਥਾਨਾਂ ਦਾ ਵੇਰਵਾ ਜਨਮ ਸਾਖੀ ਚੋਂ ਮਿਲਦਾ। ਇਹ ਸਾਖੀ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਲਿਖਾਈ, ਜਿਹੜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨਾਲ ਗੁਜਰੇ ਸਿੱਖ ਜਿਹੜੇ ਜਾਣਦੇ ਸੀ ਉਹਨਾਂ ਕੋਲੋਂ, ਭਾਈ ਬਾਲਾ ਜੀ ਵਰਗਿਆਂ ਕੋਲੋਂ ਉਹ ਸਾਰਾ ਇਤਿਹਾਸ ਕਲਮਬੰਦ ਕੀਤਾ। ਉਸ ਤੋਂ ਬਾਅਦ ਉਸ ਸਾਖੀ ਨੂੰ ਹੀ ਆਧਾਰ ਬਣਾ ਕੇ ਭਾਈ ਸੰਤੋਖ ਸਿੰਘ ਜੀ ਨੇ ਬਹੁਤ ਸਾਰਾ ਜਿਹੜਾ ਮਸਾਲਾ ਇਕੱਤਰ ਕਰਕੇ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਲਿਖਿਆ, ਗੁਰਮੁਖੀ ਨੂੰ ਪ੍ਰਚਾਰਿਆ, ਬੱਚਿਆਂ ਨੂੰ ਸੰਭਾਲਿਆ। ਔਰ ਸਭ ਤੋਂ ਵੱਡਾ ਕਾਰਜ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਦਾ, ਜੋ ਗੁਰੂ ਨਾਨਕ ਸਾਹਿਬ ਕਹਿ ਗਏ ਕਿ ਗੁਰੂ ਕੀ ਸੰਗਤ ਵਾਸਤੇ ਜਿਹੜਾ ਲੰਗਰ ਹੈ ਉਹ ਅਤੁੱਟ ਵਰਤਣਾ, ਇਹਦੇ ਵਿੱਚ ਹੋਰ ਵਾਧਾ ਕਰਨਾ। ਤਾਂ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਵੇਲੇ ਖਡੂਰ ਸਾਹਿਬ ਦਾ ਲੰਗਰ ਮਸ਼ਹੂਰ ਸੀ ਦੁਨੀਆਂ ਦੇ ਵਿੱਚ। ਉੱਥੇ ਜਿਹੜੇ ਆਉਂਦੇ ਸੀ ਲੋਕ ਸੀ ਝੁਕਾ ਕੇ, ਔਰ ਮਾਤਾ ਖੀਵੀ ਜੀ ਅੱਧੀ ਅੱਧੀ ਰਾਤ ਤੱਕ ਜਾਗਦੇ ਰਹਿੰਦੇ, ਤੜਕੇ ਉੱਠਦੇ, ਗੁਰੂ ਕੇ ਲੰਗਰਾਂ ਵਿੱਚ ਸੇਵਾਵਾਂ ਨਿਭਾਉਂਦੇ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਜਿੰਨਾ ਚਿਰ ਸਰੀਰਕ ਰੂਪ ਵਿੱਚ ਰਹੇ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਲੱਗੀਆਂ ਹੋਈਆਂ ਡਿਊਟੀਆਂ ਨੂੰ ਨਿਭਾਉਂਦਿਆਂ ਕਈ ਵਾਰੀ ਵਿਰਾਗੀ ਵੀ ਹੋ ਜਾਂਦੇ ਸੀ। ਜਿਸ ਪਿਆਰੇ ਸੋ ਨੇਹੋ ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ। ਔਰ ਮਾਤਾ ਖੀਵੀ ਜੀ ਦੇ ਪਰਥਾਏ ਭੱਟਾਂ ਨੇ ਲਿਖ ਕੇ ਗੁਰਬਾਣੀ ਵਿੱਚ ਉਹਨਾਂ ਦਾ ਜਸ ਕੀਤਾ, ਬਲਵੰਡ ਖੀਵੀ ਨੇਕ ਜਨ ਜਿਨ ਬਹੁਤੀ ਸ਼ੌਂਪਤ ਰਾਲੀ, ਲੰਗਰ ਦੌਲਤ ਵੰਡੀਆ ਰਸ ਅੰਮ੍ਰਿਤ ਖੀਰ ਕੇ ਆਲੀ। ਇਹ ਗੱਲ 39 ਦੀ ਤੇ 40 ਵਿੱਚ ਹਮਾਜੂ ਆ ਗਿਆ। ਪਹਿਲੀ ਟੱਕਰ ਸਰਕਾਰ ਨਾਲ ਸਿੱਖੀ ਦੀ ਏਮਨਾਬਾਦ ਦੀ ਧਰਤੀ ਤੇ ਹੋਈ ਹੈ, ਜਦੋਂ ਬਾਬਰ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਜੇਲ੍ਹ ਵਿੱਚ ਪਾਇਆ ਸੀ, ਫਿਰ ਛੱਡਿਆ, ਹੋਰ ਵੀ ਰਿਹਾਈ ਕਰਵਾਈ ਕੈਦੀਆਂ ਦੀ ਗੁਰੂ ਨਾਨਕ ਸਾਹਿਬ ਜੀ ਨੇ। ਫਿਰ 40 ਵਿੱਚ ਦੂਜੀ ਟੱਕਰ ਹੋਈ, ਜਦੋਂ ਹਮਾਂਜੂ ਸ਼ੇਰ ਸ਼ਾਹ ਤੋਂ ਹਾਰ ਕੇ ਆਇਆ ਤੇ ਭੁੱਖਾ ਸੀ ਤੇ ਇੱਥੇ ਖਡੂਰ ਸਾਹਿਬ ਆਇਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਦੂਸਰੇ ਰੂਪ ਗੁਰੂ ਅੰਗਦ ਦੇਵ ਜੀ ਬੱਚਿਆਂ ਨੂੰ ਪੜ੍ਹਾ ਰਹੇ ਸੀ। ਉਹਨਾਂ ਨੇ ਧਿਆਨ ਹੀ ਨਹੀਂ ਦਿੱਤਾ ਵੀ ਬਾਦਸ਼ਾਹ ਆਇਆ, ਕਿਉਂਕਿ ਸੱਚੇ ਪਾਤਸ਼ਾਹ ਸਾਨੂੰ ਤਾਂ ਮਨ ਦੇ ਵਿੱਚ ਗੁੱਸਾ ਆਇਆ ਵੀ ਮੈਂ ਏਡੀ ਵੱਡੀ ਸ਼ਖਸੀਅਤ ਦਾ ਮਾਲਕ ਹੈ। ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਇਸ ਗੱਲ ਨੂੰ ਸੀਰੀਅਸ ਨਹੀਂ ਲਿਆ, ਗੰਭੀਰਤਾ ਨਾਲ ਨਹੀਂ ਲਿਆ, ਕੋਈ ਉੱਠ ਕੇ ਸਤਿਕਾਰ ਨਹੀਂ ਕੀਤਾ, ਤੇ ਗੁੱਸੇ ਵਿੱਚ ਆ ਕੇ ਤਲਵਾਰ ਨੂੰ ਹੱਥ ਪਾਇਆ ਤੇ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਸਹਿ ਸੁਭਾਅ ਆਖਿਆ, ਹਮਾਂਜੂ ਰਹਿਣ ਦੇ, ਇਹ ਵਿਚਾਰੀ ਥੱਕੀ ਟੁੱਟੀ ਸੁੱਤੀ ਰਹਿਣ ਦੇ, ਜਿੱਥੇ ਇਸ ਨੂੰ ਕੱਢਣ ਦੀ ਜ਼ਰੂਰਤ ਸੀ ਉੱਥੇ ਤੂੰ ਇਸ ਨੂੰ ਕੱਢਿਆ ਨਹੀਂ, ਤੇ ਸਾਧਾ ਸੰਤਾਂ ਦੇ ਡੇਰੇ ਇਹਨਾਂ ਤਲਵਾਰਾਂ ਦੇ ਡਰਾਵੇ ਦੇਣੇ ਚੰਗੀ ਬਾਤ ਨਹੀਂ ਹੁੰਦੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਗੱਦੀ ਨੂੰ ਸੀ ਚੁਕਾਇਆ ਹਮਾਜੂ ਨੇ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਕੋਲੋਂ ਖਿਮਾ ਮੰਗੀ, ਕਹਿੰਦਾ ਮਹਾਰਾਜ ਮੇਰਾ ਖੁੱਸਿਆ ਹੋਇਆ ਰਾਜ ਕਿਸ ਤਰ੍ਹਾਂ ਮਿਲੇਗਾ। ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ, ਜਦੋਂ ਤੂੰ ਸੱਚੇ ਦਿਲੋਂ ਖੁਦਾ ਦੀ ਬੰਦਗੀ ਕਰੇਗਾ, ਲੋਕਾਂ ਨਾਲ ਇਨਸਾਫ਼ ਕਰਨ ਦਾ ਵਾਅਦਾ ਕਰੇਗਾ, ਫਿਰ ਖੁਦਾ ਤੈਨੂੰ ਇਹ ਤਖ਼ਤ ਬਖਸ਼ ਸਕਦਾ ਹੈ। ਇਸ ਤਰ੍ਹਾਂ ਦੀਆਂ ਪਿਰਤਾਂ ਧੰਨ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਨੇ ਪਾਈਆਂ। ਬਹੁਤ ਧੰਨਵਾਦ ਗੁਰੂ ਕੀ ਸਾਰੀ ਸਿੱਖ ਸੰਗਤ ਦਾ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਅੱਜ ਪ੍ਰਬੰਧਕਾਂ ਵੱਲੋਂ ਲਿਖਿਆ ਜਿਵੇਂ ਤੁਸੀਂ ਪੜ੍ਹ ਰਹੇ ਹੋ, ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਮਨਾਇਆ ਜਾ ਰਿਹਾ। ਬਹੁਤ ਸਾਰੇ ਸ਼ਹੀਦ ਸਿੰਘ ਜੁਝਾਰੂ, ਜਿਹੜੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਸ਼ਹੀਦ ਹੋਏ, ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ। ਆਉਣ ਵਾਲੇ ਦਿਨਾਂ ਵਿੱਚ ਭਾਈ ਹਰਜਿੰਦਰ ਸਿੰਘ, ਭਾਈ ਸੁਖਦੇਵ ਸਿੰਘ, ਉਹਨਾਂ ਦੀ ਯਾਦ ਮਨਾਈ ਜਾਣੀ ਹੈ। ਧੰਨਵਾਦ ਗੁਰੂ ਕੀ ਸਰਬੱਤ ਸੰਗਤ ਦਾ। ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਲੜੀ ਫਿਰ ਕੱਲ੍ਹ ਨੂੰ ਆਪਾਂ ਅੱਗੇ ਤੋਰ ਲਵਾਂਗੇ। ਬਾਬਾ ਲਖਵੰਤ ਸਿੰਘ ਜੀ, ਉਹ ਹੁਣ ਅਗਲੀਆਂ ਜ਼ਿੰਮੇਵਾਰੀਆਂ ਨਿਭਾਉਣਗੇ। ਭਾਈ ਸਾਹਿਬ ਭਾਈ ਮੁਖਵਿੰਦਰ ਸਿੰਘ ਜੀ ਠੀਕਰੀਵਾਲ ਵਾਲੇ, ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਅਹੁਦੇਦਾਰ ਵੀ ਰਹੇ ਨੇ ਔਰ ਸਤਿਗੁਰਾਂ ਦੀ ਕਿਰਪਾ ਹੈ ਉਹਨਾਂ ਉੱਤੇ ਉਹ ਪਹੁੰਚੇ ਨੇ ਔਰ ਜਥੇ ਨੂੰ ਉਹਨਾਂ ਨੇ ਜਲ ਪਾਣੀ ਛਕਾਉਣ ਦਾ ਪ੍ਰੋਗਰਾਮ ਵੀ ਬਣਾਇਆ। ਧੰਨਵਾਦ ਹੈ। ਆਓ ਹੁਣ ਆਪ ਜੀ ਤੋਂ ਖਿਮਾ ਔਰ ਅਰਦਾਸ ਬੇਨਤੀ ਹੋਵੇਗੀ। ਆਨੰਦ ਸਾਹਿਬ ਜੀ ਦੇ ਜਾਪ ਹੋਣਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿਜ ਆਸਣ ਤੇ ਜਾਣਗੇ। ਸਾਰੀ ਸਿੱਖ ਸੰਗਤ ਨੇ ਸਤਿਗੁਰਾਂ ਦੀ ਬਾਣੀ ਪੜ੍ਹ ਸੁਣ ਕੇ ਔਰ ਆਪਣੀ ਆਤਮਾ ਨੂੰ ਨਿਹਾਲ ਕਰਨ ਦਾ ਯਤਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰੂ ਜੀ ਦੀ ਪਾਵਨ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਸਵਾਰੀ ਖਾਲਸਾ, ਸਾਧ ਸੰਗਤ ਜੀਓ, ਕਲਗੀਧਰ ਪਿਤਾ ਦੀ ਬਖਸ਼ਿਸ਼ ਕੀਤੀ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਧੰਨਤਾਂ ਦੇ ਯੋਗ ਹੋ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ, ਕਥਾ ਕੀਰਤਨ, ਗੁਰ ਇਤਿਹਾਸ ਪਿਛਲੀ ਵਾਰਾਂ ਦੁਆਰਾ ਸ਼੍ਰਵਣ ਕਰ ਰਹੇ ਸੀ, ਬਹੁਤ ਬਹੁਤ ਧੰਨਵਾਦ। ਸਾਡੇ ਸਤਿਕਾਰਯੋਗ ਪੰਥ ਦਾ ਮਹਾਨ ਕਵੀਸ਼ਰੀ ਜਥਾ ਭਾਈ ਜੋਗਾ ਸਿੰਘ ਭਾਗੋਵਾਲੀਆ ਅਤੇ ਉਹਨਾਂ ਦੇ ਸਮੂਹ ਜਥੇ ਦਾ, ਜੋ ਆਪ ਜੀ ਨੂੰ ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਤਿੰਨਾਂ ਦੇ ਗੁਰਤਾ ਗੱਦੀ ਪੁਰਬ ਦੇ ਸੰਬੰਧ ਵਿੱਚ ਪਾਵਨ ਗੁਰ ਇਤਿਹਾਸ ਕਵੀਸ਼ਰੀ ਵਾਰਾਂ ਦੁਆਰਾ ਆਪ ਸੰਗਤਾਂ ਨਾਲ ਸਾਂਝ ਪਾ ਰਹੇ ਸਨ। ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਾਰਨ ਜਥੇ ਨੂੰ ਚੜ੍ਹਦੀ ਕਲਾ ਤੰਦਰੁਸਤੀਆਂ ਬਖਸ਼ਿਸ਼ ਕਾਰਨ ਇਸੇ ਤਰ੍ਹਾਂ ਗੁਰੂ ਕੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਗੁਰਬਾਣੀ ਗੁਰ ਇਤਿਹਾਸ ਦੁਆਰਾ ਸਤਿਗੁਰੂ ਜੀ ਦੇ ਪਾਵਨ ਚਰਨਾਂ ਨਾਲ ਜੋੜਦੇ ਰਹਿਣ। ਸੋ ਸਤਿਗੁਰੂ ਜੀ ਦੀ ਕਿਰਪਾ ਦੇ ਸਦਕਾ ਅੱਜ ਸਾਰੇ ਦਿਨ ਦੇ ਜੋ ਦੀਵਾਨ ਗੁਰੂ ਘਰ ਦੇ ਵਿੱਚ, ਜਿੱਥੇ ਦੂਸਰੇ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਗੁਰਤਾ ਗੱਦੀ ਪੁਰਬ ਅਤੇ ਉੱਥੇ ਕੌਮ ਦੇ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਦੇ ਵਿੱਚ ਸਜਾਏ ਗਏ, ਜਿਨ੍ਹਾਂ ਨੇ ਕੌਮ ਦੀ ਆਜ਼ਾਦੀ ਦਾ ਰਸਤਾ ਅਖਤਿਆਰ ਕਰਦਿਆਂ ਅਣਖ ਗੈਰਤ ਦਾ ਸਬੂਤ ਦਿੰਦਿਆਂ ਹੋਇਆਂ ਸ਼ਹਾਦਤਾਂ ਦੇ ਜਾਮ ਪੀਤੇ, ਉਹਨਾਂ ਸ਼ਹੀਦਾਂ ਨੂੰ ਵੀ ਹਰੇਕ ਵੀਕੈਂਡ ਦੇ ਉੱਤੇ ਗੁਰੂ ਘਰ ਦੇ ਵਿੱਚ ਯਾਦ ਕੀਤਾ ਜਾਂਦਾ ਹੈ। ਸੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਜੋ ਨਿਸ਼ਾਨ ਸਾਹਿਬ ਦੇ ਚੋੜਾ ਸਾਹਿਬ ਬਦਲਣ ਦੀ ਸੇਵਾ ਗੁਰੂ ਘਰ ਦੇ ਵਿੱਚ ਹੋਈ, ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ, ਸੇਵਾਵਾਂ ਕੀਤੀਆਂ, ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਸੋ ਇੱਥੇ ਹੀ ਅੱਜ ਸੰਧਿਆ ਦੇ ਦੀਵਾਨਾਂ ਦੀ ਸਮਾਪਤੀ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ, ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਅਰਦਾਸ ਬੇਨਤੀ ਹੋਵੇਗੀ। ਸਤਿਗੁਰੂ ਜੀ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰਨਗੇ, ਇਸੇ ਤਰ੍ਹਾਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆ ਵਾਧਾਈਆ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾਵਣ ਆਈਆ ਸ਼ਬਦ ਉਤਾ ਗਾਵਹੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਾ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਟਹਾਉ ਜਿਸ ਦੀ ਆਹ ਵਡਿਆਈਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰਹੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ ਪੰਚ ਦੂਤ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਾ ਉਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤ ਘਰ ਅਨਹਦ ਵਾਜੇ ਅਨਾਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

ਦੋਇਦਾਈ ਦਾਇਆ ਖੇਲਾ ਸਗਲ ਜਗਤ, ਚੰਗੇ ਆਈਆ ਬੁਰੇ ਆਈਆ, ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਾ।

ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਆਪੇ ਜਾਣੇ ਕਰੇ ਆਪੇ ਆਣੇ ਰਾਸਤ, ਸਾਹਿ ਅੱਗੇ ਨਾਨਕਾ ਖਲਕ ਕੀਚਾ ਅਰਦਾਸ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਈ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਆ, ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ, ਨਉ ਨਿਧਾ ਵੈ ਧਾਏ ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀਆਂ ਦੀ ਆਤਮਿਕ ਜੋਤ, ਪਾਵਨ ਸਰੂਪ, ਚਬਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰਕੇ, ਖਾਲਸਾ ਜੀ ਬੋਲੋ ਜੀ। ਸਤਿਗੁਰੂ ਜੀ ਕੇ ਸਾਜਕ ਨਿਵਾਜੇ ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਖ ਚਲਾਈ ਤੇਗ ਵਾਹੀ, ਦੇਖ ਸੁਣ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ, ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ, ਤਾਂ ਨਾਰਿਆਂ ਨਾਲ ਚਰਾਏ, ਬੱਚਿਆਂ ਦੇ ਟੋਟੇ ਕਰਾ ਕੇ ਗਲਾਂ 'ਚ ਹਾਰ ਪਵਾਏ, ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਸਿੱਖੀ ਸਿਦਕ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤਨਾ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ, ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ ਪਾਵਨ ਕਮਾਈ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਧਾਮਾਂ ਗੁਰੂ ਨਿਸ਼ਾਨਾ ਜੀ ਦੇ ਦਰਸ਼ਨ ਦੀਦਾਰ ਦਾ ਧਿਆਨ ਧਰਕੇ, ਖਾਲਸਾ ਜੀ ਬੋਲੋ ਜੀ। ਪ੍ਰਥਮਾ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤੇ ਆਵੈ, ਚੇਤਾ ਅਮਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ਿਆ ਰਿਆਇਤ, ਦੇਗ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ, ਆਪ ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ, ਆਦਿ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕਰਕੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸ,

ਸਭ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਜੁਗੋ ਜੁਗ ਅਟਲ ਪਿਤਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਪਾਵਨ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਜੀ। ਆਪ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ ਹੈ ਜੀ। ਆਪ ਜੀ ਦੇ ਹਜ਼ੂਰ ਸ਼ਹੀਦਾਂ ਦੇ ਪਾਵਨ ਅਸਥਾਨ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਵਿਖੇ ਰਾਤਰੀ ਦੇ ਪਹਿਲੇ ਪਹਿਰ ਦੇ ਗੁਰਮਤਿ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਹਜ਼ੂਰ ਇਲਾਹੀ ਗੁਰਬਾਣੀ ਦੇ ਕੀਰਤਨ, ਇਤਿਹਾਸ ਦੀਆਂ ਗੁਰਮਤਿ ਵਿਚਾਰਾਂ, ਕਥਾ ਵਿਚਾਰਾਂ ਹੋਈਆਂ। ਕਵੀਸ਼ਰੀ ਵਾਰਾਂ ਦੇ ਦੁਆਰਾ ਆਪ ਜੀ ਦਾ ਪਾਵਨ ਜਸ ਗੁਰ ਇਤਿਹਾਸ ਗ੍ਰਹਿਣ ਕੀਤਾ ਗਿਆ ਹੈ ਜੀ। ਆਨੰਦ ਸਾਹਿਬ ਜੀ ਦੇ ਛੇ ਪੌੜੀਆਂ ਦੇ ਜਾਪ ਹੋਏ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ, ਅੱਗੇ ਵਾਸਤੇ ਸਮੱਤ ਬਲ ਬੁੱਧੀ ਦੀ ਦਾਤ ਬਖਸ਼ਿਸ਼ ਕਰਨੀ ਜੀ। ਪੜ੍ਹੀ ਸੁਣੀ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਦਾ ਭਾਵ ਦਰਾਈਆਂ ਸੰਗਤਾਂ ਦੇ ਹਿਰਦਿਆਂ ਵਿੱਚ ਬਖਸ਼ਿਸ਼ ਕਰਨਾ ਜੀ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਆਪਣੇ ਦਰ 'ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਏਕਤਾ ਇਤਫਾਕ ਨਾਮ ਬਾਣੀ ਦੀਆਂ ਦਾਤਾਂ, ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ ਜੀ। ਪਾਵਨ ਅਸਥਾਨਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਸੰਗਤਾਂ ਨੂੰ ਤਨ ਮਨ ਧਨ ਦੇ ਨਾਲ ਸੇਵਾਵਾਂ ਕਰਨ ਦੇ ਬਲ ਉੱਦਮ ਬਖਸ਼ਿਸ਼ ਕਰਨੇ ਜੀ। ਆਪ ਜੀ ਕਿਰਪਾ ਬਖਸ਼ਿਸ਼ ਕਰੋ, ਆਪਣੇ ਖਾਲਸਾ ਪੰਥ ਵਿੱਚ ਪਿਆਰ ਏਕਤਾ ਦੀ ਦਾਤ ਬਖਸ਼ਿਸ਼ ਕਰਕੇ ਖਾਲਸਾ ਪੰਥ ਨੂੰ ਆਪਣਾ ਕੌਮੀ ਘਰ ਖਾਲਿਸਤਾਨ ਦੀ ਦਾਤ ਬਖਸ਼ਿਸ਼ ਕਰੋ ਜੀ। ਜੇਲ੍ਹਾਂ ਵਿੱਚ ਬੰਦ ਸਿੰਘਾਂ ਸਿੰਘਣੀਆਂ ਨੂੰ ਰਿਹਾਈਆਂ ਚੜ੍ਹਦੀ ਕਲਾ ਤੰਦਰੁਸਤੀਆਂ ਦੀ ਦਾਤ ਬਖਸ਼ਿਸ਼ ਕਰਨੀ, ਕੌਮੀ ਸੰਘਰਸ਼ ਵਿੱਚ ਜੂਝ ਰਹੇ ਸਿੰਘਾਂ ਸਿੰਘਣੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਹਰ ਪ੍ਰਕਾਰ ਅੰਗ ਸੰਗ ਸਹਾਈ ਹੋ ਕਰਕੇ ਸੰਘਰਸ਼ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਸਮੁੱਚੇ ਖਾਲਸਾ ਪੰਥ ਨੂੰ ਸ਼ਹੀਦਾਂ ਦੇ ਦਰਸਾਏ ਹੋਏ ਮਾਰਗ 'ਤੇ ਚੱਲਣ ਦੇ ਬਲ ਉੱਦਮ ਬਖਸ਼ਿਸ਼ ਕਰਨੇ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਆਪ ਜੀ ਦੇ ਹਜ਼ੂਰ ਦਰ ਘਰ ਦੇ ਸੇਵਕ ਬਰ ਸਹਿਜ ਸਿੰਘ ਰਣ ਤੇਜ ਸਿੰਘ ਦੇ ਜਨਮ ਦਿਨ 'ਤੇ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹੋਏ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਅਭਿਰਾਜ ਸਿੰਘ 'ਤੇ ਜਨਮ ਦਿਨ 'ਤੇ ਪਰਿਵਾਰ ਵੱਲੋਂ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਏ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਹਰਭਜਨ ਸਿੰਘ ਵੱਲੋਂ ਪਰਿਵਾਰ ਦੀ ਚੜ੍ਹਦੀ ਕਲਾ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਹੈ ਜੀ। ਭਾਈ ਜਸਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਆਪ ਜੀ ਦੇ ਦਰ 'ਤੇ ਚੱਲ ਰਹੀਆਂ ਸੇਵਾਵਾਂ ਵਿੱਚ ਸੇਵਾ ਕੀਤੀ ਗਈ ਪਰਿਵਾਰ ਦੀ ਚੜ੍ਹਦੀ ਕਲਾ ਗੁਰਸਿੱਖੀ ਦੀ ਜੀਵਨ ਦੀ ਜਾਚਨਾ ਕਰਦਿਆਂ ਹੋਇਆਂ ਏਕਤਾ ਇਤਫਾਕ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਆਪ ਜੀ ਨੇ ਕਿਰਪਾ ਬਖਸ਼ਿਸ਼ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਤੰਦਰੁਸਤੀ ਨਾਮ ਬਾਣੀ ਦੀਆਂ ਦਾਤਾਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਪਾਵਨ ਚਰਨਾਂ ਨਾਲ ਜੋੜਨਾ, ਕਾਰਜਾਂ ਵਿੱਚ ਸਫਲਤਾਵਾਂ ਬਖਸ਼ਿਸ਼ ਕਰਨੀਆਂ, ਭਾਵਨਾਵਾਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਬਖਸ਼ੀਆਂ ਹੋਈਆਂ ਦਾਤਾਂ ਵਿੱਚ ਪੰਚਾਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਦੇਗ ਸਜਾਉਂਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰੋ, ਅੱਗੇ ਵਾਸਤੇ ਸਮੱਤ ਬਖਸ਼ੋ। ਆਪ ਜੀ ਕਿਰਪਾ ਕਰੋ, ਭੋਗ ਲਾਵੋ, ਭੋਗ ਲੱਗੇ ਸੀਤ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਪਾਵਨ ਪਵਿੱਤਰ ਮਿੱਠੀ ਆਸੀਸ ਦਰਗਾਹੀ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਕੇ ਸੰਗਤਾਂ ਨੂੰ ਕਰਤਾਰਥ ਕਰੋ ਜੀ। ਸਹੀ ਗੁਰਮੁਖ ਪਿਆਰੇ ਮਿਲੋ।

0: ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ, ਬੇਨਤੀ ਹੈ ਆਪ ਜੀ ਦੇ ਚਰਨਾਂ ਵਿੱਚ ਕਿ ਥੋੜ੍ਹਾ ਸਮਾਂ ਇਸੇ ਤਰ੍ਹਾਂ ਜੁੜੇ ਰਹਿਣ ਦੀ ਕਿਰਪਾਲਤਾ ਕਰਨੀ। ਸਤਿਗੁਰੂ ਜੀ ਦਾ ਅਦਬ ਸਤਿਕਾਰ ਮੁੱਖ ਰੱਖਦਿਆਂ ਹੋਇਆਂ ਸਤਿਗੁਰੂ ਜੀ ਦੇ ਪਾਵਨ ਸਰੂਪ ਨੂੰ ਸੁੱਖ ਆਸਣ ਅਸਥਾਨਾਂ 'ਤੇ ਵਿਦਾਗੀ ਤੋਂ ਬਾਅਦ ਇੱਥੋਂ ਚਾਲੇ ਪਾਉਣ ਦੀ ਖੇਚਲਾ ਕਰਨੀ ਜੀ। ਆਪ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਕਰਕੇ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਕਥਾ ਕੀਰਤਨ ਗੁਰ ਇਤਿਹਾਸ ਸ਼੍ਰਵਣ ਕਰਕੇ ਮਨੁੱਖਾ ਦੇਹੀ ਦੇ ਪ੍ਰਾਪਤ ਹੋਏ ਸਮੇਂ ਔਰ ਸਵਾਸਾਂ ਦਾ ਆਨੰਦ ਮਾਣ ਰਹੇ ਹੋ। ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਦੀਨ ਦੁਨੀਆ ਦੇ ਰਹਿਬਰ ਸਤਿਗੁਰੂ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਜਿਨ੍ਹਾਂ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਪਾਵਨ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੀਦਾਰ ਦਰਗਾਹੀ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਹਨ। ਸਾਨੂੰ ਆਪਣੇ ਪਾਵਨ ਚਰਨਾਂ ਵਿੱਚ ਜੁੜਨ ਦਾ ਇਸ ਭਾਗਾ ਸਮਾਂ ਬਖਸ਼ਿਸ਼ ਕੀਤਾ ਹੈ ਸਤਿਗੁਰੂ ਜੀ ਕਿਰਪਾ ਬਖਸ਼ਿਸ਼ ਕਰਨ। ਇਸੇ ਤਰ੍ਹਾਂ ਆਉਣ ਵਾਲਾ ਸਮਾਂ ਪਾਵਨ ਚਰਨਾਂ ਨਾਲ ਪ੍ਰੇਮ ਪਿਆਰ ਬਣਾਈ ਰੱਖਣ ਦਰੋਂ ਘਰੋਂ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਨਾਮ ਬਾਣੀ ਦੀਆਂ ਦਾਤਾਂ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨ। ਸੋ ਬਹੁਤ ਵਾਰ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰੀਦੀ ਹੈ ਕਿ ਅਸੀਂ ਗੁਰਬਾਣੀ ਦਾ ਸਤਿਕਾਰ ਜਿੰਨਾ ਵੀ ਵੱਧ ਤੋਂ ਵੱਧ ਅਸੀਂ ਕਰ ਸਕਦੇ ਹਾਂ ਸਾਨੂੰ ਕਰਨਾ ਚਾਹੀਦਾ ਹੈ ਕਿਉਂਕਿ ਗੁਰਬਾਣੀ ਦਾ ਅਦਬ ਸਤਿਕਾਰ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਆਪ ਗੁਰਤਾ ਗੱਦੀ ਦੇ ਉੱਤੇ ਸੁਭਾਏ ਮਾਨ ਨੇ ਪਰ ਅਜੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸਰੂਪ ਸੰਪੂਰਨ ਨਹੀਂ ਹੋਇਆ ਕੇਵਲ ਪੋਥੀ ਦਾ ਰੂਪ ਸੀ। ਪੋਥੀ ਪਰਮੇਸ਼ਰ ਕਾ ਥਾਨ ਭਗਤ ਸਾਹਿਬਾਨਾਂ ਦੀ ਬਾਣੀ ਪਹਿਲੇ ਚਾਰ ਸਤਿਗੁਰਾਂ ਦੀ ਗੁਰਬਾਣੀ ਇਕੱਤਰ ਕੀਤੀ ਸੀ ਅਤੇ ਉਸ ਦਿਨ ਤੋਂ ਹੀ ਆਪਣਾ ਜਿਹੜਾ ਆਸਣ ਆ ਸੱਚੇ ਪਾਤਸ਼ਾਹ ਨੇ ਆਪ ਜ਼ਮੀਨ ਦੇ ਉੱਤੇ ਚਾਦਰ ਵਿਛਾ ਕੇ ਅਤੇ ਉੱਥੇ ਆਸਣ ਕਰਨਾ ਸ਼ੁਰੂ ਕਰ ਦਿੱਤਾ ਅਤੇ ਗੁਰਬਾਣੀ ਦਾ ਏਡਾ ਅਦਬ ਕਿ ਉਹ ਪਲੰਘੇ ਦੇ ਉੱਤੇ ਪੋਥੀ ਸਾਹਿਬ ਨੂੰ ਬਿਰਾਜਮਾਨ ਕਰ ਦਿੱਤਾ। ਮੈਂ ਤਾਂ ਇਹ ਗੱਲ ਕੀਤੀ ਆ ਕਿ ਅੱਜ ਜੋ ਵਰਤਾਰੇ ਵਰਤ ਰਹੇ ਨੇ ਪਿਆਰਿਓ ਬਹੁਤ ਡੂੰਘੀਆਂ ਸੋਚਾਂ ਇਹਦੇ ਪਿੱਛੇ ਜਿਹੜੀਆਂ ਉਹ ਕੰਮ ਕਰ ਰਹੀਆਂ ਨੇ ਕਿਉਂਕਿ ਜਿਸ ਦਿਨ ਸਾਡਾ ਅਦਬ ਸਤਿਕਾਰ ਅਸੀਂ ਗੁਰਬਾਣੀ ਦਾ ਆਪਣੇ ਮਨ ਦੇ ਵਿੱਚੋਂ ਖਤਮ ਕਰ ਦਿੱਤਾ ਅਤੇ ਸਮਝ ਲਿਓ ਸਾਨੂੰ ਡੁੱਬਣ ਲੱਗਿਆ ਜਿਹੜਾ ਬਹੁਤਾ ਟਾਈਮ ਨਹੀਂ ਲੱਗਣਾ ਕਿਉਂਕਿ ਸਿੱਖ ਦੀ ਹੋਂਦ ਹੀ ਓਨਾ ਚਿਰ ਆ ਸਿੱਖ ਅਸੀਂ ਹੈ ਹੀ ਓਨਾ ਚਿਰ ਜਿੰਨਾ ਚਿਰ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਨਾਲ ਜੁੜੇ ਹਾਂ ਅਤੇ ਜੁੜਾਂਗੇ ਤਾਂ ਜੁੜਦੇ ਉਹਦੇ ਨਾਲ ਹਾਂ ਜਿਹਦਾ ਅਸੀਂ ਅਦਬ ਕਰਦੇ ਹੋਈਏ ਸਤਿਕਾਰ ਕਰਦੇ ਹੋਈਏ। ਅਤੇ ਅੱਜ ਬਹੁਤ ਤਾਕਤਾਂ ਐਸੀਆਂ ਨੇ ਜਿਹੜੀਆਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਸਾਡੇ ਮਨਾਂ ਦੇ ਵਿੱਚ ਇਹ ਸਾਬਤ ਕਰਨਾ ਚਾਹੁੰਦੀਆਂ ਨੇ ਕਿ ਇੱਕ ਕਾਗਜ਼ ਦੇ ਉੱਤੇ ਅੱਖਰ ਨੇ ਇੱਕ ਕਿਤਾਬ ਦੇ ਰੂਪ ਦੇ ਵਿੱਚ ਜਿਹੜਾ ਅੱਜ ਸਤਿਗੁਰਾਂ ਨੂੰ ਜਿਹੜਾ ਸਾਬਤ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਸਾਨੂੰ ਬਹੁਤ ਇਹਨਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਿਛਲੇ ਦਿਨਾਂ ਦੇ ਵਿੱਚ ਵੀ ਜੋ ਘਟਨਾਵਾਂ ਵਾਪਰੀਆਂ ਸੋ ਸਤਿਗੁਰੂ ਜੀ ਨੇ ਕਿਰਪਾ ਬਖਸ਼ਿਸ਼ ਕੀਤੀ ਕਿਉਂਕਿ ਮੈਂ ਬਹੁਤ ਵਾਰ ਬੇਨਤੀ ਕੀਤੀ ਆ ਕਿ ਦਸਵੇਂ ਪਾਤਸ਼ਾਹ ਦਾ ਸਾਰਾ ਇਤਿਹਾਸ ਪੜ੍ਹ ਲਓ। 14 ਜੰਗਾਂ ਸਤਿਗੁਰਾਂ ਨੇ ਕੀਤੀਆਂ ਨੇ ਆਪਣਾ ਸਾਰਾ ਸਰਬੰਸ ਸਾਡੇ ਉੱਤੋਂ ਕੁਰਬਾਨ ਕਰ ਦਿੱਤਾ ਕੋਲ ਰੱਖਿਆ ਕੁਛ ਨਹੀਂ ਝੁਕੇ ਕਿਤੇ ਨਹੀਂ ਅਤੇ ਜੇ ਅਖੀਰ ਦੇ ਵਿੱਚ ਦਸਵੇਂ ਪਾਤਸ਼ਾਹ ਸ਼ਹਿਨਸ਼ਾਹ ਪਿਤਾ ਜੇ ਕਿਤੇ ਝੁਕੇ ਨੇ ਅਤੇ ਨੰਦੇੜ ਦੀ ਪਾਵਨ ਧਰਤੀ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਦਿੱਤੀ ਆ ਅਤੇ ਦਸਵੇਂ ਪਾਤਸ਼ਾਹ ਦਾ ਜੇ ਸਿਰ ਝੁਕਿਆ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਝੁਕਿਆ ਜੇ ਪਰਿਕਰਮਾ ਕੀਤੀ ਦਸਵੇਂ ਪਾਤਸ਼ਾਹ ਨੇ ਅਤੇ ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਕੀਤੀ ਆ। ਸੋ ਸਾਡੇ ਵਾਸਤੇ ਕੁਰਬਾਣੀ ਦਾ ਸਤਿਕਾਰ ਸਤਿਗੁਰਾਂ ਦਾ ਜਿਹੜਾ ਸਤਿਕਾਰ ਉਹ ਕਿਸ ਪੱਧਰ ਦਾ ਹੋਣਾ ਚਾਹੀਦਾ ਮੈਂ ਤਾਂ ਇਹ ਕਹੂੰਗਾ ਕਿ ਸਿੱਖ ਦੇ ਮਨ ਦੀ ਭਾਵਨਾ ਇਹ ਹੋਣੀ ਚਾਹੀਦੀ ਆ ਕਿ ਮੈਂ ਆਪਣੇ ਸਰੀਰ ਤੋਂ ਵੀ ਵੱਧ ਆਪਣੀ ਜਾਨ ਤੋਂ ਵੀ ਵੱਧ ਜਿਹੜਾ ਪਿਆਰ ਉਹ ਸਤਿਗੁਰਾਂ ਨੂੰ ਕਰਾਂ ਅਤੇ ਆਪਣੇ ਜੀਵਨ ਦੇ ਵਿੱਚ ਜਿੰਨਾ ਵੀ ਕਰ ਸਕਾਂ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂ। ਪਰ ਇਹ ਘਟਨਾਵਾਂ ਤਾਂ ਵਾਪਰਦੀਆਂ ਨੇ ਕਿ ਅਸੀਂ ਬਹੁਤਾਤ ਗਿਣਤੀ ਦੇ ਵਿੱਚ ਅਸੀਂ ਸੌਂ ਚੁੱਕੇ ਹਾਂ ਉਹਦੇ ਨਤੀਜੇ ਜਿਹੜੇ ਇਹ ਸਾਡੇ ਸਾਹਮਣੇ ਆ ਰਹੇ ਨੇ ਕਿ ਜਿਹੜਾ ਵੀ ਮੇਰੇ ਵਰਗਾ ਉੱਠਦਾ ਉਹ ਆਪਣੀ ਮਤ ਬੁੱਧੀ ਦੇ ਅਨੁਸਾਰ ਜਿਹੜਾ ਗੁਰਬਾਣੀ ਦੇ ਅਰਥ ਜਾਂ ਸਤਿਗੁਰਾਂ ਦਾ ਸਤਿਕਾਰ ਉਹ ਕਰਨਾ ਸ਼ੁਰੂ ਕਰ ਦਿੰਦਾ ਅਤੇ ਅਸੀਂ ਸਾਰੇ ਬਹੁਤ ਸੂਝਵਾਨ ਪੜ੍ਹੇ ਲਿਖੇ ਬੈਠੇ ਹਾਂ ਅਤੇ ਕਦੀ ਅਸੀਂ ਆਪਣੇ ਘਰਾਂ ਦੇ ਵਿੱਚ ਕਦੀ ਕਿਸੇ ਨੇ ਸੋਚਿਆ ਕਿ ਮੇਰਾ ਮਾਂ ਆ, ਮੇਰੀ ਮਾਂ ਆ, ਮੇਰਾ ਪਿਓ ਆ, ਮੇਰਾ ਕੋਈ ਧੀ ਪੁੱਤਰ ਆ, ਅਤੇ ਮੈਂ ਕਦੇ 5-6 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਅਤੇ ਮੈਂ ਉਸ ਨੂੰ ਗੁਰਬਾਣੀ ਗੱਡੀ ਦੀ ਡਿੱਗੀ ਦੇ ਵਿੱਚ ਬੰਦ ਕਰਕੇ ਰੱਖ ਕੇ ਲੈ ਜਾਵਾਂ? ਕਦੀ ਕਿਸੇ ਦੇ ਮਨ ਦੇ ਵਿੱਚ ਖਿਆਲ ਆਇਆ ਹੈ? ਪਰ ਸਤਿਗੁਰਾਂ ਦੇ ਪ੍ਰਤੀ ਇਹ ਚੀਜ਼ਾਂ ਜਿਹੜੀਆਂ ਵਰਤ ਰਹੀਆਂ ਨੇ, ਸਾਨੂੰ ਬਹੁਤ ਸੁਚੇਤ ਹੋਣ ਦੀ ਲੋੜ ਹੈ, ਜਾਗਦੇ ਹੋਣ ਦੀ ਲੋੜ ਹੈ। ਕਿਉਂਕਿ ਪਹਿਲਾਂ ਜਦੋਂ ਛਾਪੇ ਦੇ ਸਰੂਪ ਛਪਦੇ ਸੀ, ਗਿਣਤੀ ਸਰੂਪਾਂ ਦੀ ਬਹੁਤ ਘੱਟ ਸੀ, ਸਤਿਕਾਰ ਬਹੁਤ ਜ਼ਿਆਦਾ ਸੀ। ਛਾਪੇ ਤੋਂ ਬਾਅਦ ਲੜੀਵਾਰ ਸਰੂਪ ਪ੍ਰਿੰਟਿੰਗ ਦੇ ਰੂਪ ਦੇ ਵਿੱਚ ਛਪਣੇ ਸ਼ੁਰੂ ਹੋਏ, ਅਤੇ ਜਿਹੜਾ ਵੀ ਕੋਈ ਸਤਿਗੁਰੂ ਜੀ ਦੀ ਤਾਬਿਆ ਬਹਿੰਦਾ ਸੀ, ਕੋਈ ਭਾਵੇਂ ਮੇਰੇ ਵਰਗੇ ਨੇ ਹੁਕਮਨਾਮਾ ਵੀ ਲੈਣਾ ਹੁੰਦਾ ਸੀ, ਅਤੇ ਉਸ ਨੂੰ ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ ਪੈਂਦੀ ਸੀ। ਲੜੀਵਾਰ ਸਰੂਪ ਹੋਣ ਦੇ ਕਾਰਨ ਸਮਝ ਨਹੀਂ ਸੀ ਆਉਂਦੀ, ਕਿਉਂਕਿ ਜਿਹੜੇ ਸਤਿਗੁਰਾਂ ਦੇ ਅੱਖਰ ਨੇ ਉਹ ਜੁੜਵੇਂ ਹੁੰਦੇ ਸੀ। ਪਰ ਅੱਜ ਹਾਲਾਤ ਇਹ ਬਣੇ ਨੇ ਕਿ ਜਿਉਂ ਜਿਉਂ ਅਸੀਂ ਪਦਛੇਦ ਕਰਕੇ ਸਰੂਪਾਂ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ, ਗੁਰਦੁਆਰੇ ਬਹੁਤਾਤ ਗਿਣਤੀ ਦੇ ਵਿੱਚ ਅਸੀਂ ਖੋਲ੍ਹਣੇ ਸ਼ੁਰੂ ਕਰ ਦਿੱਤੇ, ਅਤੇ ਉਹਨਾਂ ਹੀ ਜਿਹੜਾ ਸਤਿਗੁਰਾਂ ਦਾ ਅਦਬ ਸਤਿਕਾਰ ਆ, ਉਹ ਅਸੀਂ ਇਸ ਨੀਵੇਂ ਪੱਧਰ ਤੱਕ ਲੈ ਗਏ ਹਾਂ ਕਿ ਇਹ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਨੇ। ਸੋ ਮੈਂ ਹੱਥ ਜੋੜ ਕੇ ਬੇਨਤੀ ਕਰਾਂ, ਮੈਂ ਬਹੁਤ ਵਾਰ ਬੇਨਤੀ ਕਰੀ ਦੀ, ਇੱਥੋਂ ਸਟੇਜਾਂ ਤੋਂ ਵੀ ਹਮੇਸ਼ਾ ਬੇਨਤੀ ਕੀਤੀ ਜਾਂਦੀ ਆ ਨੌਜਵਾਨਾਂ ਦੇ ਭੈਣਾਂ ਦੇ ਵੀਰਾਂ ਦੇ ਚਰਨਾਂ ਵਿੱਚ ਕਿ ਇਸ ਸੰਗਤ ਦੇ ਵਿੱਚ ਆਉਣਾ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨੀ, ਕੇਵਲ ਇਹ ਨਹੀਂ ਕਿ ਅਸੀਂ ਪੜ੍ਹਨਾ ਸਿੱਖਣਾ। ਜਦੋਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਦੇ ਹਾਂ, ਗੁਰ ਇਤਿਹਾਸ ਸੁਣਦੇ ਹਾਂ, ਸੂਰਮਿਆਂ ਦਾ ਇਤਿਹਾਸ ਸੁਣਦੇ ਹਾਂ, ਤਾਂ ਸਾਨੂੰ ਪਤਾ ਲੱਗਦਾ ਕਿ ਸਾਡੇ ਵੱਡੇ ਵਡੇਰਿਆਂ ਨੇ ਗੁਰਬਾਣੀ ਦਾ ਅਦਬ ਕਿੱਦਾਂ ਕੀਤਾ ਅਤੇ ਸਾਡਾ ਫਰਜ਼ ਕੀ ਬਣਦਾ। ਇਕੱਲਾ ਸਿੱਖਣ ਦੇ ਨਾਲ, ਪਾਠ ਕਰਨ ਦੇ ਨਾਲ ਗੱਲ ਨਹੀਂ ਬਣ ਜਾਣੀ, ਸੰਗਤ ਦੇ ਵਿੱਚ ਆ ਕੇ ਸਾਡੀ ਰਹਿਣੀ ਸਹਿਣੀ ਬਹਿਣੀ ਜਿਹੜੀ ਆ, ਇਹ ਵੀ ਸਾਨੂੰ ਪਤਾ ਲੱਗਦਾ ਕਿ ਅਸੀਂ ਸੰਗਤ ਵਿੱਚ ਜਾਣਾ ਕਿਸ ਤਰ੍ਹਾਂ, ਗੁਰਬਾਣੀ ਦਾ ਅਦਬ ਕਿਸ ਤਰ੍ਹਾਂ ਕਰਨਾ, ਸਤਿਗੁਰਾਂ ਦੀ ਸੇਵਾ ਕਿਸ ਤਰ੍ਹਾਂ ਕਰਨੀ। ਸੋ ਸੰਗਤ ਦੇ ਵਿੱਚ ਆਉਣ ਦੇ ਵੀ ਜਿਹੜੇ ਬਹੁਤ ਵੱਡੇ ਲਾਭ ਨੇ। ਸੋ ਜ਼ਰੂਰ ਅਸੀਂ ਕੋਸ਼ਿਸ਼ ਕਰੀਏ, ਵੱਧ ਤੋਂ ਵੱਧ ਸਤ ਸੰਗਤ ਕਰਨ ਦੀ ਯਤਨ ਕਰੀਏ, ਗੁਰਬਾਣੀ ਦੀ ਸੰਥਿਆ ਪ੍ਰਾਪਤ ਕਰਨ ਦਾ ਯਤਨ ਕਰੀਏ, ਅਤੇ ਆਪਣੇ ਮਨਾਂ ਦੇ ਵਿੱਚ ਸਤਿਗੁਰਾਂ ਦਾ ਸਤਿਕਾਰ ਜਿਹੜਾ ਵੱਧ ਤੋਂ ਵੱਧ ਜਿੰਨਾ ਵੀ ਅਸੀਂ ਇਸ ਜੀਵਨ ਦੇ ਵਿੱਚ ਕਰ ਸਕਦੇ ਹਾਂ ਉਹ ਕਰਨ ਦਾ ਯਤਨ ਕਰੀਏ। ਸਤਿਗੁਰੂ ਸਾਡੇ ਸਾਰਿਆਂ ਉੱਤੇ ਕਿਰਪਾ ਬਖਸ਼ਿਸ਼ ਕਰਨ। ਸੋ ਆਓ ਕੀਰਤਨ ਸੋਲੇ ਦੀ ਬਾਣੀ ਨਾਲ ਜੁੜੀਏ, ਸਤਿਗੁਰੂ ਜੀ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਵੇਗੀ। ਜਿਨ੍ਹਾਂ ਉੱਤੇ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਹੈ, ਜ਼ਰੂਰ ਉਹ ਨਾਲ ਚੜ੍ਹਦੀ ਕਲਾ ਦੇ ਨਾਲ ਸਾਥ ਦੇਣ ਦੀ ਕਿਰਪਾਲਤਾ ਕਰਿਓ। ਮੈਂ ਹੋਰ ਇੱਕ ਛੋਟੀ ਜਿਹੀ ਬੇਨਤੀ ਕਰ ਦੇਵਾਂ, ਗੁਰਬਾਣੀ ਦੀ ਸੰਥਿਆ ਜਿੰਨੇ ਵੀ ਮੇਰੇ ਵੀਰ ਸਾਡੀਆਂ ਭੈਣਾਂ ਨੇ ਇਸ ਗੁਰੂ ਘਰ ਦੇ ਵਿੱਚ, ਜੇ ਕਿਸੇ ਨੂੰ ਅਖੰਡ ਪਾਠ ਸਾਹਿਬਾਂ ਦੀ ਡਿਊਟੀ ਦੇ ਉੱਤੇ ਵੀ ਕਿਸੇ ਦੀ ਡਿਊਟੀ ਲਾਉਣ ਵਾਸਤੇ ਵੀ ਰੱਖਿਆ ਜਾਂਦਾ, ਅਤੇ ਗੁਰੂ ਘਰ ਦੇ ਗ੍ਰੰਥੀ ਸਾਹਿਬਾਨ ਜਿਹੜੇ ਨੇ ਉਹ ਪਹਿਲਾਂ ਉਹਨਾਂ ਦੇ ਕੋਲੋਂ ਗੁਰਬਾਣੀ ਸੁਣਦੇ ਨੇ ਕਿ ਪਤਾ ਲੱਗ ਸਕੇ, ਨਹੀਂ ਤਾਂ ਬਹੁਤਾਤ ਵੇਖਣ ਦੇ ਵਿੱਚ ਆਉਂਦਾ। ਮੈਂ 1-2 ਗੁਰਦੁਆਰਿਆਂ ਦੇ ਵਿੱਚ ਕਿਤੇ ਅਖੰਡ ਪਾਠ ਸਾਹਿਬ ਦਾ ਭੋਗ ਪਾਇਆ ਅਤੇ ਭਗਤ ਬਾਣੀ ਦੇ ਵਿੱਚੋਂ ਆ ਗਿਆ ਹੁਕਮਨਾਮਾ ਅਤੇ ਕਈਆਂ
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਗੁਰੂ ਰੂਪ ਸਤਸੰਗ ਜੀਓ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਤ ਦਰ ਵਸੇ ਕਵਨ ਦਰ ਕਹੀਏ, ਦਰਾਂ ਭੀਤਰ ਦਰ ਕਵਨ ਲਹੇ, ਜਿਸ ਦਰ ਕਾਰਣ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਰਾਮ ਕੱਲੀ ਮੱਲਾ ਪਹਿਲਾ। ਦੂਸਰਾ ਪਹਿਲੇ ਪਾਤਸ਼ਾਹ ਜੀ ਦਾ ਵਾਕ ਜੋ ਜਪਜੀ ਸਾਹਿਬ, ਰਹਿਰਾਜ ਸਾਹਿਬ ਅਤੇ ਆਸਾ ਰਾਗ ਵਿੱਚ ਆਇਆ, ਇੱਕੋ ਹੀ ਸ਼ਬਦ ਹੈ ਥੋੜ੍ਹੇ ਜਿਹਾ ਲਗਾ ਮਾਤਰਾ ਦੇ ਭੇਦ ਨਾਲ। ਸੋ ਦਰ ਕਿਹਾ

0: ਸਰੀਰ ਦੇ ਮਰਨ ਨੂੰ ਮੌਤ ਨਹੀਂ ਗਿਣਦਾ, ਸਰੀਰ ਦੇ ਮਰਨ ਨੂੰ ਮੌਤ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ, ਜ਼ਮੀਰ ਦੇ ਮਰਨ ਨੂੰ ਮੌਤ ਗਿਣਦਾ।
1: ਬੇਗਰ ਤੋਰਾ ਨੀਲਾ ਚੋਲਾ, 6 ਫੁੱਟ ਜੁਸਾਲਾ ਸੀ।

ਗੁਰੂ ਰੂਪ ਸਾਧ ਸਿੰਘ ਜੀ ਫਤਿਹ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਇੱਕ ਲੜੀਵਾਰ ਵਿਚਾਰ ਕਈ ਦਿਨਾਂ ਤੋਂ ਆਪ ਜੀ ਨੂੰ ਸਰਵਣ ਕਰਾ ਰਿਹਾ। ਜਿਥ ਦਰ ਵਸੇ ਕਵਨ ਦਰ ਕਈ ਗਏ, ਦਰਾਂ ਭੀਤਰ ਦਰ ਕਵਨ ਲਹਿ। ਜਿਸ ਦਰ ਕਾਰਨ ਫਿਰਾਂ ਉਦਾਸੀ, ਸੋ ਦਰ ਕੋਈ ਆਏ ਕਹੇ। ਸਾਰੇ ਦਰਾਂ ਤੋਂ ਉਦਾਸ ਹੋ ਕੇ ਜਿਸ ਦਰ ਦੀ ਮੈਂ ਤਲਾਸ਼ ਕਰ ਰਿਹਾ, ਕੋਈ ਦੱਸੇ, ਕੋਈ ਤੇ ਉਸਦਾ ਰਸਤਾ ਦੱਸੇ, ਕੋਈ ਤੇ ਉਸਦਾ ਮਾਰਗ ਦੱਸੇ। ਇਸ ਨੂੰ ਆਧਾਰ ਬਣਾ ਕੇ ਦਾਸ ਆਪ ਨੂੰ ਸਰਵਣ ਕਰਾ ਰਿਹਾ। ਜੋ ਉਦਾਸ ਨਹੀਂ ਉਹ ਤਲਾਸ਼ ਨਹੀਂ ਕਰੇਗਾ, ਜੋ ਸੰਸਾਰ ਤੋਂ ਉਦਾਸ ਨਹੀਂ, ਪਦਾਰਥਾਂ ਤੋਂ ਉਦਾਸ ਨਹੀਂ, ਇਸ ਜੀਵਨ ਤੋਂ ਉਦਾਸ ਨਹੀਂ, ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ। ਅਗਰ ਇਹੀ ਜੀਵਨ ਸਭ ਕੁਛ ਹੈ ਔਰ ਇਹ ਸੰਸਾਰ ਹੀ ਸਭ ਕੁਛ ਹੈ ਔਰ ਇਹ ਪਦਾਰਥ ਹੀ ਸਭ ਕੁਛ ਹੈ ਔਰ ਇਸੇ ਦੇ ਲਈ ਜੀਵਣਾ ਹੈ, ਤਾਂ ਫਿਰ ਪਰਮਾਤਮਾ ਉਹਦੀ ਜ਼ਿੰਦਗੀ 'ਚ ਬੇਮੈਨੀ ਹੋ ਜਾਂਦਾ। ਫਿਰ ਪਰਮਾਤਮਾ ਨੂੰ ਉਹ ਸਾਧਨ ਦੀ ਤਰ੍ਹਾਂ ਵਰਤ ਸਕਦਾ ਹੈ ਕਿ ਪਦਾਰਥਾਂ ਵਿੱਚ ਉੱਨਤੀ ਹੋ ਜਾਏ। ਚਲੋ ਪਰਮਾਤਮਾ ਦਾ ਸਹਾਰਾ, ਸੰਸਾਰ ਵਿੱਚ ਸੁੱਖ ਸ਼ਾਂਤੀ ਮਿਲੇ, ਚਲੋ ਨਿਰੰਕਾਰ ਦਾ ਸਹਾਰਾ। ਉਹ ਸਹਾਰੇ ਦੇ ਰੂਪ ਵਿੱਚ ਨਿਰੰਕਾਰ ਦੀ ਓਟ ਪਕੜੇਗਾ, ਲੇਕਿਨ ਸੰਸਾਰ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ। ਨਿਰਾਸ਼ ਬਿਰਤੀ, ਉਦਾਸ ਬਿਰਤੀ, ਇਹ ਦੋਵੇਂ ਇਕੱਠੀਆਂ ਰਹਿੰਦੀਆਂ ਨੇ। ਜੋ ਸਭ ਕੁਛ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਆਪਣੇ ਪਾਸ ਆਉਂਦਾ, ਆਪਣੇ ਨੇੜੇ ਆਉਂਦਾ, ਉਹਨੂੰ ਕਹਿੰਦੇ ਨੇ ਉਦਾਸ। ਫਿਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਇਸੇ ਹੀ ਸੰਬੰਧ ਵਿੱਚ ਜੋ ਉਹ ਫਰਮਾਨ ਕਰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਧਰਮ ਦੀ ਮੂਲ ਸਾਧਨਾ ਮਨ ਦੀ ਸਾਧਨਾ। ਮਨ ਜਿਤਨੇ ਚਿਰ ਤੱਕ ਸੰਸਾਰ ਤੋਂ ਨਿਰਾਸ਼ ਨਹੀਂ, ਇਹ ਉਦਾਸ ਨਹੀਂ ਹੋ ਸਕਦਾ, ਔਰ ਇਹ ਜੇ ਉਦਾਸ ਨਹੀਂ ਤਾਂ ਫਿਰ ਇਹ ਨਿਰੰਕਾਰ ਦੀ ਤਲਾਸ਼ ਨਹੀਂ ਕਰ ਸਕਦਾ। ਇਹ ਲਾਜ਼ਮੀ ਹੈ, ਇਹ ਲਾਜ਼ਮੀ ਹੈ। ਥੋੜ੍ਹਾ ਜਿਹਾ ਰਿਪੀਟ ਕਰਨਾ ਪੈਂਦਾ, ਕੋਈ ਨਵੇਂ ਆਉਂਦੇ ਨੇ ਸੰਗਤ ਵਿੱਚ ਉਹਨਾਂ ਦਾ ਵੀ ਲਿੰਕ ਜੁੜ ਜਾਏ। ਇੱਕ ਮਿੰਟ 'ਚ ਮੈਂ ਦੁਹਰਾ ਦਿਆਂ, ਨਿਰਾਸ਼ ਹੋਣ ਦੇ ਤਿੰਨ ਸਾਧਨ ਨੇ। ਬੜਾ ਗਹਿਰਾ ਸਰੋਤਾ ਹੋਵੇ, ਸ਼ਬਦ ਚੋਟ ਕਰ ਜਾਏ, ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਬੇਮੈਨੀ ਹੋ ਜਾਏ, ਆਪਣੀ ਅਕਲ ਚੋਟ ਕਰ ਜਾਏ, ਜਾਂ ਫਿਰ ਸੰਸਾਰ ਵਿੱਚ

0: You're listening to KRPI 1550 Radio, Ferndale, Washington.
1: ਭਾਈ ਮੰਨ ਲਓ ਤੇ ਭਾਈ ਮੰਗਾ ਉਹ ਵੀ ਜਦੋਂ ਆ ਗੱਲ ਕਰਦੇ ਆ ਤੀਰਥਾਂ ਦੀ ਤਪ ਦੀ ਦਾਨ ਦੀ ਕਹਿੰਦੇ ਨੇ ਮਹਾਰਾਜ ਆਪ ਜੀ ਨੇ ਕਿਹਾ ਧਰਮਸ਼ਾਲਾ ਚ ਕੀਰਤਨ ਸੁਣੋ ਬਾਣੀ ਪੜੋ ਪਰ ਕਰਮ ਕਾਂਡੀ ਪੰਡਿਤ ਕਹਿੰਦੇ ਨੇ ਜੇ ਤੁਹਾਡੀ ਮਿਹਨਤ ਜ਼ਿਆਦਾ ਨਹੀਂ ਤੇ ਫਲ ਤੁਹਾਨੂੰ ਕਿੱਥੇ ਮਿਲਣਾ ਜ਼ਿਆਦਾ ਮਹਾਰਾਜ ਸਾਨੂੰ ਦਲੀਲ ਦਿੰਦੇ ਆ ਜਿੰਨੀ ਮਿਹਨਤ ਜ਼ਿਆਦਾ ਹੋਵੇਗੀ ਫਲ ਜ਼ਿਆਦਾ ਤੁਸੀਂ ਸਵੇਰੇ ਜਾਂਦੇ ਹੋ ਇੱਕ ਘੰਟਾ ਦੋ ਘੰਟੇ ਧਰਮਸ਼ਾਲਾ ਚ ਬੈਠੇ ਸ਼ਾਮ ਨੂੰ ਗਏ ਸਵੇਰੇ ਚੱਲਦੇ ਫਿਰਦੇ ਤੁਸੀਂ ਗੁਰੂ ਦਾ ਸ਼ਬਦ ਪੜਿਆ ਪਰ ਇੱਥੇ ਤਾਂ ਸਾਡੇ ਤਾਂ ਇੰਨੇ ਨੇ ਮਹੀਨੇ ਤਪ ਕਰਦੇ ਆ ਤੁਹਾਡੀ ਮਿਹਨਤ ਕੀ ਸਤਿਗੁਰੂ ਜਿੰਨੀ ਮਿਹਨਤ ਉਹਨੇ ਫਲ ਮਿਲਣਾ ਮਹਾਰਾਜ ਹੱਸ ਕੇ ਕਹਿੰਦੇ ਨਹੀਂ ਪਰਮਾਰਥ ਚ ਨਹੀਂ ਕਈ ਵਾਰੀ ਘੱਟ ਮਿਹਨਤ ਨਾਲ ਵੀ ਫਲ ਜ਼ਿਆਦਾ ਮਿਲ ਜਾਂਦਾ ਸਤਿਗੁਰੂ ਭਾਈ ਮਾਲੋ ਭਾਈ ਮੰਗਾ ਕਹਿੰਦੇ ਨੇ ਇਹ ਕਿਵੇਂ ਮਹਾਰਾਜ ਕਹਿੰਦੇ ਆ ਲੱਕੜਹਾਰਾ ਲੱਕੜਾਂ ਵੱਢਦਾ ਉਹਦੀ ਮਿਹਨਤ ਕਿੰਨੀ ਹੈ ਪਰ ਪੈਸੇ ਕਿੰਨੇ ਕੁ ਲੈ ਕੇ ਆਉਂਦਾ ਵੇਚ ਕੇ ਨਿੱਕੇ ਜੇ ਕੱਪੜੇ ਚ ਬੰਨ ਕੇ ਲੈ ਆਉਂਦਾ ਮਿਹਨਤ ਉਹਦੀ ਜ਼ਿਆਦਾ ਕਿਸਾਨ ਕਿੰਨੀ ਮਿਹਨਤ ਕਰਦਾ ਗੱਡੇ ਭਰ ਭਰ ਕੇ ਟਾਂਡੇ ਭਰ ਭਰ ਕੇ ਲਿਜਾਂਦਾ ਟਾਂਡੇ ਦਰ ਚ ਵੀ ਗੱਡਾ ਖੱਚਰਾਂ ਘੋੜੇ ਭਰ ਕੇ ਲਿਜਾਂਦਾ ਪਰ ਜਿਹੜੀਆਂ ਖੱਚਰਾਂ ਲੱਦ ਕੇ ਜਾਂਦੀਆਂ ਨੇ ਆਉਂਦਿਆਂ ਖਾਲੀ ਆਉਂਦੀਆਂ ਨੇ ਮਿਹਨਤ ਬੜੀ ਕਰਦਾ ਪਰ ਪੈਸੇ ਥੋੜੀ ਮਿਲਦੇ ਆ ਪਰ ਕਹਿਣ ਲੱਗੇ ਲੂਣ ਤੇਣ ਵਾਲੇ ਦੀ ਵੇਚਣ ਵਾਲੇ ਦੀ ਕਰਿਆਨਾ ਜਿਹਨੂੰ ਕਹਿੰਦੇ ਜ਼ਿਮੀਦਾਰ ਜਿੰਨੀ ਮਿਹਨਤ ਨਹੀਂ ਮੁਨਾਫਾ ਜ਼ਿਆਦਾ ਹੈ ਰੋਜ਼ ਹੀ ਮਿਲਦਾ ਕਹਿਣ ਲੱਗੇ ਜਿਹੜਾ ਬਜਾਜ ਦਾ ਕੰਮ ਕਰਦਾ ਕੱਪੜੇ ਵਾਲਾ ਕਹਿਣ ਲੱਗੇ ਉਹਦੀ ਮਿਹਨਤ ਓਨੀ ਨਹੀਂ ਪਰ ਪੈਸੇ ਉਹ ਵੀ ਜ਼ਿਆਦਾ ਕਮਾ ਜਾਂਦਾ ਕਹਿਣ ਲੱਗੇ ਏਦੂ ਅੱਗੇ ਸੁਨਾਰ ਦੀ ਮਿਹਨਤ ਹੈ ਬਰੀਕੀ ਦੀ ਪਰ ਭਾਰਾ ਕੰਮ ਤੇ ਕੋਈ ਨਹੀਂ ਨਾ ਪੈਸੇ ਉਹ ਜ਼ਿਆਦਾ ਕਮਾ ਜਾਂਦਾ ਗੁਰੂ ਸਾਹਿਬ ਕਹਿੰਦੇ ਆ ਭਾਈ ਸੱਜਣੋ ਹੀਰਿਆਂ ਦੇ ਵਪਾਰੀ ਚਿੱਟੇ ਕੱਪੜੇ ਪਾ ਕੇ ਆਉਂਦੇ ਆ ਦੁਪਹਿਰ ਕੋ ਨੂੰ ਦੁਕਾਨ ਨੌਕਰ ਨੇ ਖੋਲੀ ਇੱਕ ਹੀਰਾ ਵਿਕ ਜਾ ਕਹਿੰਦੇ ਨੇ ਬਸ ਕੋਈ ਗੱਲ ਨੀ ਕਰੋ ਦੁਕਾਨ ਬੰਦ ਨੂੰ ਦਸ ਪੁਸ਼ਤਾਂ ਬਹਿ ਕੇ ਖਾਈ ਜਾਓ ਕੋਈ ਨੀ ਮਹਾਰਾਜ ਕਹਿੰਦੇ ਹੀਰੇ ਵਾਲੇ ਦੀ ਮਿਹਨਤ ਕੀ ਹੁਣ ਹੀਰੇ ਵਾਲੇ ਨੂੰ ਲੱਕੜ ਵਾਲਾ ਕਹਿ ਵੀ ਤੇਰੀ ਮਿਹਨਤ ਕੋਈ ਨੀ ਨਿੱਕਾ ਜਾ ਕੱਚ ਵੇਚ ਗਿਆ ਤੂੰ ਮੇਰਾ ਇੰਨੀਆਂ ਲੱਕੜਾਂ ਵੱਡੀਆਂ ਚੇਤੇ ਰੱਖਿਓ ਲੱਕੜ ਵਾਲੇ ਦੀ ਮਿਹਨਤ ਜ਼ਿਆਦਾ ਹੈ ਪਰ ਕਮਾਈ ਮੁਨਾਫਾ ਜ਼ਿਆਦਾ ਨਹੀਂ ਕਰਮ ਕਾਂਡੀ ਲੱਕੜ ਹਾਰੇ ਦੀ ਤਰ੍ਹਾਂ ਮਿਹਨਤ ਕਰਦਾ ਰਹਿੰਦਾ ਹੈ ਮੁਨਾਫਾ ਜ਼ਿਆਦਾ ਨਹੀਂ ਮਿਲਦਾ ਬੰਦਗੀ ਕਰਨ ਵਾਲਾ ਵਪਾਰੀ ਹੀਰਿਆਂ ਦਾ ਬਣ ਕੇ ਆਉਂਦਾ ਇੱਕ ਛਿੰਨ ਵਿੱਚ ਕਿਤੇ ਜੁੜ ਜਾਏ ਉਹ ਕੁਝ ਮਿਲ ਜਾਂਦਾ ਜਿਹਦਾ ਕਰਮ ਕਾਂਡਾਂ ਚੋਂ ਕਦੀ ਵੀ ਨਹੀਂ ਮਿਲ ਸਕਦਾ ਇਹਨੂੰ ਮਹਾਰਾਜ ਨੇ ਕਿਹਾ ਉਹਨੇ ਪੜਿਆ ਤੀਰ ਤਪ ਦਇਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨ ਤਿਲਕਾ ਮਾਨ ਨਾ ਜੀ ਪਰ ਜੇ ਸਿਮਰਨ ਕਰੋਗੇ ਪ੍ਰਭ ਘਾਲਿਆ ਕਿਸੇ ਕਾ ਇੱਕ ਤਿਲ ਨਾ ਗਵਾਈ ਫਰਕ ਹੈ ਨਾ ਜੀ ਉੱਥੇ ਸਾਲਾਂ ਬੱਧੀ ਕੀਤਾ ਤੇ ਤਿਲਕਾ ਮਾਨ ਇੱਥੇ ਤਿਲ ਜਿੰਨਾ ਕੀਤਾ ਤੇ ਗੁਰੂ ਨੇ ਸਾਲਾਂ ਬੱਧੀ ਬਖਸ਼ਿਸ਼ ਕਰ ਦਿੱਤੀ ਬਸ ਇਸ ਨੁਕਤੇ ਨੂੰ ਸੁਣਿਓ ਭਾਈ ਮਾਲੋ ਭਾਈ ਮੰਗਾ ਮਹਾਰਾਜ ਕਹਿੰਦੇ ਹੁਣ ਅਸੀਂ ਤੇ ਦੋਵੇਂ ਇਕੱਠੇ ਰਹਿੰਦੇ ਹਾਂ ਜੀ ਸੰਗਤ ਨੇ ਯਾਦ ਇਕੱਠੀ ਸਤਿਗੁਰੂ ਕਹਿੰਦੇ ਤਾਂ ਕੀ ਹੋਇਆ ਤੁਸੀਂ ਇੱਕ ਜਣਾ ਪੋਥੀ ਦਾ ਪਾਠ ਕਰਿਆ ਕਰੋ ਦੂਜਾ ਮਨ ਨਾਲ ਜੁੱਧ ਕਰਕੇ ਪਾਠ ਨੂੰ ਸੁਣਿਆ ਕਰੋ ਤੁਹਾਡੀ ਸਤ ਸੰਗਤ ਬਣ ਜਾਏਗੀ ਮੈਂ ਤਾਂ ਥੋੜਾ ਜਿਹਾ ਨੂੰ ਖੋਲਿਆ ਮਹਾਰਾਜ ਉਸ ਦਮ ਨੂੰ ਉਸ ਸੰਜਮ ਨੂੰ ਖੰਡਨ ਕਰ ਰਿਹਾ ਕਿ ਜਿਹੜਾ ਬਾਹਰ ਮੁਖੀ ਵਿਖਾਵੇ ਦਾ ਤੀਰਥ ਨਾਨ ਦਇਆ ਦਮਦਾਨ ਸੋ ਸੰਜਮ ਨੇਮ ਅਨੇਕ ਵਸੇਖ ਹੈ ਦੇ ਅਰਥ ਫਿਰ ਕਰ ਦੇਣਾ ਤੀਰਥ ਦਾ ਇਸ਼ਨਾਨ ਅਗਿਆਨਤਾ ਦੀ ਦਇਆ ਮਹਾਰਾਜ ਕਹਿੰਦੇ ਨੇ ਦਮਨ ਕਰਨਾ ਇੰਦਰੀਆਂ ਦਾ ਵਿਖਾਵੇ ਦਾ ਦਾਨ ਕਰਨਾ ਇੰਦਰੀਆਂ ਨੂੰ ਬੰਨਣ ਦੀ ਕਿਰਿਆ ਸੰਜਮ ਰੱਖਣਾ ਆਪਣੀ ਮਰਜ਼ੀ ਅਨੁਸਾਰ ਕਈ ਤਰ੍ਹਾਂ ਦੇ ਨੇਮ ਬਣਾ ਲਏ ਵਿਸ਼ੇਸ਼ ਕਰਕੇ ਵੀ ਆਹ ਦਿਨਾਂ ਸਾਡਾ ਵਿਸ਼ੇਸ਼ ਨੇਮ ਚੱਲਦਾ ਪਿਆ ਜੀ ਅੱਗੇ ਮਹਾਰਾਜ ਕਹਿੰਦੇ ਨੇ ਵੇਦ ਪੁਰਾਣ ਹਿੰਦੂਇਜ਼ਮ ਦੇ ਗ੍ਰੰਥ ਪੂਰਬ ਦੇ ਗ੍ਰੰਥ ਕਾਂ ਜੀ ਸਿੱਧੇ ਚਾਰ ਵੇਦ 18 ਪੁਰਾਣ ਕਤੇਬ ਕੁਰਾਨ ਚਾਰ ਕਤੇਬਾਂ ਤੁਰੇਤ ਜੰਬੂਰ ਅੰਜੀਲ ਜਿਹੜੇ ਅਸੀਂ ਪੜ੍ਹਦੇ ਹਾਂ ਜੀ ਪੱਛਮ ਮਤ ਦੀਆਂ ਕਿਤਾਬਾਂ ਇਹਦੇ ਵਿੱਚ ਤੁਸੀਂ ਬਾਈਬਲ ਲੈ ਲਓ ਤੁਸੀਂ ਕੁਰਾਨ ਲੈ ਲਓ ਯਹੂਦੀ ਮਤ ਓਲਡ ਟੈਸਟਾਮੈਂਟ ਨਿਊ ਟੈਸਟਾਮੈਂਟ ਚਲੋ ਇਹੋ ਕਿਤਾਬਾਂ ਪੂਰਬ ਤੇ ਪੱਛਮ ਦੇ ਗ੍ਰੰਥ ਮਹਾਰਾਜ ਕਹਿੰਦੇ ਵੇਦ ਪੁਰਾਣ ਚਾਰੇ ਵੇਦ 18 ਪੁਰਾਣ ਕਤੇਬ ਕੁਰਾਨ ਕਤੇਬਾਂ ਅਤੇ ਕੁਰਾਨ ਜ਼ਮੀਨ ਆ ਧਰਤੀ ਤੇ ਜ਼ਮਾਨ ਵੈਸੇ ਜ਼ਮਾਨ ਦਾ ਲਫ਼ਜ਼ੀ ਅਰਥ ਆਕਾਸ਼ ਵੀ ਹੈ ਕੁਛ ਵਿਦਵਾਨਾਂ ਨੇ ਜ਼ਮਾਨ ਦਾ ਅਰਥ ਸਮਾਂ ਵੀ ਕੀਤਾ ਜ਼ਮਾਨੇ ਨਾਲ ਪਰ ਜ਼ਮੀਨ ਤੇ ਜ਼ਮਾਨ ਸ਼ਬਦ ਦੋਨੋਂ ਟੁੱਕਣਗੇ ਅਰਥ ਜ਼ਮੀਨ ਤੇ ਆਕਾਸ਼ ਹੋਵੇਗਾ ਇਹਦਾ ਮਤਲਬ ਇਸ ਧਰਤੀ ਤੇ ਇਸ ਆਕਾਸ਼ ਦੇ ਥੱਲੇ ਜਿੰਨੇ ਵੀ ਧਰਮ ਗ੍ਰੰਥ ਨੇ ਮੰਨ ਲੈ ਤੂੰ ਸਾਰੇ ਪੜ੍ਹੀ ਜਾ ਰਿਹਾ ਹੈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਬਾਨ ਸਬਾਨ ਸਭਨਾਂ ਨੇ ਸਾਰਿਆਂ ਦੇ ਸਭ ਨੇ ਦੇਖੇ ਘੋਖੇ ਜ਼ਮੀਨ ਜ਼ਬਾਨ ਸਬਾਨ ਕੇ ਪੇਖ ਹੈ ਸਾਰਿਆਂ ਨੂੰ ਚੰਗੀ ਤਰ੍ਹਾਂ ਘੋਖਿਆ ਹੁਣ ਇੱਥੇ ਵੀ ਥੋੜੀ ਜਿਹੀ ਮੈਂ ਬੇਨਤੀ ਕਰਦਿਆਂ ਮਨ ਚ ਆਵੇਗਾ ਵੀ ਪਾਠ ਪੜ੍ਹਨ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੁਣ ਗੁਰੂ ਗ੍ਰੰਥ ਸਾਹਿਬ ਜਦੋਂ ਪਾਠ ਦੀ ਗੱਲ ਕਰਦੇ ਆ ਉੱਥੇ ਨਾਲ ਵਿਚਾਰ ਦੀ ਗੱਲ ਕਰਦੇ ਆ ਜਿੱਥੇ ਵਿਚਾਰ ਦੀ ਗੱਲ ਕਰਦੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਆਚਾਰ ਦੀ ਗੱਲ ਕਰਦੇ ਪਾਠ ਵਿਚਾਰ ਔਰ ਆਚਾਰ ਮਹਾਰਾਜ ਨੇ ਦੇਖੋ ਬਾਣੀ ਚ ਸੀ ਮੇਰਾ ਖਿਆਲ ਇੱਥੇ ਕਥਾ ਕੀਤੀ ਸੀ ਜੀ ਇਹ ਪੜ ਪੜ ਗੱਡੀ ਲੱਦੀਆਂ ਇੱਥੇ ਕੀਤੀ ਸੀ ਜੀ ਮਹਾਰਾਜ ਦੀ ਆਸਾ ਕੀ ਵਾਰ ਚ ਉੱਥੇ ਮਹਾਰਾਜ ਜੀ ਨੇ ਸਾਰੇ ਗ੍ਰੰਥਾਂ ਦਾ ਜ਼ਿਕਰ ਕਰਕੇ ਇੰਨੀ ਪੜ੍ਹਾਈ ਕਰ ਲੈ ਪਰ ਗੱਲ ਫਿਰ ਵੀ ਉੱਥੇ ਮੈਂ ਪੜ੍ਹ ਲਿਆ ਪਰ ਨਾਲ ਖੌਮੇ ਦੀ ਤੈਅ ਫਿਰ ਜੰਮ ਗਈ ਮੈਂ ਤਾਂ ਏਡਾ ਵੱਡਾ ਪਾਠੀ ਹੈ ਤੇ ਕਦੀ ਪਾਠ ਨਹੀਂ ਕੀਤਾ ਪੜ ਪੜ ਗੱਡੀ ਲੱਦੀਆਂ ਪੜ ਪੜ ਭਰੀਆਂ ਸਾਥ ਪੜ ਪੜ ਬੇੜੀ ਪਾਈਆਂ ਪੜ ਪੜ ਗੱਡੀਆਂ ਖਾਤ ਪੜੀਆਂ ਜੇਤੇ ਬਰਸ ਬਰਸ ਪੜੀਆਂ ਜੇਤੇ ਮਾਸ ਪੜੀਆਂ ਜੇਤੀ ਆਰਜਾ ਪੜੀਆਂ ਜੇਤੇ ਸਾਸ ਇਸ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਨਾਨਕ ਲੇਖ ਹੈ ਇੱਕ ਗੱਲ ਸਿਮਰਨ ਜੇ ਤੂੰ ਗ੍ਰੰਥ ਪੜ੍ਹ ਰਿਹਾ ਉਹਦੀ ਪ੍ਰੈਕਟਿਸ ਨਹੀਂ ਕਰ ਰਿਹਾ ਗੁਰੂ ਗੋਬਿੰਦ ਸਿੰਘ ਕਹਿੰਦੇ ਸਾਰੀ ਧਰਤੀ ਦੇ ਗ੍ਰੰਥ ਤੂੰ ਵੇਖ ਲੈ ਨਾਨਕ ਲੇਖ ਹੈ ਇੱਕ ਗੱਲ ਹੋਰ ਖੌਮੈ ਝਕਣਾ ਝਾਕ ਇਹਨੂੰ ਗੁਰੂ ਅਰਜਨ ਸਾਹਿਬ ਕਹਿੰਦੇ ਆ ਪਾਠ ਪੜਿਓ ਔਰ ਵੇਦ ਵਿਚਾਰਿਓ ਇਹ ਗੱਲ ਨੂੰ ਗੁਰੂ ਗੋਬਿੰਦ ਸਿੰਘ ਕਹਿ ਰਿਹਾ ਜੀ ਅਸਲ ਚ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕੇ ਪੇਖ ਸਾਰੇ ਦੇਖੇ ਹੋਣ ਕਿਤਾਬ ਸਾਰੀਆਂ ਗ੍ਰੰਥ ਇਕੱਠੇ ਕੀਤੇ ਹੋਣ ਮਹਾਰਾਜ ਕਹਿੰਦੇ ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੁਯੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁਡਕਿਓ ਅਧਕ ਅਹੰਗ ਬੁੱਧ ਬਾਂਧੇ ਪਿਆਰੇ ਇਨ ਵਿਦ ਮਿਲ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਭਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਖਾ ਪੁਰਾਨ ਪੜੇ ਕਾ ਕਿਆ ਗੁਣ ਸੁਣੋ ਇਸ ਬੇਨਤੀ ਨੂੰ ਕਬੀਰ ਸਾਹਿਬ ਵੇਦ ਪੜੇ ਪੁਰਾਨ ਪੜੇ ਕੁਰਾਨ ਪੜੇ ਕੀ ਪਰ ਕੀ ਭਲਾ ਹੋਇਆ ਕਹਿਣ ਲੱਗੇ ਮੈਂ ਇੰਨਾ ਕੁ ਚੇਤੇ ਕਰ ਲਿਆ ਵੈਸੇ ਸ਼ਬਦ ਕਿਤੇ ਖੁੱਲ ਕੇ ਅਰਥ ਹੋਣ ਗੁਰਬਾਣੀ ਦੇ ਸਮਝ ਪੈ ਜਾਏ ਜਿਹੜੇ ਆਪਾਂ ਵੀ ਝਗੜਿਆਂ ਚ ਪਏ ਹਾਂ ਨਾ ਹਾਲਤ ਸਾਡੀ ਵੀ ਹੋਈ ਹੈ ਕਹਿੰਦੇ ਇਹਨੇ ਸਾਰੇ ਵੇਦ ਚੇਤੇ ਨੇ ਇਹਦੀ ਖੋਪੜੀ ਚ ਇੰਨਾ ਕੁ ਚੇਤਾ ਕਹਿਣ ਲੱਗੇ ਤੇਰੇ ਗ੍ਰੰਥਾਂ ਦਾ ਗਿਆਨ ਇਸ ਤਰ੍ਹਾਂ ਜਿਵੇਂ ਖੋਤੇ ਦੀ ਪਿੱਠ ਉੱਤੇ ਕਿਸੇ ਨੇ ਚੰਦਨ ਲਾ ਦਿੱਤਾ ਹੋਵੇ ਸੁਣੋ ਚੰਦਨ ਕੀਮਤੀ ਏ ਖੋਤੇ ਕੋਲ ਸਮਰਥਾ ਹੈ ਭਾਰ ਚੁੱਕਣ ਦੀ ਪਰ ਉਹਨੂੰ ਇੰਨੀ ਬੇਸਮਝ ਨੂੰ ਸਮਝ ਕੋਈ ਨੀ ਜਿਹੜਾ ਮੇਰੇ ਪਿੱਠ ਤੇ ਵੀ ਕੀਮਤੀ ਕਿੰਨਾ ਕੁ ਹੈ ਕਈ ਵਾਰੀ ਧਰਮ ਦੇ ਗ੍ਰੰਥ ਦੇ ਸ਼ਬਦ ਕੰਠ ਹੋ ਜਾਂਦੇ ਨੇ ਗੁਰਮੁਖੋ ਉਹਦੀ ਕੀਮਤ ਦੀ ਸਾਰ ਨਹੀਂ ਪਤਾ ਹੁੰਦਾ ਵੇਦ ਪੁਰਾਨ ਪੜੇ ਕਿਆ ਕਾ ਗੁਣ ਖਰ ਚੰਦਨ ਜਸ ਪਾਰਾ ਰਾਮ ਨਾਮ ਕੀ ਗਤ ਨੀ ਜਾਨੀ ਕੈਸੇ ਉਤਰ ਸਪਾਰਾ ਵੇਦਾਂ ਮੈਂ ਨਾਮ ਉੱਤਮ ਸੋ ਸੁਣੈ ਨਾਹੀਂ ਫਿਰੈ ਜਿਉਂ ਬੇਤਾਲਿਆ ਨਾਮ ਨੂੰ ਤਾਂ ਸੁਣਿਆ ਨੀ ਬਸ ਤੁਕਾਂ ਕੱਢ ਕੱਢ ਕੇ ਲੜਨਾ ਸ਼ੁਰੂ ਕਰ ਦਿੱਤਾ ਮਹਾਰਾਜ ਭਾਈ ਸਾਹਿਬ ਨੇ ਕਿਹਾ ਵੇਦ ਕਿਤੇ ਭੁਲਾਏ ਕੈ ਮੋਏ ਲਾਲਚ ਦੁਨੀ ਸ਼ੈਤਾਨੇ ਸੱਚ ਕਿਨਾਰੇ ਰਹਿ ਗਿਆ ਖੈ ਮਰਦੇ ਬਾਹਮਣ ਮੋਲਾਣੇ ਉਸ ਕੰਸੈਪਟ ਚ ਗੱਲ ਕਹੀ ਗਈ ਵੇਦ ਪੁਰਾਨ ਕਿਤੇਬ ਕੁਰਾਨ ਜ਼ਮੀਨ ਜ਼ਮਾਨ ਸਬਾਨ ਕਪੇਖ ਹੈ ਹਰ ਚੀਜ਼ ਦੇਖੀਏ ਪਰ ਮਹਾਰਾਜ ਅੱਗੇ ਬਚਨ ਕਰ ਰਿਹਾ ਪੌਣ ਆਹਾਰ ਪੌਣ ਆਹਵਾ ਜੀ ਆਹਾਰ ਦਰਥ ਆਪਾਂ ਸਾਰੇ ਜਾਣਦੇ ਹਾਂ ਖੁਰਾਕ ਭੋਜਨ ਕਈ ਐਸੇ ਨੇ ਜਿਹੜੇ ਸੂਖਸ਼ਮ ਹੋ ਜਾਂਦੇ ਨੇ ਰੋਟੀ ਨਹੀਂ ਖਾਂਦੇ ਉਹ ਪੌਣ ਨੂੰ ਆਹਾਰ ਬਣਾਉਂਦੇ ਨੇ ਮਹਾਰਾਜ ਕਹਿੰਦੇ ਨੇ ਮੈਂ ਇਹ ਵੀ ਦੇਖੇ ਜੀ ਪੌਣ ਆਹਾਰੀ ਜਤੀ ਜਤ ਧਾਰ ਜਿਹੜੇ ਜਮਾਂਦਰੂ ਬਾਲ ਜਤੀ ਜਿਨ੍ਹਾਂ ਨੇ ਯਤ ਨੂੰ ਧਾਰਨ ਕੀਤਾ ਉਹਨਾਂ ਨੇ ਗ੍ਰਿਸ਼ਤ ਨੂੰ ਅਪਣਾਇਆ ਹੀ ਨਹੀਂ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਜਤੀ ਜਤ ਧਾਰ ਸਭੈ ਸੁਵਿਚਾਰ ਸਭੈ ਦਰ ਤੇ ਸਾਰੇ ਕਈਆਂ ਨੇ ਪਾਠ ਇਕੱਠਾ ਕੀਤਾ ਸੁਵਿਚਾਰ ਜੇ ਥੋੜਾ ਜਿਹਾ ਵੇਖ ਲਈਏ ਚੰਗੇ ਵਿਚਾਰ ਵਾਲੇ ਬੰਦੇ ਜਿਹੜੇ ਚੰਗੇ ਖਿਆਲ ਦੇਣ ਵਾਲੇ ਸਨ ਸਮਾਜ ਚ ਮਹਾਰਾਜ ਕਹਿੰਦੇ ਨੇ ਪੌਣ ਆਹਾਰ ਹਵਾ ਨੂੰ ਭਖਣ ਵਾਲੇ

0: You're listening to KRPI 1550 Radio, Ferndale, Washington.
1: ਤਨ ਗੁਰੂ ਰਾਮਦਾਸ ਸਰੋਵਰ ਦੀ ਸੇਵਾ ਹੋਵੇ। ਸੰਗਤ ਬੜੀ ਦੂਰ ਦੂਰ ਤੋਂ ਆਈ, ਗੁਰੂ ਰਾਮਦਾਸ ਆਪ ਸਰੋਵਰ ਦੀ ਸੇਵਾ ਕਰਾ ਰਹੇ। ਪਿਆਰਿਓ, ਜਿਸ ਸਰੋਵਰ ਤੁਸੀਂ ਇਸ਼ਨਾਨ ਕਰਦੇ ਹੋ, ਇਸ ਸਰੋਵਰ ਵਿੱਚੋਂ ਮਿੱਟੀ ਮੇਰੇ ਗੁਰੂ ਰਾਮਦਾਸ ਜੀ ਨੇ ਵੀ ਕੱਢੀ। ਕਦੀ ਉਹਨੂੰ ਫੀਲ ਕਰੋ, ਮਹਿਸੂਸ ਕਰੋ, ਜਿਹਨੂੰ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰ ਆ, ਜਿਹਨੂੰ ਪ੍ਰਤੱਖ ਦੇ ਪਾਰ ਬ੍ਰਹਮ ਸਵਾਮੀ ਆਦ ਰੂਪ ਭੋਖਣ ਪਰਨ। ਉਸ ਥਾਂ ਤੇ ਮਹਾਰਾਜ ਸੇਵਾ ਕਰ ਰਹੇ ਨੇ। ਸੱਜਣ ਇੱਕ ਆ ਗਿਆ, ਇਤਿਹਾਸ ਹੋਈ ਹੈ, ਉਹ ਜਿਸ ਕੰਮ ਨੂੰ ਹੱਥ ਪਾਉਂਦਾ ਕੰਮ ਸਿਰੇ ਨਹੀਂ ਲੱਗਦਾ।

पिता ने खा लिया, मेरे बच्चों की रोजी का की बनेगा, मेरे बच्चों का की बनेगा। किसी ने कहा चला जा माझे की धुनी च, माझे की धरती ते एक तीर्थ बनता पे है, बहुत हजूम। हजूम का अर्थ इतने भीड़ ना करो, हजूम का अर्थ इकट्ठ, बहुत इकट्ठ हुंदा है उत्थे। तो उत्थे पहुंच जा, कोई काम कार कर ले। जिस थां ते तुसी सरोवर च असी इनान करने आ, इह सरोवर दी पटाई इहदे कंधे ते थोड़ी जी दूर, उह सज्जन कुछ माया लिया के अपनी छाबड़ी ला के बैठ गया। मेरा इशारा भाई सोमे शाह वाल, छाबड़ी ला के बैठ गया। बटक हो गई सोहनी, बड़ा खुश होया। रामदास सोढ़ी सुल्तान सच्चे पातशाह लंघे, सिख संगता नाल सन, ते उन्हें पूछ लिया किसे नू, ए कौन? उन्हें कहे इस सतगुरु गुरु रामदास जेड़े इस तीर्थ दा निर्माण कर रहे। तीर्थ शब्द सुन के ना वंचलित हो जायो, भी तीर्थ कहता है तो तीर्थ दा क्रियर्थ पवित्र हुंदा है। असी तां लड़ी जाने शब्दां पिछले शब्दां दे अर्थां दा पता भी नहीं हुंदा। तीर्थ अर्थ पवित्र। ਉਹ ਕਹਿਣ ਲੱਗੇ ਜਿਹੜੇ ਰਚਦੇ ਨੇ, ਅੱਗੇ ਵੱਧ ਕੇ ਮੱਥਾ ਟੇਕ ਬੈਠਾ ਜੀ, ਕੋਈ ਇਹ ਨਹੀਂ ਮੈਂ ਨਾਮ ਲੈਣ ਆਇਆ, ਮੈਂ ਬੰਦਗੀ ਲੈਣੀ ਸਿਮਰਨ। ਮੱਥਾ ਗੁਰੂ ਦੇ ਚਰਨਾਂ ਨੂੰ ਛੋ ਗਿਆ, ਮੱਥਾ ਟੇਕਿਆ। ਸਤਿਗੁਰੂ ਪੁੱਛਦੇ ਆ ਕੌਣ ਭਾਈ ਤੂੰ ਪਹਿਲੇ ਨੀ ਵੇਖਿਆ, ਕਿਵੇਂ ਆਇਆ? ਕਹਿੰਦਾ ਮਹਾਰਾਜ ਉਹ ਛਾਬੜੀ ਮੈਂ ਲਾਈ ਸੀ ਜੀ, ਉਹ ਦੇਖੋ। ਸਤਿਗੁਰੂ ਕਹਿੰਦੇ ਨੇ ਵੇਚਣਾ ਹੈ ਕੁਛ? ਕਹਿੰਦਾ ਹਾਂ ਵੇਚਿਆ। ਕਿੰਨੇ ਪੈਸੇ ਹੋਏ? ਚਲੋ ਇਹ ਸਾਰੇ ਕੋਈ ਵਧਾ ਚੜਾ ਕੇ ਡੇਢ ਦਸ ਦਾ ਕੋਈ ਰੁਪਈਆ ਜੋ ਵੀ ਗਏ। ਉਹਨੇ ਕਿਹਾ ਮਹਾਰਾਜ ਇੰਨੀ ਵੱਟ ਕੋਈ? ਸਤਿਗੁਰੂ ਕਹਿੰਦੇ ਨੇ ਇੱਕ ਇੱਕ ਪੈਸੇ ਦੀ ਲੋੜ ਹੈ, ਇੱਥੇ ਲਿਆ ਜਿੰਨੀ ਤੈਨੂੰ ਵੱਟ ਕੋਈ ਇਹ ਮਜ਼ਦੂਰਾਂ ਨੂੰ ਦਿਆਂਗੇ। ਸਾਜੋ ਸਮਾਨ ਅੱਜ ਅਗਰ ਦੇ ਦਿੱਤਾ, ਪਰ ਰਾਤ ਚਿੰਤਾ ਨਾਲ ਸੁੱਤਾ ਕੋਈ ਨਹੀਂ। ਮਨ ਨੇ ਕਿਹਾ ਤੂੰ ਤਾਂ ਰੋਜ਼ੀ ਲੈਣ ਆਇਆ ਸਾ, ਤੇਰੇ ਤਾਂ ਰੁਪਈਏ ਵੀ ਖੋਲ ਹੈ। ਮੈਂ ਸੋਚਦਾ ਪਤਾ ਨੀ ਕੀ ਕੁਝ ਫੁਰਨੇ ਉੱਠੇ ਹੋਣਗੇ, ਗੁਰੂ ਕਿਹੋ ਜਿਹਾ। ਇਹ ਅਵੈੜਾ ਮਨ ਹੈ ਨਾ, ਇਹ ਸਿਮਰਨ ਕਰਦਾ ਕਰਦਾ ਵੀ ਇਹਦੇ ਪ੍ਰਤੀ ਕਈ ਵਾਰੀ ਨਫ਼ਰਤ ਪੈਦਾ ਕਰੀ ਜਾਂਦਾ ਹੁੰਦਾ। ਇਹ ਸੱਚ ਜੇ ਵੀ ਆਹ ਕਿਵੇਂ ਆਹ ਕਿਵੇਂ, ਰਾਤ ਸੁੱਤਾ ਹੀ ਨੀ ਹੋਣਾ ਮੇਰਾ ਖਿਆਲ, ਧੀਰਜ ਕਰ ਲਿਆ। ਚੱਲ ਕੋਈ ਨਹੀਂ, ਇੱਕ ਦਿਨ ਦੇ ਦਿੱਤਾ, ਆਖਰ ਉਹਨਾਂ ਦੀ ਥਾਂ ਤੇ ਆਏ ਆ ਨਾ, ਕਿਰਾਏ ਹੀ ਸਮਝੋ। ਮੰਨ ਲਓ ਹੀ ਮੰਚ, ਮੈਂ ਮੰਚ ਹੀ ਪੁਰਨੇ ਬੰਦਾ ਬਣਾਉਂਦਾ। ਦੂਜੇ ਦਿਨ ਫਿਰ ਲਾ ਕੇ ਬਹਿ ਗਿਆ, ਮਹਾਰਾਜ ਫਿਰ ਤੋਂ ਲੱਗ ਪਏ। ਦੂਜੇ ਦਿਨ ਫਿਰ ਆਵਾਜ਼ ਦਿੱਤੀ, ਭਾਈ ਸੱਜਣਾ ਕਿੱਦਾਂ? ਧੀਮੀ ਜੀ ਆਵਾਜ਼ ਚ ਕਿਹਾ ਇੰਨੇ ਕੁ ਕਮਾਲ ਹੈ ਮਹਾਰਾਜ। ਕਹਿੰਦੇ ਪਰ ਬਰਕਤ ਪੈ ਗਈ, ਲਿਆ ਸੇਵਾ ਚ ਲਾ ਗਈ। ਪੰਜਵੇਂ ਦਿਨ ਪਤਾ ਨੀ ਕੀ ਬਖਸ਼ਿਸ਼ ਵਰਤੀ, ਪ੍ਰੇਮੀ ਬਣ ਗਿਆ ਜੀ ਸੰਗਤ ਵਿੱਚ ਬਹਿ ਕੇ। ਮੇਰਾ ਖਿਆਲ ਜਦੋਂ ਆਹ ਸ਼ਲੋਕ ਸੁਣਿਆ ਹੋਵੇਗਾ, ਮੈਂ ਖਿਆਲ ਕਹਿ ਰਿਹਾ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੇ ਮਨ ਨੇ ਕਿਹਾ ਹੋਣਾ ਸੋਮਿਆ ਤੂੰ ਕਿਉਂ ਚਿੰਤਾ ਕਰੀ ਜਾਂਦਾ ਹੈ? ਫਿਰ ਉਹਦੇ ਚਰਨਾਂ ਚ ਜੁੜ ਜਿਹੜਾ ਹੋਕੇ ਦੇ ਕੇ ਕਹਿੰਦਾ ਜਿਹਨੇ ਦੁਨੀਆਂ ਪੈਦਾ ਕੀਤੀ ਚਿੰਤਾ ਵੀ ਉਹ ਕਰਦਾ। ਪੰਜਵੇਂ ਦਿਨ ਜੋ ਕਮਾਇਆ ਉੱਠ ਪਿਆ, ਕਹਿੰਦਾ ਮਹਾਰਾਜ ਕਿਰਪਾ ਕਰੋ। ਮਹਾਰਾਜ ਵੇਖਿਆ ਕਹਿੰਦਾ ਦੱਸ। ਕਹਿੰਦਾ ਅੱਜ ਇੰਨੇ ਰੁਪਈਏ ਕਮਾਏ, ਕੋਈ ਪੰਜ ਕਹਿੰਦਾ ਕੋਈ ਛੇ ਕਹਿੰਦਾ ਜੀ, ਚਲੋ ਅੱਜ ਇੰਨੇ ਕਮਾਏ, ਸਤਿਗੁਰੂ ਸੇਵਾ ਚ ਲਾ ਲਓ। ਮਹਾਰਾਜ ਹੱਸ ਪਏ, ਕਹਿਣ ਲੱਗੇ ਤੇਰਾ ਨਾਮ ਨੀ ਪੁੱਛਿਆ? ਕਹਿੰਦਾ ਜੇਲਮ ਤੋਂ ਆਇਆ, ਆਇਆ ਰੋਜ਼ੀ ਦੀ ਖਾਤਰ ਸਾਂ, ਰੋਟੀ ਨੀ ਚੱਲਦੀ, ਰੋਜ਼ੀ ਦੀ ਖਾਤਰ ਆਇਆ, ਬੱਚਿਆਂ ਦੀ ਪਰਵਰਿਸ਼ ਨਹੀਂ। ਪਰ ਮਹਾਰਾਜ ਕਹਿੰਦੇ ਫਿਰ ਤੁਹਾਨੂੰ ਕਿ ਦਿਉਣ ਲੱਗ ਪਏ? ਕਹਿੰਦਾ ਸੱਚ ਇਵੇ, ਅਜੇ ਤੱਕ ਮਨ ਖੋਣ ਦੀ ਗੱਲਾਂ ਕਰਦਾ ਸੀ, ਜਿੱਦਣ ਦੀ ਦੇਣ ਦੀ ਬਿਰਤੀ ਪੈਦਾ ਹੋ ਗਈ ਉਦਣ ਦੀਆਂ ਬਰਕਤਾਂ ਬੜੀਆਂ ਪੈਣ ਲੱਗ ਪਈਆਂ। ਇਹੀ ਲਫ਼ਜ਼ ਮਹਾਰਾਜ ਜੀ ਨੇ ਕਹੇ ਸਨ ਸੁਲਤਾਨਪੁਰ ਦੀ ਧਰਤੀ ਤੇ, ਜਦੋਂ ਸੇਵਾਦਾਰ ਨੇ ਹੱਥ ਪਕੜ ਕੇ ਕਿਹਾ ਬਾਬਾ ਉਹ ਮੇਰੇ ਮੋਦੀ ਮਾਲਕਾ, ਤੇਰਾ ਤੇਰਾ ਕਈ ਜਾਣਾ ਹੈ, ਤੇਰਾ ਤੇਰਾ ਕਰਕੇ ਉੱਜੜ ਜਾਏਗਾ ਸੁਲਤਾਨਪੁਰ। ਬਸ ਖੁਮਾਰੀ ਚ ਕਿਹਾ ਨਾ ਹੱਥ ਛੱਡ ਦੇ, ਜਿੱਦਣ ਦੁਨੀਆ ਉਜੜੀਏ ਮੇਰਾ ਮੇਰਾ ਕਰਕੇ ਉਜੜੀਏ, ਤੇਰਾ ਤੇਰਾ ਕਰਕੇ ਤੇ ਵਸ ਦੇ ਹੁੰਦੇ, ਤੇਰਾ ਤੇਰਾ ਕਰਕੇ ਬਰਕਤਾਂ ਪੈਂਦੀਆਂ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਹੱਸ ਪਏ, ਕਹਿੰਦੇ ਫਿਰ ਤੂੰ ਆਪਣੀ ਕਮਾਈ? ਕਹਿੰਦਾ ਨਹੀਂ, ਇਹ ਤੁਹਾਡੀ ਦਿੱਤੀ ਦਾਤ। ਸਤਿਗੁਰੂ ਨੇ ਪੈਸੇ ਹੱਥ ਚ ਪਕੜ ਲਏ, ਗੁਰੂ ਰਾਮਦਾਸ ਦੀ ਨਜ਼ਰ ਪਈ ਉਹਨਾਂ ਤੇ, ਜਿਹੜੀ ਨਜ਼ਰ ਪਾਪੀਆਂ ਨੂੰ ਪਵਿੱਤਰ ਕਰ ਦਿੰਦੀ। ਜਿਹੜੀ ਨਜ਼ਰ ਪੈ ਜਾਏ ਤੇ ਬਾਬਾ ਸ੍ਰੀ ਚੰਦ ਜੈਸੇ ਮਹਾਂਪੁਰਖ ਨੂੰ, ਤਪੱਸਵੀ ਨੂੰ ਝੁਕਣ ਵਾਸਤੇ ਮਜਬੂਰ ਕਰ ਦਿੰਦੀ। ਅੰਤਰ ਆਤਮੇ ਤਾਂ ਝੁਕੇ ਹੀ ਨਾ ਉਹ। ਉਹਨਾਂ ਨੇ ਮਹਾਰਾਜ ਨੇ ਦੇਖਿਆ, ਕਹਿਣ ਲੱਗੇ
तू आया रोजी दी खातर? कहिंदा नहीं हुण कोई चिंता नहीं, बस सतगुरु कहिंदे नहीं इही तैनूं सिखाउणा चाहुंदा सां कि करता बन के चिंता ना करी, किरत करी जाई ते चिंता तेरी करते नूं जिन्नी माया दित्ती बुक चो हाथ च लपेट बंद करके मुठी बंद करके क्या कहन लगे नाम की? कहिंदे ने लोकी मैनूं सोमा कहिंदे ने, ज्ञानी ज्ञान सिंह तवारीख च लिखदे ने, महाराज हस पै कहन लगे नहीं लोक सेमा सोमा कहिंदे ने, गुरु नानक ने तैनूं सोमे शाह बना दिता। की ए परमात्मा दी बख्शिश नहीं? मैं सिर्फ एक उदाहरण दे रहा कि चिंता की थां ते चिंतन आ जाए ते सोमा भी शाह बन जांदा हुंदा। जे प्यारियो शाहूकार नूं भी अंदर चिंता खाई जाए ते ओ भी भिखारियां दी कतार च आ जांदा। महाराज जी ने कहा सोमा शाह गुरु का शाह, ते तीसरा लफ्ज वरत्या बे परवाह। गुरमुखो इहदे पुत्तर भाई राम शाह नूं मेरे गुरु अर्जुन देव जी ने मंजी बख्शी, प्रचारक थापिया। भाई राम शाह दे पोतरे नूं मेरे गुरु गोबिंद सिंह ने जदो मसंदा ने वध फैलियां कीतियां, करैक्टर तो जीवन तो डिग पए, ते मेरे दाते ने इहदे भाई सोमे दा पुत्तर राम शाह, राम शाह दा पोतरा भाई मेहर शाह, उहनूं माता जी ने कहा लाल जी इन्ना बख्शिश वाला घर, इन्ना ईमानदार सतगुरां ने अमृत दी दात दित्ती, भाई मेहर सिंह शाह नाम रखिया, ते खिताब पता की दिता? कहन लगे बख्शंद फरजंद। फिर सुनियो बख्शंद फरजंद, साडा बख्शिया होया अपना पुत्र। मैं बेनती करांगा सिर्फ एक इस साखी नूं पां बड़ी बारी सुनिए, पर जिन्नी देर तक चिंता सी खाए मेरी रोजी गई, उन्नी देर तक नींद नहीं पई। जिदन चिंता छड़ के गुरु दे आसरे हो गया, किरत उदन भी कीती, उदन गुरु ने शाह बना के रख दिता। पर गुरु नूं कोई तमा नहीं। मेरे धन गुरु कलगीधर महाराज जी का बोल है, असी किसे नूं कुछ देने असी स्वार्थ रखने, चेते रखो रब कदी स्वार्थ नहीं रखता ना। मेरी बेनती है लीडर किसे नूं दे रहा है वो दानी नहीं, वो मंगता है, वो तुहानूं दे के कल नूं तुहाडे बूहे ते आ के वोट मंगेगा। बंदा धर्म दे नां ते कुछ देंदा है पर वह भी मंगता है, वह देने तो बाद कहिंदा इन्ना कुछ मैं दिता तू इहदे वटे की मैनूं देगा, भिखारी पानी है ना। फरियाद करदा है बाहर दान करके आउंदा है, अंदर कहिंदा मैं इन्ना कुछ दे आया मैनूं की देगा। बाहर दाता बनिया बैठा, अंदर मंगता बनिया बैठा है। हर दानी दे अंदर भिखारी लुकिया होया, मैनूं बख्श दिया जी। जगराम पुल ते रात नूं कंबल सटदा पिया है ते नाल कहिंदा मेरे कंबलां दा काम चंगा चल पूगा, मंगता ही है ना। हां आपका आप जी सोचोगे भी भाई साहब कह रहे हैं फिर दान को नहीं करना चाहिए, नहीं महाराज कहिंदे ने एक काम कर के हथों दे के भला मनाए, मंग ना रख, हथों दे के कह मेरे दाता तू तरस कीता, मेरे इस गरीब तो सेवा तू ले ले। महाराज जी वचन कर दे के अपने हथों दे के भला मनांदा होवे, सार बंदा खिमा करियो जेड़ा किसे नूं कुछ दे रहा है वो आउटपुट ए आस करके दे रहा है मेनू की वापस आएगा। रब कहिंदा तू मेनू गाला भी कढ़ी जा, मैं कोई आउटपुट नहीं वेखनी, मैं तेनू तां भी दिया मैं तेरे तो की मांगना। पढ़ो कि गुरु गोबिंद सिंह का वचन, दीनन की प्रतपाल करै नित संत उभार गनी मन गार है, सो करता चिंता करे जिन उपाया जग। दीनन की प्रतपाल करै नित संत उभार गनी मन गार है, पश पशु नग नाग निरात सर्व समय सबको प्रतपार है, पोखत है जल में थल में पल में कल के नहीं नहीं करम विचार है। वो नहीं वेखदा बंदा पापी ए विषयी ए कामी क्रोधी ना ना, वो कहिंदा ना ए जे वाहगुरु जी इस तरह वेखन लग पैणगे ना ते दुनिया मर जाऊगी। एडा वड्डा फिराक दे दास ने ते एक बार कथा कर दिया क्या सी कि अरदास च इक लफ्ज आउंदा है देख के अणडिठ कीता, एक रब देख के अणडिठ करदा है, दूजा गुरु देख के अंडिट करदा है, तीसरा ब्रह्म ज्ञानी खालसा देख के अंडिट करदा है, नहीं तो साडा समाज ते अनडिठियां नूं भी डिठे वाले करदा पिया, जो नहीं दिस गया उन्हां नूं भी लोकी प्रचारी जा रहे। हजूर देस अमृत बचन वाले महाराज कहिंदे ने पोखता है जल में थल में पल में कल के नहीं करम विचार है, दीन दयाल दया निध सो करता चिंता करे, दीन दयाल दया निध दोखन देखता है पता है भी यदि करतूत की
ਇਹ ਕੀ ਕਰਦਾ ਪਿਆ। ਮੈਂ ਸੱਚੀ ਬੇਨਤੀ ਕਰ ਰਿਹਾ ਕਿ ਕੀ ਮੇਰੇ ਤੁਹਾਡੇ ਅੰਦਰ ਦਾ ਵਾਹਿਗੁਰੂ ਨੂੰ ਪਤਾ ਨਹੀਂ? ਏਦੋਂ ਵੱਡਾ ਪਰਦੇ ਢੱਕਣ ਵਾਲਾ ਕੋਈ ਨਹੀਂ ਜੀ। ਜੇ ਉਹ ਪਰਦੇ ਨਸ਼ਰ ਕਰਨ ਤੇ ਆ ਜਾਏ ਤੇ ਕੋਈ ਘਰ ਨਹੀਂ ਜੁੜਿਆ ਰਹੇਗਾ। ਸੱਚ ਜੇ ਇੱਥੇ ਪਿਓ ਨਾਲ ਪੁੱਤਰ ਨੇ ਨਹੀਂ ਰਹਿਣਾ, ਇਸਤਰੀ ਨੇ ਪਤੀ ਨਾਲ ਨਹੀਂ ਰਹਿਣਾ, ਭੈਣ ਨੇ ਭਰਾ ਨੇੜੇ ਨਹੀਂ ਲੱਗਣਾ। ਉਹ ਕਹਿੰਦਾ ਨਹੀਂ ਨਹੀਂ ਇਹ ਮੇਰੀ ਬਣਾਏ ਨੇ ਨਾ, ਚੱਲ ਕੋਈ ਨੀ ਪਰਦੇ ਪਾ ਕੇ ਢੱਕੀ ਰੱਖੋ, ਇਹਨਾਂ ਦਾ ਕੰਮ ਚੱਲੀ ਜਾਏਗਾ। ਦੀਨ ਦਿਆਲ ਦਿਆਨਿਤ ਦੋਖਨ ਦੇਖਤ ਹੈ ਪਰ ਦੇਤ ਨਾ ਹਾਰ ਹੈ। ਇੱਕ ਸਵਈਆ ਹੋਰ, ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ ਹੈ। ਉਹ ਕਿਸੇ ਕਾਮਨਾ ਅਧੀਨ ਥੋੜਾ ਦੇ ਰਿਹਾ। ਮੈਂ ਬੇਨਤੀ ਕਰਾਂ, ਜਿਹੜਾ ਬੰਦਾ ਕਦੀ ਗੁਰਦੁਆਰੇ ਨਹੀਂ ਗਿਆ, ਰੱਬ ਤਾਂ ਉਹਨੂੰ ਵੀ ਰੋਟੀ ਦਿੰਦਾ ਪਿਆ। ਉਹਨੂੰ ਨੀ ਕਿ ਤੂੰ ਮੈਨੂੰ ਬੰਦਗੀ ਕਰ, ਨਾ ਕਰ ਤੂੰ। ਵੇਖੋ ਇਹ ਸਾਨੂੰ ਹੈ, ਅਸੀਂ ਕਹਾਂਗੇ ਯਾਰ ਜੇ ਆਹ ਲੋਕ ਨਾ ਆਏ ਤੇ ਮੇਰੇ ਫੀਲਡ ਦਾ ਕੀ ਬਣੇਗਾ, ਆਹ ਨਾ ਹੋਇਆ ਤੇ ਮੇਰੀ ਵੋਟ ਦਾ ਕੀ ਬਣੇਗਾ। ਉਹ ਕਹਿੰਦਾ ਤੁਸੀਂ ਸਾਰੇ ਮੇਰੇ ਵਿਰੁੱਧ ਚ ਭੁਗਤ ਜਾਓ, ਮੈਂ ਫਿਰ ਵੀ ਇਕੱਲੇ ਦਾ ਇਕੱਲਾ ਪੂਰਾ। ਤੁਹਾਡੀ ਹਸਤੀ ਕੀ ਮੈਨੂੰ ਲਾ ਸਕੋ? ਰੱਬ ਨੂੰ ਕਿਹੜਾ ਜੰਮਿਆ ਲਾਣ ਵਾਲਾ, ਉਹਦੀ ਤਾਂ ਬਦਲੀ ਕੋਈ ਨੀ ਹੋਣੀ। ਉਹਨੂੰ ਤਾਂ ਮਹਾਰਾਜ ਜੀ ਨੇ ਕਿਹਾ ਕਿ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਸਿਰ ਸ਼ਾਹ ਪਾਤਸ਼ਾਹ ਨੇਚਲ ਚੌਰ ਛੱਤ। ਉਹਨੂੰ ਕਾਮ ਨਹੀਂ, ਕ੍ਰੋਧ ਨਹੀਂ, ਲੋਭ ਨਹੀਂ, ਮੋਹ ਨਹੀਂ, ਹਰਖ ਨਹੀਂ, ਸੋਗ ਨਹੀਂ, ਭੋਗ ਨਹੀਂ, ਪੈ ਨਹੀਂ, ਆਪਣੀ ਬੋਡੀ ਹੈ ਕੋਈ ਨਹੀਂ। ਦੇਖੋ ਗੁਰੂ ਸਾਹਿਬ ਦੀ ਉਡਾਰੀ, ਆਪਣਾ ਸਰੀਰ ਕੋਈ ਨਹੀਂ, ਸਾਰੇ ਸਰੀਰ ਵਾਲਿਆਂ ਦੀ ਚਿੰਤਾ ਕਰੀ ਬੈਠਾ। ਆ ਦਿਸਦਾ ਕੋਈ ਨਹੀਂ, ਅਨ ਦਿਸਦਾ ਦਿਸਦੇ ਨੂੰ ਪਾਲੀ ਜਾਂਦਾ ਬਈ। ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ। ਦੇਹ ਵਿਹੀਨ ਸਨੇਹ ਸਭੋ ਤਨ, ਦੇਹ ਵਿਹੀਨ ਆਪਣੀ ਕੋਈ ਬੋਡੀ ਨਹੀਂ, ਸਾਰੀਆਂ ਸਰੀਰਾਂ ਨੂੰ ਪਿਆਰ ਕਰਦਾ। ਦੇਹ ਵਿਹੀਨ ਸਨੇਹ ਸਭੋ ਤਨ, ਨੇਹ ਬਰਖਤ ਅਗੈ ਅਛੈ ਹੈ, ਘਰ ਵੀ ਕੋਈ ਨਹੀਂ, ਮੋਹ ਤੋਂ ਵੀ ਰਹਿਤ ਹੈ। ਮਹਾਰਾਜ ਕਹਿੰਦੇ ਨੇ ਕਾਹੇ ਕੋ ਡੋਲਤ ਹੈ ਤੁਮਰੀ ਸੁਧ ਸੁੰਦਰ ਸ੍ਰੀ ਪਦਮਾ ਪਤਲੇ। ਮੈਂ ਫਿਰ ਬੇਨਤੀ ਕਰਾਂਗਾ, ਸੋ ਕਰਤਾ ਚਿੰਤਾ ਕਰੇ ਜਿਹਨੂੰ ਉਪਾਇਆ ਜਗ। ਮੇਰੇ ਗੁਰੂ ਗੋਬਿੰਦ ਸਿੰਘ, ਇੱਕ ਉਹਨਾਂ ਦੀ ਰਚਨਾ ਚ ਮੈਂ ਹੋਰ ਅਰਜ਼ ਕਰਨੀ ਚਾਹਾਂਗਾ। ਪੁਰਾਤਨ ਸਮੇਂ ਪਤਾ ਕੀ ਸੀ ਜੀ? ਜਦੋਂ ਰਾਜੇ ਜਾਂ ਬਾਦਸ਼ਾਹ ਨੂੰ ਕੋਈ ਲੈਟਰ ਚਿੱਠੀ ਲਿਖੀ ਜਾਂਦੀ ਸੀ, ਉਹਦੇ ਲਈ ਪਹਿਲਾਂ ਬੜੇ ਸਤਿਕਾਰ ਤੇ ਵਿਸ਼ੇਸ਼ਣ ਲਾਏ ਜਾਂਦੇ ਸਨ। ਜਹਾਂ ਪਨਾਹ ਭਗਵਾਨ ਈਸ਼ਵਰ ਦੋ ਆਲਮਾਂ ਦਾ ਮਾਲਕ, ਇਥੋਂ ਤੱਕ ਰਿਜਕ ਦਾਤਾ ਪਰਜਾ ਪਾਲਕ, ਸਾਰੇ ਸਨ ਸ਼ਬਦ। ਸੋਚਣਾ ਜਿੱਦਣ ਸਤਿਗੁਰਾਂ ਨੇ ਜ਼ਫਰਨਾਮਾ ਲਿਖਿਆ, ਕਿਸੇ ਥਾਂ ਤੇ ਮੈਨੂੰ ਦੱਸੋ ਜ਼ਫਰਨਾਮੇ ਚ ਵਿਸ਼ੇਸ਼ਣ ਲਾ ਕੇ ਕਿਹਾ ਕਿ ਔਰੰਗਜ਼ੇਬ ਤੂੰ ਲੋਕਾਂ ਨੂੰ ਰਿਜਕ ਦਾਨ ਹੈ, ਤੂੰ ਰਿਜਕ ਦਾਤਾ, ਤੂੰ ਪਰਜਾ ਪਾਲਕ। ਉਹ ਦੇਖੋ ਇਸ ਇਹਨਾਂ ਸ਼ੇਰਾਂ ਨੂੰ ਪੜ੍ਹ ਕੇ ਪਹਿਲੇ ਸ਼ੇਰ ਵਿੱਚ ਕਿਹਾ, ਅੱਜ ਤੱਕ ਲੋਕ ਤੈਨੂੰ ਚਿੱਠੀਆਂ ਲਿਖਦੇ ਨੇ ਪਰਜਾ ਪਾਲਕ ਰਿਜਕ ਦਾਤਾ ਜਾਂ ਪਨਾ। ਕਹਿੰਦੇ ਨੇ ਮੈਂ ਪਹਿਲੇ ਸ਼ੇਰ ਚ ਤੇਰੀ ਗੱਲ ਨਹੀਂ ਕਰਾਂਗਾ, ਪਹਿਲੇ ਸ਼ੇਰ ਚ ਮੈਂ ਉਸ ਰੱਬ ਦੀ ਗੱਲ ਕਰਾਂਗਾ ਜਿਹੜਾ ਸਭ ਨੂੰ ਰਿਜਕ ਦੇਣ ਵਾਲਾ, ਜਿਹਨੇ ਤੈਨੂੰ ਵੀ ਰਾਜ ਦਿੱਤਾ। ਕਮਾਲ ਏ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ, ਜਿਹੜਾ ਸਭ ਨੂੰ ਰਿਜਕ ਦੇਣ ਵਾਲਾ ਹੈ। ਪਰਿਪੂਰਨ ਪਰਮਾਤਮਾ ਵਾਹਿਗੁਰੂ, ਗੁਰੂ ਨਾਨਕ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਉਹ ਪਰਮਾਤਮਾ ਕੱਲਾ ਸਾਨੂੰ ਹੀ ਨਹੀਂ, ਆ ਰੁੱਖ ਦੇ ਉੱਤੇ ਆਲਣਾ ਹੈ, ਆਲਣੇ ਨੂੰ ਬੀਜੜੇ ਨੇ ਬਣਾ ਦਿੱਤਾ, ਚਲੋ ਚਲੋ ਉਹ ਸਾਰਾ ਪੰਛੀ ਨੇ ਬਣਾਇਆ, ਉਹਦੇ ਆਲਣੇ ਚ ਹੱਥ ਮਾਰੋ, ਕੋਈ ਸੋਨਾ ਨਹੀਂ, ਕੋਈ ਹੀਰੇ ਨਹੀਂ, ਕੋਈ ਮੋਤੀ ਨਹੀਂ, ਕੋਈ ਦਾਣਿਆਂ ਦਾ ਢੇਰ ਨਹੀਂ, ਕੀ ਇਹ ਕੱਲਾ ਪੰਛੀ ਉਹਦੇ ਨਿੱਕੇ ਜਿਹੇ ਬੱਚੇ? ਉਹਨੂੰ ਪੁੱਛੀਏ ਤੈਨੂੰ ਚਿੰਤਾ ਨਹੀਂ? ਆ ਜਿਹੜੇ ਨਿੱਕੇ ਨਿੱਕੇ ਬੋਟ ਤੇਰੇ ਨਿੱਕੇ ਨਿੱਕੇ ਬੱਚੇ ਪਏ ਨੇ ਜਿਨ੍ਹਾਂ ਦੇ ਖੰਭ ਵੀ ਨਿਕਲੇ, ਤੇ ਮਹਾਰਾਜ ਕਹਿੰਦੇ ਨੇ ਪੰਛੀ ਕਹਿੰਦਾ ਚਿੰਤਾ ਕਾਹਦੂ ਕਰਾਂ, ਜਿਹਨੇ ਸਵੇਰੇ ਜ਼ਿੰਦਗੀ ਦਿੱਤੀ ਹੈ ਮੇਰੇ ਤੇ ਬੱਚਿਆਂ ਨੂੰ ਰੋਜ਼ੀ ਵੀ ਦੇ ਦੇਗਾ। ਮਹਾਰਾਜ ਕਹਿੰਦੇ ਨੇ ਕਰਤੇ ਨੂੰ ਚਿੰਤਾ। ਇਹ ਸਤਿਗੁਰੂ ਦੇ ਅੰਮ੍ਰਿਤ ਬੋਲ ਨੇ, ਹਜ਼ੂਰ ਦੇ ਬਚਨ ਨੇ, ਨਾ ਰਿਜ਼ਕ ਦਸਤ ਆ ਕਸ਼ੇ ਮਾਂਜ ਕੀ ਵਾਰ। ਚਲੋ ਕੁਝ ਲਫ਼ਜ਼ ਚ ਫਾਰਸੀ ਦੇ ਨੇ, ਨਾ ਰਿਜ਼ਕ ਦਸਤ ਆ ਕਸ਼ੇ, ਦਸਤ ਦਾ ਅਰਥ ਹੱਥ, ਸਾਡਾ ਰਿਜ਼ਕ ਰੱਬ ਤੋਂ ਬਿਨਾ ਕਿਸੇ ਹੋਰ ਦੇ ਆ ਹੱਥ ਵਿੱਚ ਨਹੀਂ। ਸਿਰਫ ਸੋ ਕਰਤਾ ਚਿੰਤਾ ਕਰੇ, ਨਾ ਰਿਜ਼ਕ ਦਸਤ ਆ ਕਸੇ ਹਾਮਾ ਰਾ ਇੱਕ ਆਸ ਵਸੇ ਖਮਾਰਾ, ਪਾਠ ਕਥਾ ਨਹੀਂ। ਫਾਰਸੀ ਵਿੱਚ ਖਮਾ ਦਾ ਅਰਥ ਹੈ ਸਭ, ਤੇ ਰਾਹ ਦਾ ਅਰਥ ਹੈ ਨੂੰ। ਇਹਦਾ ਅਰਥ ਹੋਵੇਗਾ ਸਾਨੂੰ ਸਾਰਿਆਂ ਨੂੰ ਰਿਜ਼ਕ ਦੇਣ ਵਾਲਾ ਕੇਵਲ ਇੱਕ ਕਰਤਾ ਪੁਰਖ ਵਾਹਿਗੁਰੂ। ਨਾ ਰਿਜ਼ਕ ਦਸਤ ਆ ਕਸੇ ਖਮਾ ਰਾਹ ਇੱਕ ਆਸ ਵਸੇ
ਸਾਨੂੰ ਸਭ ਨੂੰ ਇੱਕ ਦੀ ਆਸ ਹੈ। ਅਸਤ ਏਕ ਦਿਗਰ ਕੋਈ ਏਕ ਤੁਈ ਏਕ ਤੁਈ। ਮਹਾਰਾਜ ਕਹਿੰਦੇ ਨਾ ਪਰੰਦੇ ਗ੍ਰਹਿ ਜ਼ਰ, ਉੱਡਣ ਵਾਲੇ ਪੰਛੀਆਂ ਕੋਲ ਕਿਹੜਾ ਧਨ ਤੇ ਕਿਹੜਾ ਰੋਟੀ ਦਾ ਸਮਾਨ। ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਰੁੱਖ ਤੇ ਬੈਠਾ ਪਾਣੀ। ਮੈਂ ਫਿਰ ਬੇਨਤੀ ਕਰਾਂ, ਪਾਣੀ ਦੇ ਕੰਢਿਆਂ ਤੇ ਬੈਠਾ, ਰੁੱਖਾਂ ਤੇ ਬੈਠੇ। ਪਰੰਦਾ ਨਾ ਗ੍ਰਹਿ ਜ਼ਰ, ਦਰਖਤ ਆਪ ਆਸ ਕਰ, ਦੇਹੰਤ ਸੋਈ ਏਕ ਤੁਈ ਏਕ ਤੁਈ। ਸੋ ਕਰਤਾ ਚਿੰਤਾ ਕਰੇ, ਜਿਨ ਉਪਾਇਆ ਜਗ। ਥੋੜੇ ਜਿਹੇ ਅਰਥ ਆਪਾਂ ਅੱਜ ਕਰ ਜਾਈਏ। ਮਹਾਰਾਜ ਕਹਿੰਦੇ ਨੇ ਫਿਰ ਬੰਦਾ ਕੀ ਕਰੇ। ਇਸ ਗੱਲ ਨੂੰ ਧਿਆਨ ਨਾਲ ਸੁਣਿਓ। ਚਲੋ ਅੱਗੇ ਤਰਤ ਸਾਰੇ ਹੋ ਗਏ ਨਾ ਜੀ, ਸਾਰੇ ਕੰਮ ਵਾਹਿਗੁਰੂ ਦੇ ਕੀਤੇ, ਪੁਰਖਾਂ ਬਿਰਥਾਂ ਤੀਰਥਾਂ ਤੱਟਾਂ ਮੇਗਾਂ ਖੇਤਾਂ, ਇਹ ਚ ਨਹੀਂ ਕਿਹਾ ਬੰਦਿਆ ਤੂੰ ਕੀ ਕਰਨਾ। ਉਹਨਾਂ ਕਿਹਾ ਸਾਰੀ ਸੋਮਿਤ ਜਾਣ ਨਾਨਕਾ ਸਰਾਂ ਮੇਰਾ ਜਨਤਾ, ਇਹਦੇ ਚ ਇਹ ਨਹੀਂ ਕਿਹਾ ਬੰਦੇ ਤੂੰ ਕੀ ਕਰ। ਅੱਗੇ ਮਹਾਰਾਜ ਜੀ ਨੇ ਜਿਹੜਾ ਇਹ ਬਚਨ ਕੀਤਾ ਕਿ ਕਰਤੇ ਨੇ ਸਭ ਕੁਝ ਬਣਾਇਆ, ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ। ਹੁਣ ਅਸੀਂ ਕੀ ਕਰੀਏ। ਮੇਰੇ ਬਾਬਾ ਨਾਨਕ ਜੀ ਕਮਾਲ ਕਰ ਦਿੱਤੀ, ਕਹਿਣ ਲੱਗੇ ਤਿਸ ਜੋਹਾਰੀ ਸਵਸਤ ਤਿਸ ਤੇ ਦੋ ਲਫ਼ਜ਼। ਇੱਕ ਤਾਂ ਇਹਦਾ ਪਾਠ ਔਂਕੜ ਲਾ ਕੇ ਨਹੀਂ ਕਰਨਾ। ਪਾਠ ਇੱਥੇ ਜੋਹਾਰੀ ਹੈ, ਜੋਹਾਰੀ ਨਹੀਂ, ਹੋੜਾ ਲਾ ਕੇ ਪਾਠ ਹੈ, ਔਂਕੜ ਲਾ ਕੇ ਨਹੀਂ। ਜੱਜੇ ਨੂੰ ਹੋੜਾ, ਹਾਏ ਨੂੰ ਕੰਨਾ, ਰਾਰੇ ਨੂੰ ਬਿਹਾਰੀ, ਜੋਹਾਰੀ। ਤੇ ਇਹਦਾ ਪਾਠ ਜੁਆਰੀ ਵੀ ਨਹੀਂ ਕਰਨਾ। ਜੇ ਜੁਆਰੀ ਕਈ ਵਾਰੀ ਸੁਣੀਦਾ ਨਾ ਜੀ, ਮੈਂ ਕਿਸੇ ਇੰਡੀਵਿਜੁਅਲ ਬੰਦੇ ਤੇ ਤਰਕ ਨਹੀਂ ਕਰ ਰਿਹਾ, ਪਰ ਅਕਸਰ ਜੇ ਜੁਆਰੀ ਪਾਠ ਕਰੋਗੇ ਤੇ ਜੁਆ ਖੇਡਣ ਵਾਲਾ ਬਣ ਜਾਏਗਾ, ਤੇ ਜੇ ਜੁਹਾਰੀ ਪਾਠ ਕਰੋਗੇ ਤੇ ਇਹਦਾ ਅਰਥ ਮੱਥਾ ਟੇਕਣਾ ਬਣ ਜਾਏਗਾ, ਨਮਸਕਾਰ ਕਰਨੀ। ਤਿਸ ਜੁਹਾਰੀ, ਮਹਾਰਾਜ ਕਹਿੰਦੇ ਤੂੰ ਚਿੰਤਾ ਨਾ ਕਰ। ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ, ਤੂੰ ਕੀ ਕਰ। ਬਸ ਇੱਕ ਸਿਆਣਾ ਪੁੱਤਰ ਬਣ ਕੇ ਪਿਤਾ ਦੇ ਸਾਹਮਣੇ ਮੱਥੇ ਟੇਕੀਦਾ, ਉਹਨੂੰ ਨਮਸਕਾਰ ਕਰ, ਉਹਦਾ ਸ਼ੁਕਰਾਨਾ ਕਰ। ਬਸ ਆਹ ਜੇ ਸਲੋਕ ਦਾ ਤਤ ਭਾਵ ਕਹਿ ਲਵਾਂ, ਤੂੰ ਚਿੰਤਾ ਨਾ ਕਰ। ਤਿਸ ਜੁਹਾਰੀ ਸਵਸਤ ਤਿਸ, ਇਹ ਲਫ਼ਜ਼ ਹੈ ਸਵਸਤ, ਇਹਦਾ ਅਰਥ ਤੰਦਰੁਸਤੀ ਨਹੀਂ। ਸਵਸਤ ਦਾ ਅਰਥ ਹੈ ਕਲਿਆਣ, ਮੰਗਲਮਈ। ਇਹਦੇ ਅਰਥ ਆਮ ਟੀਕਾਕਾਰਾਂ ਨੇ ਕੀਤੇ ਨੇ, ਤੇਰੀ ਜੈ ਹੋਵੇ, ਜੈ ਜੈਕਾਰ ਕਰ। ਇਹਦਾ ਅਰਥ ਹੈ ਤੂੰ ਸਿਰਫ ਦੋ ਕੰਮ ਕਰ, ਇੱਕ ਤੂੰ ਗੁਰੂ ਅੱਗੇ ਮੱਥਾ ਟੇਕ, ਕਰਤੇ ਅੱਗੇ ਝੁਕ ਜਾ, ਦੂਜਾ ਕੰਮ ਕਰ ਬੰਦੇ ਦੀ ਜੈ ਜੈ ਦੀ ਥਾਂ ਤੇ ਇੱਕੋ ਗੱਲ ਕਹਿ, ਮੇਰੇ ਪਰਮਾਤਮਾ ਦੀ ਜੈ ਜੈਕਾਰ। ਇਹਨੂੰ ਆਸਾਂ ਕੀ ਵਾਰ ਵਿੱਚ ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਏ ਸ਼ਾਬਾਸ਼, ਵਾਹ ਤੇਰੇ ਪਰਮਾਤਮਾ, ਵਾਹ ਤੇਰੇ। ਬਸ ਇੰਨਾ ਹੀ ਕਹਿਣਾ। ਉਹ ਦੇਖੋ ਦੋ ਗੱਲਾਂ ਬਸ, ਐਵੇਂ ਚੋਖੇ ਚੋਖੇ ਭੱਜਣ ਦੀ ਲੋੜ ਹੀ ਨਹੀਂ, ਅਮਲ ਚ ਲੈ ਆਈਏ। ਤਿਸ ਜੁਹਾਰੀ, ਜਿਨੇ ਜਗਤ ਉਪਾ ਕੇ ਚਿੰਤਾ ਕੀਤੀ, ਤੂੰ ਉਹਨੂੰ ਮੱਥਾ ਟੇਕ ਦੇ, ਨਮਸਕਾਰ ਕਰ ਦੇ। ਸਵਸਤ ਤਿਸ, ਇਹ ਕਹਿ ਦੇ ਤੇਰੀ ਜੈ ਜੈਕਾਰ ਹੋਵੇ, ਮੰਗਲਮਈ ਹੈ ਤੂੰ, ਕਲਿਆਣਮਈ ਹੈ, ਧਨ ਧਨ ਤੇਰੀ। ਮੈਂ ਇੱਕ ਦਿਨ ਅਰਜ਼ ਇੱਥੇ ਕੀਤੀ ਸੀ ਕਿ ਰੱਬ ਨੂੰ ਵੀ ਸ਼ਾਬਾਸ਼ ਕਹੀ ਜਾਓ ਤੇ ਇਹਦੀ, ਇਹ ਵੀ ਇਹ ਸਿਫਤ ਜੀ, ਬੇਅੰਤ ਬੇਅੰਤ ਕਹੀ ਜਾਓ, ਇਹ ਵੀ ਨਾਮ ਜੇ। ਤਿਸ ਜੁਹਾਰੀ ਸਵਸਤ ਤਿਸ, ਤੇ ਮਹਾਰਾਜ ਕਹਿੰਦੇ ਕਿਸ ਨੂੰ ਅੱਗੇ ਬਚਨ ਕੀਤਾ, ਤਿਸ ਦੀਵਾਨ ਅਪੱਗ। ਦੀਵਾਨ ਦਾ ਅਰਥ ਹੈ ਦਰਬਾਰ। ਆਹ ਜਿਹੜੇ ਲੋਕਾਂ ਨੂੰ ਦਰਬਾਰ ਲਾ ਕੇ ਦਿੰਦੇ ਪਏ ਨੇ ਨਾ, ਇਹਨੂੰ ਬਿਲਕੁਲ ਦਵੈਸ਼ ਚ ਨਾ ਲਿਜਾਓ ਕਿ ਫਲਾਣੇ ਥਾਂ ਤੇ ਰਾਜੇ ਦਾ ਦਰਬਾਰ ਲੱਗਾ, ਸੀਐਮ ਦਾ ਦਰਬਾਰ ਲੱਗਾ, ਪੀਐਮ ਦਾ ਦਰਬਾਰ ਲੱਗਾ, ਮੰਤਰੀ ਨੇ ਲਾਇਆ, ਸੰਗਤ ਦਰਸ਼ਨ ਹੋ ਗਿਆ, ਆ ਹੋ ਗਿਆ। ਇਹ ਸਾਰੀਆਂ ਖੇਡਾਂ ਚੱਲਦੀਆਂ ਨੇ ਦੁਨੀਆਂ ਚ, ਇਹ ਰੱਬ ਦੀ ਬਣਾਈ ਹੈ ਜੀ। ਕਹਿੰਦੇ ਨੇ ਇਹ ਦਰਬਾਰ ਇੱਕ ਦਿਨ ਮੁੱਕ ਜਾਣਗੇ,

0: You're listening to KRPI 1550 Radio, Ferndale, Washington.
1: Satnam.

ਬਦ ਬਖਤ ਖਮ ਚੋ ਬਖੀਲ ਗਾਫਿਲ ਬੇ ਨਜ਼ਰ ਬੇ ਬਾਕ।

ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਵਿੱਚ ਜਿੱਥੇ ਵੀ ਕਿਸੇ ਭਗਤ ਸਾਹਿਬਾਨ ਦੀ ਕਮਾਈ ਵਾਲੇ ਦੀ ਗੱਲ ਕੀਤੀ ਗਈ, ਉਹਨਾਂ ਦੀ ਵਡਿਆਈ ਦੇ ਨਾਲ ਨਾਲ ਜੋ ਵਡਿਆਈ ਕਰ ਰਹੇ ਸਨ, ਜੋ ਵਡਿਆਈ ਸੁਣ ਰਹੇ ਨੇ, ਉਹਨਾਂ ਨੂੰ ਵੀ ਪ੍ਰੇਰਣਾ ਦਿੱਤੀ ਏ ਕਿ ਤੂੰ ਵੀ ਇਸ ਮਾਰਗ ਉੱਤੇ ਚੱਲਣ ਦਾ ਯਤਨ ਕਰ। ਜਿਵੇਂ ਕਬੀਰ ਸਾਹਿਬ ਜੀ ਨੇ ਦੋ ਮਹਾਂਪੁਰਖਾਂ ਦੇ ਨਾਮ ਆਪਣੀ ਰਚਨਾ ਵਿੱਚ ਦਿੱਤੇ ਤੇ ਸਾਨੂੰ ਕਮਾਈ ਕਰਨ ਵਾਸਤੇ ਕਹਿ ਗਏ, ਜੇ ਨਾਮ ਜਪਣਾ ਹੈ ਤੇ ਇਸ ਢੰਗ ਨਾਲ ਜਪੋ ਕਿ ਰਾਮ ਜਪੋ ਜੀ ਐਸੇ ਐਸੇ, ਧਰੂਵ ਪ੍ਰਹਿਲਾਦ ਜਪਿਓ ਹਰ ਜੈਸੇ। ਕਿਉਂਕਿ ਮਹਾਂਪੁਰਖ ਦਾ ਜੀਵਨ ਕੇਵਲ ਵਕਤੀ ਨਹੀਂ, ਵਕਤੀ ਦਾ ਅਰਥ ਕਿ ਜਨਮ ਹੋਇਆ, ਅੰਤਲਾ ਸਮਾਂ ਆਇਆ ਤੇ ਜੀਵਨ ਦੀ ਕਹਾਣੀ ਖਤਮ ਨਹੀਂ। ਮਹਾਂਪੁਰਖ ਦਾ ਜੀਵਨ ਸਦੀਵ ਕਾਲ ਵਾਸਤੇ ਹੈ ਤੇ ਜੁਗੋ ਜੁਗ ਅਟਲ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਗੱਲ ਦੀ ਗਵਾਹੀ ਦੇ ਰਹੀ ਹੈ ਕਿ ਜੁਗਾਂ ਪਹਿਲਾਂ ਵੀ, ਸਦੀਆਂ ਪਹਿਲਾਂ ਵੀ ਤੇ ਅੱਜ ਵੀ ਬਾਣੀ ਕਹਿ ਰਹੀ ਹੈ, ਜੇ ਨਾਮ ਜਪਣਾ ਹੈ ਤੇ ਇਸ ਤਰ੍ਹਾਂ ਜਪ ਜਿਵੇਂ ਧਰੂ ਤੇ ਪ੍ਰਹਿਲਾਦ ਨੇ ਜਪਿਆ। ਹੋਏ ਤਾਂ ਉਹ ਮਹਾਂਪੁਰਖ ਜੁਗਾਂ ਪਹਿਲਾਂ ਨੇ, ਪਰ ਯਾਦ ਰੱਖੋ ਵਕਤ ਦੀ ਦੀਵਾਰ ਵਿੱਚ ਕੈਦ ਨਹੀਂ। ਜਿੰਨੀ ਦੇਰ ਤੱਕ ਇਨਸਾਨੀਅਤ ਰਹੇਗੀ, ਉਹਨਾਂ ਮਹਾਂਪੁਰਖਾਂ ਦਾ ਨਾਮ ਵੀ ਜੁਗੋ ਜੁਗ ਅਟਲ ਰਹੇਗਾ, ਵਕਤੀ ਨਹੀਂ। ਇੱਕ ਬਚਨ ਹੋਰ ਹੈ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਸੋਰਠ ਰਾਗ ਵਿੱਚ ਹਜ਼ੂਰ ਦਾ ਬਚਨ ਹੈ ਤੇ ਉਸ ਬਚਨ ਵਿੱਚ ਗੁਰਦੇਵ ਨੇ ਚਾਰ ਪ੍ਰਮਾਣ ਦਿੱਤੇ ਨੇ ਤੇ ਹਰ ਇੱਕ ਤੁਕ ਦਾ ਅੱਧਾ ਹਿੱਸਾ ਤਾਂ ਸਾਖੀ ਰੂਪ ਚ ਕਿਹਾ, ਇਤਿਹਾਸ ਕਿਹਾ, ਤੇ ਅੱਧਾ ਹਿੱਸਾ ਜੋ ਹੈ ਤੁਕ ਦਾ ਉਹ ਵਰਤਮਾਨ ਵਿੱਚ ਜਿਹੜਾ ਬੰਦਾ ਸੁਣ ਰਿਹਾ, ਜਿਹੜਾ ਪੜ੍ਹ ਰਿਹਾ, ਜਿਹੜਾ ਵਿਚਾਰ ਰਿਹਾ, ਉਹਨੂੰ ਕਮਾਉਣ ਵਾਸਤੇ ਕਹਿ ਦਿੱਤਾ। ਇਹ ਬਚਨ ਹੈ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਹੇ ਮੇਰੇ ਮਨਾ ਤੂੰ ਪਰਮਾਤਮਾ ਦੀ ਸ਼ਰਨ ਦੀ ਕਦੀ ਵਿਚਾਰ ਕਰ, ਪਰਮੇਸ਼ਵਰ ਦੇ ਨਾਮ ਦੀ ਸ਼ਰਨ ਕੈਸੀ ਹੈ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਸੀ ਦਰਥ ਵਰਗੀ, ਕਿ ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਗਨਕਾ ਵਰਗੀ ਤਰ ਗਈ। ਇਹ ਇਤਿਹਾਸ ਦਾ ਇੱਕ ਪੱਖ ਹੈ ਤੇ ਨਾਲ ਅਗਲਾ ਬਚਨ, ਉਹ ਵਕਤ ਵਿੱਚ ਨਹੀਂ ਬੱਝਾਂ, ਕਹਿਣ ਲੱਗੇ ਤਾਂ ਕੋ ਜਸ ਉਰਤਾਰੋ, ਜਿਸ ਨੂੰ ਗਨਕਾ ਨੂੰ ਜਿਸ ਜਸ ਨੇ ਨਾਮ ਨੇ ਪਾਰ ਕਰ ਦਿੱਤਾ, ਮਨਾ ਉਸ ਗਨਕਾ ਵਰਗੀ ਦੇ ਤਰਨ ਦੇ ਸਹਾਇਕ ਜੋ ਨਾਮ ਹੈ ਉਹਨੂੰ ਤੂੰ ਆਪਣੇ ਮਨ ਵਿੱਚ ਧਾਰਨ ਕਰ ਲੈ। ਇਹਦਾ ਮਤਲਬ ਕਿ ਇਤਿਹਾਸ ਦੀਆਂ ਪੈੜਾਂ ਸਾਨੂੰ ਵਰਤਮਾਨ ਜੀਣ ਵਾਲਿਆਂ ਨੂੰ ਭਵਿੱਖ ਜੀਣ ਦੀ ਸੋਝੀ ਦਿੰਦੀਆਂ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ, ਅਟਲ ਭਇਓ ਧਰੂ ਜਾਂ ਕਹਿ ਸਿਮਰਨ, ਅਰ ਨਿਰਭੈ ਪਦ ਪਾਇਆ ਦੁਖ ਹਰ ਤਾਂ ਇਹ ਵਿਦ ਕੋ ਸਵਾਮੀ, ਤੈ ਕਾਹੇ ਵਿਸਰਾ ਹੈ, ਤੂੰ ਕਿਉਂ ਨੀ ਚੇਤੇ ਕਰਦਾ ਪਿਆ ਜਿਸ ਨਾਮ ਨੇ ਧਰੂ ਨੂੰ ਅਟਲ ਕਰ ਦਿੱਤਾ। ਜਦ ਇਹ ਸ਼ਰਨ ਗਹੀ ਕਿਰਪਾ ਨਿਧ, ਗਜ ਗ੍ਰਾਹ ਤੇ ਛੂਟਾ, ਹਾਥੀ ਨੇ ਪਰਮਾਤਮਾ ਦੀ ਸ਼ਰਨ ਲਈ ਤੇ ਤੰਦਵੇ ਤੋਂ ਪਰਮੇਸ਼ਵਰ ਨੇ ਹਾਥੀ ਨੂੰ ਬਚਾ ਦਿੱਤਾ। ਗਜ ਗ੍ਰਾਹ ਤੇ ਛੂਟਾ, ਮਹਿਮਾ ਨਾਮ ਕਹਾਂ ਲੋ ਬਰਨੂ, ਰਾਮ ਕਹਿਤ ਬੰਧਨ ਤੇ ਟੂਟਾ, ਅਜਾ ਮਲ ਪਾਪੀ ਜਗ ਜਾਣੇ, ਨਿਮਖ ਮਾਏ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ, ਤੈ ਪੀ ਉਤਰੇ ਪਾਰ। ਹੁਣ ਤੈ ਪੀ ਤੂੰ ਵੀ ਪਾਰ ਹੋ ਜਾਏਗਾ ਜੇ ਉਸ ਨਾਮ ਦਾ ਸਹਾਰਾ ਤੂੰ ਲਏਗਾ। ਅੱਜ ਜੋ ਮੈਂ ਆਪ ਜੀ ਦੇ ਸਮਕਸ਼ ਇਸ ਦੀਵਾਨ ਵਿੱਚ ਬੇਨਤੀ ਕਰਨੀ ਹੈ, ਇੱਕ ਤਾਂ ਹੈ ਅੱਜ ਸੰਕ੍ਰਾਂਤ, ਅਸੀਂ ਸ਼ਬਦ ਸੰਗਰਾਂਦ ਕਹਿ ਰਹੀਏ, ਫੱਗੁਣ ਦਾ ਮਹੀਨਾ ਅੱਜ ਪ੍ਰਾਰੰਭ ਹੋਇਆ। 12 ਮਾਹ ਦੀ ਅੰਮ੍ਰਿਤ ਬਾਣੀ ਅਨੁਸਾਰ ਜੋ ਮਹੀਨਿਆਂ ਦੀ ਤਰਤੀਬ ਹੈ, ਇਹ 12 ਮਾਹ ਦਾ ਅੰਤਲਾ ਮਹੀਨਾ ਹੈ। ਪਰ ਇਸ ਮਹੀਨੇ ਨੂੰ ਜਦੋਂ ਆਪਾਂ ਵਿਚਾਰਨੇ ਆ
ਤੇ ਸਾਨੂੰ ਉਹ ਗੱਲ ਚੇਤੇ ਆਵੇਗੀ ਕਿ ਅੱਜ ਤੋਂ 12 ਮਹੀਨੇ ਪਹਿਲਾਂ 11 ਮਹੀਨੇ ਪਹਿਲਾਂ ਜੋ ਉਪਦੇਸ਼ ਧੰਨ ਗੁਰੂ ਅਰਜੁਨ ਦੇਵ ਜੀ ਨੇ ਦਿੱਤਾ, ਉਸ ਉਪਦੇਸ਼ ਨੂੰ ਜਿਸ ਨੇ ਕਮਾ ਲਿਆ, ਫੱਗਣ ਦੇ ਮਹੀਨੇ ਵਿੱਚ ਉਹਨੂੰ ਭਾਗ ਲੱਗ ਗਿਆ ਜੋ ਕਿਹਾ ਸੀ ਜਿਹਨੇ ਕਮਾਇਆ। ਥੋੜਾ ਜਿਹਾ ਸੰਖੇਪ ਜੀ ਬੇਨਤੀ ਕਰਨੀ, ਮਹਾਂਪੁਰਖ ਵਿਦਵਾਨ ਸੱਜਣ ਬੈਠੇ ਨੇ ਇੱਥੇ, ਸਾਨੂੰ ਸਭ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਵਿੱਚ 2 12 ਮਾਹ ਨੇ, ਤੁਖਾਰੀ ਤੇ ਮਾਹ ਚ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਸਮੇਂ ਨੂੰ ਸਫਲਾਨ ਲਈ ਜਿਸ ਵੰਡ ਅਨੁਸਾਰ ਸਮਾਂ ਵੰਡਿਆ ਗਿਆ, ਹਜ਼ੂਰ ਨੇ ਉਸ ਸਮੇਂ ਦੀ ਵੰਡ ਵਿੱਚ ਵੀ ਬਾਣੀ ਉਚਾਰਨ ਕਰ ਦਿੱਤੀ। ਜੇ ਯੁੱਗ ਵੰਡੇ ਗਏ ਤੇ ਗੁਰੂ ਜੀ ਨੇ ਯੁੱਗਾਂ ਰਾਹੀਂ ਵੀ ਉਪਦੇਸ਼ ਦੇ ਦਿੱਤਾ, ਸੱਤ ਯੁੱਗ ਸੱਤ, ਤੇਤਾ ਜਗੀ, ਦੁਆਪਰ ਪੂਜਾ ਚਾਰ, ਤਿੰਨੋ ਜਿਗ ਯੁੱਗ ਤਿੰਨੋ ਦ੍ਰਿੜੇ, ਕਲ ਕੇਵਲ ਨਾਮ ਆਧਾਰ, ਅਬ ਕੱਲੂ ਆਇਓ ਰੇ ਇੱਕ ਨਾਮ ਬੋ ਬੋ, ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਸਮੇਂ ਦੇ ਵੰਡ ਅਨੁਸਾਰ ਜੇ ਯੁੱਗ ਬਣਾਏ ਤੇ ਹਜ਼ੂਰ ਨੇ ਯੁੱਗ ਰਾਹੀਂ ਵੀ ਉਪਦੇਸ਼ ਦਿੱਤਾ ਨਾਮ ਦਾ। ਫਿਰ ਦੇਖੋ ਸਮੇਂ ਦੀ ਵੰਡ ਜਦੋਂ ਕੀਤੀ ਗਈ, ਮਹੀਨੇ ਬਣਾਏ ਗਏ, 12 ਮਹੀਨੇ ਨੇ ਇੱਕ ਸਾਲ ਵਿੱਚ, ਹਜ਼ੂਰ ਨੇ 12 ਮਹੀਨਿਆਂ ਰਾਹੀਂ ਸਮੇਂ ਨੂੰ ਸਫਲਾਉਣ ਦਾ ਉਪਦੇਸ਼ ਦਿੱਤਾ। ਇੱਕ ਮਹੀਨੇ ਦੇ ਵਿੱਚ 4 ਹਫ਼ਤੇ ਨੇ, ਇੱਕ ਹਫ਼ਤੇ ਵਿੱਚ 7 ਵਾਰ ਨੇ ਹਜ਼ੂਰ ਨੇ ਬਾਣੀ ਵਿੱਚ ਕਿਰਪਾ ਕਰਕੇ 7 ਵਾਰ ਉਚਾਰਨ ਕਰ ਦਿੱਤੇ। 7 ਵਾਰ ਬਣਦੇ ਨੇ, ਦਿਨ ਤੇ ਰਾਤ ਨਾਲ ਇੱਕ ਵਾਰ ਬਣਦਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਹਜ਼ੂਰ ਨੇ ਦਿਨ ਤੇ ਰੈਣ ਉਚਾਰਨ ਕਰ ਦਿੱਤੇ। ਇੱਕ ਦਿਨ 4 ਪਹਿਰਾਂ ਨਾਲ ਬਣਦਾ, ਸੱਚੀ ਸਰਕਾਰ ਨੇ ਕਿਰਪਾ ਕਰਕੇ ਪਹਿਰਿਆਂ ਦੇ ਰੂਪ ਵਿੱਚ ਬਾਣੀ ਉਚਾਰਨ ਕਰ ਦਿੱਤੀ। ਉਹਨਾਂ ਨੇ ਇਨਸਾਨ ਦੀ ਜ਼ਿੰਦਗੀ ਦੇ 4 ਪਹਿਰ ਬਣਾ ਦਿੱਤੇ ਕਿ ਕੋਈ ਵੀ ਸਮੇਂ ਦਾ ਪੱਖ ਮਨੁੱਖ ਇਹ ਨਾ ਹੋਵੇ ਕਿ ਸਫਲਾ ਕੇ ਨਾ ਜਾਏ। ਮੈਂ ਸਿਰਫ ਬੇਨਤੀ ਕਰਨੀ ਹੈ 12 ਮਾਹ ਦੇ ਮੁਤਲਕ, ਤੇ ਅੱਜ ਮਹਾਂਪੁਰਖਾਂ ਨੇ ਜਿਹੜੀ ਕਮਾਈ ਕੀਤੀ ਉਹਨੂੰ ਬਿਆਨ ਤਾਂ ਕੋਈ ਨਹੀਂ ਕਰ ਸਕਦਾ, ਇਹ ਤਾਂ ਕਮਾਈ ਵਾਲੇ ਨੂੰ ਪਤਾ ਹੈ। ਅਸੀਂ ਤਾਂ ਸਿਰਫ ਕਹਿਣ ਮਾਤਰ ਸ਼ਬਦ ਕਹਿ ਦਿਆਂਗੇ, ਪਰ ਜਿਨ੍ਹਾਂ ਨੇ ਆਪਣੇ ਅੰਦਰ ਨੂੰ ਸਾਧਿਆ, ਆਪਣੇ ਅੰਦਰ ਨੂੰ ਘੜਿਆ, ਕਿਉਂਕਿ ਬਾਹਰੋਂ ਲਿਖਣਾ ਬਾਹਰੋਂ ਕਹਿਣਾ ਅਤ ਸੁਖਾਲਾ ਹੈ। ਜਿਹੜਾ ਸ਼ਬਦ ਅਸੀਂ ਸਟੇਜ ਤੇ ਇੱਕ ਮਿੰਟ ਵਿੱਚ ਕਹਿ ਦਿਆਂਗੇ ਐਸਾ ਜੀਵਨ ਸੀ, ਪਰ ਗੁਰਮੁਖ ਉਸ ਜੀਵਨ ਪਿੱਛੇ ਪਤਾ ਨਹੀਂ ਕਿੰਨੇ ਕੁ ਸਾਲਾਂ ਦੀ ਕਮਾਈ ਹੈ। ਖੈਰ ਜਿਹੜੀ ਬੇਨਤੀ ਕਰਨੀ ਚਾਹੁੰਦਾ ਕਿ 12 ਮਾਹ ਤੇ 7 ਵਾਰ ਇਸ ਸੰਬੰਧੀ ਅਰਜ਼ ਕਰਦਿਆਂ, 12 ਮਾਹ ਅਸੀਂ ਪੜ੍ਹਨੇ ਆ ਮਾਝ ਰਾਗ ਵਿੱਚ ਤੇ ਇਹਨੂੰ ਆਧਾਰ ਬਣਾ ਲਈਏ। ਇਸ ਦੇ 14 ਪਦੇ ਨੇ, 12 ਤਾਂ ਮਹੀਨੇ ਨੇ, ਇੱਕ ਆਰੰਭ ਵਾਲਾ ਪਦਾ ਹੈ ਤੇ ਇੱਕ ਫੱਗਣ ਤੋਂ ਅਖੀਰ ਵਾਲਾ ਪਦਾ ਹੈ। ਪਰ ਦੇਖੋ 12 ਮਾਹ ਦੀ ਪਹਿਲੀ ਜੋ ਤੁਕ ਹੈ, ਸਹੀ ਅਰਥਾਂ ਵਿੱਚ ਇਹ ਸਿੱਖ ਦੇ ਜੀਵਨ ਦੀ ਅਰਦਾਸ ਬਣ ਜਾਏ। ਪਹਿਲੀ ਤੁਕ ਵਿੱਚ ਕੋਈ ਦਾਵਾ ਨਹੀਂ, ਜਿਵੇਂ ਮਹਾਂਪੁਰ ਕਹਿ ਰਹੇ ਸਨ, ਖੰਗਤਾ ਨਾਮ ਦੀ ਕੋਈ ਚੀਜ਼ ਨਹੀਂ। ਪਹਿਲੀ ਤੁਕ ਵਿੱਚ ਸਿਰਫ ਇੱਕੋ ਅਰਦਾਸ, ਆਪਣੇ ਗੁਨਾਹ ਨੂੰ ਸਵੀਕਾਰਿਆ ਤੇ ਸਾਈਂ ਦੀ ਕਿਰਪਾ ਮੰਗੀਏ। ਕਹਿਣ ਲੱਗੇ ਮਾਲਕ ਵਿਛੋੜੇ ਮੇਰੇ ਕਰਮਾਂ ਕਰਕੇ ਪੈ ਗਏ ਨੇ ਤੇ ਮੇਰੇ ਕਰਮਾਂ ਕਰਕੇ ਮਿਲਾਪ ਨਹੀਂ, ਮਿਲਾਪ ਤੇਰੀ ਕਿਰਪਾ ਨਾਲ ਹੋਣਾ। ਕਰਮਾਂ ਕਰਕੇ ਵਿਛੜ ਸਕਨੇ ਆ, ਪਰ ਮਿਲਾਪ ਕਿਰਪਾ ਤੋਂ ਬਿਨਾ ਨਹੀਂ। ਤੇ ਇਹ ਤੁਖ ਕਿ ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕਰਮਾਂ ਕਰਕੇ ਅਸੀਂ ਵਿਛੜ ਗਏ ਤੇ ਕੀ ਕਰਮਾਂ ਨਾਲ ਆਪਾਂ ਮਿਲ ਸਕਾਂਗੇ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦੈ ਦਿਸ਼ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਖੇ ਮਾਲਕ ਕਰਮਾਂ ਕਰਕੇ ਵਿਛੜਿਆ, ਪਰ ਮਿਲਾਪ ਕਿਰਪਾ ਕਰਕੇ ਹੋ ਸਕਦਾ। ਇੱਥੇ ਥੋੜਾ ਜਿਹਾ ਆਪਾਂ ਰੁਕੀਏ, ਬਾਣੀ ਵਿੱਚੋਂ ਦੇਖੀਏ, ਕਿਰਪਾ ਘਾਲਣਾ ਨਾਲ ਮਿਲਦੀ ਹੈ, ਕਿਰਪਾ ਕਮਾਈਆਂ ਨਾਲ ਮਿਲਦੀ ਹੈ? ਨਹੀਂ ਭਾਈ, ਬਾਣੀ ਦੇ ਅਨੁਸਾਰ ਕਿਰਪਾ ਘਾਲਣਾ ਆਪਣੀ ਨਾਲ ਨਹੀਂ, ਅਸਲੀਅਤ ਹੈ ਜਿਹੜੀ ਘਾਲਣਾ ਹੈ ਉਹ ਵੀ ਕਿਰਪਾ ਵਿੱਚ ਹੀ ਗਿਣੀ ਜਾਂਦੀ ਏ, ਜਦੋਂ ਕਿਸੇ ਉੱਪਰ ਬਖਸ਼ਿਸ਼ ਹੋ ਜਾਏ, ਕਿਉਂਕਿ ਕਿਰਪਾ ਤੋਂ ਬਿਨਾਂ ਘਾਲਣਾ ਨਹੀਂ।
ਉੱਤੇ ਘਾਲਣਾ ਕਿਰਪਾ ਵਾਲੀ ਹੋਵੇ ਤੇ ਦਾਤ ਮਿਲ ਜਾਂਦੀ। ਫਿਰ ਇਸ ਬੇਨਤੀ ਨੂੰ ਸਮਝਿਓ। ਇੱਕ ਗੁਰੂ ਸਾਹਿਬ ਦੇ ਅੰਮ੍ਰਿਤ ਬਚਨਾਂ ਵਿੱਚ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ, ਉਹਨਾਂ ਦਾ ਬਚਨ ਹੈ, ਕਹਿੰਦੇ ਨੇ ਇਤਨੀ ਘਾਲਣਾ ਕੀਤੀ, ਕਮਾਈ ਕੀਤੀ ਕਿ ਆਪਣੀ ਖੌਮੇ ਨੂੰ ਪੀਣ ਦਾ ਪੂਰਾ ਯਤਨ ਕੀਤਾ। ਤੇ ਉਹਨਾਂ ਉਦਾਹਰਣ ਲਈ ਕਿ ਮਹਿੰਦੀ ਦਾ ਪੇਡਾ ਜ਼ਮੀਨ ਚੋਂ ਨਿਕਲਦਾ, ਉਹਦੇ ਪੱਤਿਆਂ ਵਿੱਚ ਰੰਗ ਏ, ਪਰ ਯਾਦ ਰੱਖੋ ਰੰਗ ਦੀਆਂ ਬੂੰਦਾਂ ਕਦੀ ਮਹਿੰਦੀ ਦੇ ਰੁੱਖ ਨਾਲੋਂ ਧਰਤੀ ਤੇ ਡਿੱਗਦੀਆਂ ਨਹੀਂ। ਜੇਕਰ ਕੋਈ ਮਹਿੰਦੀ ਦੇ ਬੂਟੇ ਦੀ ਟਾਹਣੀ ਥੱਲੇ ਖੱਤ ਕਰੇ, ਪੱਤੇ ਵਿੱਚ ਰੰਗ ਜ਼ਰੂਰ ਏ ਪਰ ਪ੍ਰਗਟ ਨਹੀਂ ਹੋ ਰਿਹਾ। ਉਸੇ ਮਹਿੰਦੀ ਦੇ ਪੱਤੇ ਤੋੜ ਕੇ ਸੁਕਾਏ ਜਾਣ, ਉਹਨਾਂ ਨੂੰ ਪੀਸ ਦਈਏ, ਪੀਸਦਿਆਂ ਹੋਇਆ ਵੀ ਉਸ ਮਹਿੰਦੀ ਦੇ ਪੱਤੇ ਵਿੱਚ ਰੰਗ ਏ ਪਰ ਪ੍ਰਗਟ ਨਹੀਂ ਹੋਇਆ। ਜੇ ਉਸੇ ਮਹਿੰਦੀ ਨੂੰ ਘੋਲ ਦਿੱਤਾ ਜਾਏ ਪਾਣੀ ਵਿੱਚ, ਰੰਗ ਅਜੇ ਵੀ ਮੌਜੂਦ ਹੈ ਪਰ ਯਾਦ ਰੱਖੋ ਪ੍ਰਗਟ ਨਹੀਂ ਹੋਇਆ। ਜੇ ਮਹਿੰਦੀ ਕਹਿ ਮੇਰੀ ਕਮਾਈ ਬੜੀ, ਮੈਂ ਧਰਤੀ ਤੇ ਪੇਡਾ ਬਣ ਕੇ ਉਪਜੀ, ਮੈਂ ਸਰਦੀ ਗਰਮੀ ਨੂੰ ਸਹਾਰਿਆ, ਮੈਂ ਚੱਕੀ ਨਾਲ ਆਪਣੇ ਆਪ ਨੂੰ ਪਿਸਾ ਲਿਆ, ਪਰ ਮੇਰਾ ਰੰਗ ਮੇਰੇ ਵਿੱਚ ਹੈ, ਕਹਿਣਗੇ ਬੇਸ਼ੱਕ ਮਹਿੰਦੀ ਵਿੱਚ ਰੰਗ ਹੈ, ਭਾਂਡੇ ਵਿੱਚ ਘੋਲ ਕੇ ਮਹਿੰਦੀ ਰੱਖੀਏ, ਪਰ ਜਿੰਨੀ ਦੇਰ ਤੱਕ ਮਾਲਕ ਚਰਨਾਂ ਦੀਆਂ ਤਲੀਆਂ ਤੇ ਮਹਿੰਦੀ ਲਾਂਦਾ ਨਹੀਂ, ਯਾਦ ਰੱਖਿਓ ਉਨੀ ਦੇਰ ਤੱਕ ਰੰਗ ਨਹੀਂ ਪ੍ਰਗਟ ਹੋ ਸਕਦਾ। ਰੰਗ ਉਹਦੇ ਕੋਲ ਆਪਣਾ ਹੈ ਪਰ ਚਰਨ ਤਾਂ ਸ਼ਾਹੀ ਦੀ ਕਿਰਪਾ ਨੇ ਨਾ, ਹੱਥ ਤਾਂ ਮਾਲਕ ਦੀ ਮਿਹਰ ਨੇ। ਜੇ ਮਹਿੰਦੀ ਪ੍ਰਗਟ ਕਰਨ ਵਾਲਾ ਆਪਣੇ ਚਰਨ ਹੀ ਅੱਗੇ ਨਾ ਕਰੇ ਤੇ ਇਕੱਲਾ ਮਹਿੰਦੀ ਦਾ ਰੰਗ ਕੀ ਕਰੇਗਾ। ਆਪਣੀ ਕਮਾਈ ਭਾਵੇਂ ਮਹਿੰਦੀ ਦੀ ਤਰ੍ਹਾਂ ਹੋਵੇ ਪਰ ਪ੍ਰਗਟ ਤਾਂ ਹੋਵੇਗੀ ਜੇ ਉਹਦੀ ਕਿਰਪਾ ਹੋਵੇਗੀ। ਬਾਬਾ ਜੀ ਨੇ ਬਚਨ ਕਹੇ ਨੇ ਕਿ ਕਬੀਰ ਮਹਿੰਦੀ ਕਰਕੇ ਘਾਲਿਆ, ਘਾਲਿਆ ਦਰਥੇ ਕਮਾਈ ਸਾਧਨਾ, ਆਪ ਪੀਸਾਏ ਪੀਸਾਏ ਆਪਣੇ ਆਪ ਨੂੰ ਪੀ ਦਿੱਤਾ, ਪਰ ਇੰਨੀ ਕਮਾਈ ਤੋਂ ਬਾਅਦ ਤੈਂ ਸ਼ਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਮਾਲਕ ਨੇ ਬਾਤ ਨਹੀਂ ਪੁੱਛੀ, ਚਰਨਾਂ ਨਾਲ ਨਹੀਂ ਜੋੜਿਆ, ਤੈਂ ਸ਼ਹਿ ਬਾਤ ਨਾ ਪੁੱਛਿਆ, ਕਬੂ ਨਾ ਲਾਈ ਪਾਏ। ਅੱਗੇ ਹਜ਼ੂਰ ਨੇ ਕਿਹਾ ਮਹੱਲਾ ਤੀਜਾ, ਨਾਨਕ ਮਹਿੰਦੀ ਕਰਕੇ ਰੱਖਿਆ, ਕੱਲੀ ਘਾਲਣਾ ਨਹੀਂ, ਸੋ ਸੋ ਨਦਰ ਕਰੇ, ਉਹਦੀ ਕਿਰਪਾ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ। ਸੋ ਸੋ ਨਦਰ ਕਰੇ, ਆਪੇ ਪੀਸੈ ਆਪੇ ਘਸੈ ਆਪੇ ਹੀ ਲਾਏ ਲੈ, ਇਹ ਪਿਰਮ ਪਿਆਲਾ ਖਸਮ ਕਾ ਜੈ ਭਾਵੈ। ਤੈ ਦੇ ਫਿਰ ਇਸ ਤੁਕ ਨੂੰ ਥੋੜਾ ਜਿਹਾ ਅਸੀਂ ਵਿਚਾਰੀਏ। ਪਹਿਲਾਂ ਸੀ ਆਪ ਪਿਸਾਏ ਪਿਸਾਏ, ਮਹਿੰਦੀ ਕਰਕੇ ਘਾਲਿਆ, ਹੁਣ ਇਸ ਵਿੱਚ ਗੁਰੂ ਅਮਰਦਾਸ ਜੀ ਨੇ ਕਿਹਾ ਆਪੇ ਪੀਸੈ ਆਪੇ ਘਸੈ ਆਪੇ ਹੀ ਲੈ ਲੈ। ਜਿਹੜਾ ਪੀਸਣਾ ਹੈ ਉਹਨੂੰ ਵੀ ਕਿਰਪਾ ਚ ਲੈ ਜਾ, ਜਿਹੜਾ ਲੱਗਣਾ ਹੈ ਉਹਨੂੰ ਵੀ ਕਿਰਪਾ ਵਿੱਚ ਲੈ ਜਾ, ਤੇ ਗੁਰਮੁਖਾ ਜਿਹੜਾ ਰੰਗ ਪ੍ਰਗਟ ਹੋਣਾ ਉਹਨੂੰ ਵੀ ਕਿਰਪਾ ਵਿੱਚ ਲੈ ਜਾ। ਕਿ ਕਰਮਾਂ ਕਰਕੇ ਵਿਛੋੜੇ ਪੈਂਦੇ ਨੇ, ਦੇਖੀ ਕਿਤੇ ਘਾਲਣਾ ਦਾ ਕਰਮ ਹੰਗਤਾ ਬਣ ਜਾਏ ਤੇ ਇਹ ਵੀ ਵਿਛੋੜਾ ਪੈਦਾ ਕਰ ਸਕਦਾ। ਘਾਲਣਾ ਹੈ, ਪਾਠ ਪੜਿਓ ਔਰ ਵੇਦ ਵਿਚਾਰਿਓ, ਘਾਲਣਾ ਤੋਂ ਬਿਨਾਂ ਨਹੀਂ ਪੜਿਆ ਜਾ ਸਕਦਾ। ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਡਕਿਓ, ਅਧਕ ਅੰਗ ਬੁੱਧ ਬਾਂਧੇ। ਫਿਰ ਬੱਜ ਗਿਆ, ਇਹਨੇ ਕਰਮ ਨੇ ਤਾਂ ਛੁਡਾਉਣਾ ਸੀ। ਬਾਬਾ ਜੀ ਨੇ ਤੇ ਕਿਹਾ ਆਇਓ ਸੁਣਨ ਪੜਨ ਕੋ ਬਾਣੀ, ਪਰ ਹੋਇਆ ਕੀ ਕਿ ਪਾਠ ਪੜਿਓ ਔਰ ਵੇਦ ਵਿਚਾਰਿਓ, ਨਿਵਲ ਭੁਆੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਕ ਅੰਗ ਬੁੱਧ ਬਾਂਧੇ। ਪਿਆਰੇ ਇਨ ਵਿਧ ਮਿਲ ਨਾ ਜਾਈ, ਮੈਂ ਕੀਏ ਕਰਮ ਅਨੇਕਾਂ, ਕਰਮ ਨਹੀਂ। ਅਗਲੀ ਤੁਕ ਵੱਲ ਧਿਆਨ ਦਿਆ ਜੇ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਕਰਮ ਅਨੇਕਾਂ ਕੀਤੇ ਨੇ, ਥੋੜਾ ਜਿਹਾ ਸਿਰ ਮੈਂ ਤਰਤੀਬ ਸੰਖੇਪ ਜਿਹਾ ਚੱਲਣਾ। ਕਰਮਾਂ ਕਰਕੇ ਵਿਛੜਿਆ, ਕਿਰਪਾ ਕਰਕੇ ਮਿਲਾਪ ਹੋਵੇਗਾ। ਉਹ ਸਾਈ ਤਰਸ ਖਾ ਜਾਏ, ਫਿਰ ਜੋ ਮਹਾਂਪੁਰਖ ਕਹਿ ਰਹੇ ਸਨ ਉਸੇ ਬਚਨ ਨੂੰ ਆਧਾਰ ਬਣਾ ਕੇ ਨਾ, ਬਾਰਾਂ ਮਾਹ ਦੇ ਅੰਦਰ ਇੱਕ ਤਾਂ ਬੇਨਤੀ ਸੀ ਆਪਣੇ ਕਿ ਮਾਲਕ ਤੂੰ ਮਿਲਾ ਲੈ, ਤੇ ਦੋ ਗੱਲਾਂ ਹੋਰ ਕੀਤੀਆਂ। ਉਹ ਬਚਨ ਹੈ, ਇੱਥੇ ਮੇਰਾ ਖਿਆਲ ਇੱਕ ਵਾਰ ਅਰਜ਼ ਕਰਕੇ ਗਿਆ ਕਿ ਸ਼ਹਿਰ ਵਿੱਚ ਆ ਜਾਈਏ, ਭਾਵੇਂ ਅਸੀਂ ਜਾਣਕਾਰ ਹੋਈਏ ਰਿਸ਼ਤੇਦਾਰ ਦੇ,
पर जिन्नी देर तक ओदा नाम ते ओदे घर दा एड्रेस पता नहीं उन्नी देर तक गली विच लंघदिया होया घर अगो लंघ जाइए सानू पहचान नहीं रहे। ये कहिए भी मेरा रिश्तेदार तो रहिंदा है पर मैनू नाम दा नहीं पता एड्रेस दा नहीं पता पर इन्ना पता ओ है जरूर। कहणगे शहर विच हो सकदा है ओ होवे ते जिस घर अगो लंघ रहा हो सकदा है ओ तेरे रिश्तेदार दा ही घर होवे। जिन्नी देर तक नाम ते पता नहीं घर किवें पहुंचेगा। परमात्मा कैद च कोई शक नहीं। हर ज्ञानी हर विद्वान हर एक धर्म की जिंदगी जीन वाला कहिंदा परमात्मा है तो जरूर पर जिन्नी देर तक ओदा नाम नहीं उन्नी देर तक धाम कित्थों मिलेगा। नाम नाल ही घर लभना ते सतगुरु ने दो बचन कहे कि नानक की बेनंतिया कर कृपा दी जय नाम। अपना नाम दियो अपना पता दियो नानक की बेनंतिया कर कृपा दीजै नाम ते जिदे कुल नाम है हर मेलो स्वामी संग प्रभ जिसका ने चल ताम जिस दा कर सदीव का रहन वाला है नाम वाले ही ताम तक पहुंच देने। जिस कुल नाम नहीं वो कई बारी ताम दे अगो चले जांदे ने नाम तो बिना ताम दा दरवाजा ही नहीं खुलता। ताम दा अर्थ घर टिकाणा जिस कुल नाम है। हुण नाम विच किन्नी कु शक्ति है। महापुरखा ने किताब ही छापी मैं पिछले दिन ही पढ़ी मैनू बहुत चंगी लगी। नाम की है उस विच कमाल कर दिती व्याख्या करने वाली। हुण हर चीज दा नाम है। असी भी नाम रखने हैं। कई बार ये शब्द कहा जांदा है जो आपां वाहगुरु जप रहे हैं जिवें दस्या गया हीरा बहुत कीमती है पर याद रखियो कीमत उन्हां लई है जिहड़े उहदे गुण तो जाणू ने। अज्ञानी बंदे वास्ते कला एक पत्थर चमकदा गीता है इस तो वद नहीं। नाम दी कीमत ओदे अंदर जेड़ा नाम दा ग्राहक है जेड़ा नाम दा ग्राहक नहीं याद रखियो ना ओदे अंदर नाम दी कीमत है ते ना जपन वाले दी कीमत है। हुण रतन जोरी कुल ले जाओ ओ दसेगा इहदी कीमत की। ते भाई गुरदास किन ने हीरे नू रतन नू विन के बांदर दे गल च पाई रखो नू पता ही कोई नहीं मेरा गला लखां दा करोड़ां दा क्योंकि रतन दी चमक केवल जोरी जानदा है बांदर नू की बता। बाबा जी ने कहा रतन मणि गल बांदर है कहो कीम ना जाने कोई पता नहीं कीमत दा। बगीची है बहुत सोहनी फिर अर्ज करां कि नाम दी कीमत तां जे इंसान उस नाम दे गुणा दा ग्राहक है नाम दा नाल ओदी चाणा है। सतगुरु ने बाणी च कहा बगीची बहुत सोहनी कई रंगा दे फुल ने हर फुल दी अपना सुहापन सुगंधी ते सुंदरता है। जे एक खोते नू एक गधे नू उस बगीची विच छड दिता जाए प्यारो गधे दी नजर विच फुल दी कोई कीमत नहीं। आकार गधे दा बड़ा वड्डा है पर बगीचे विच जा के दुलत्ती मार के जां अपने मुंह नल दंदा नल फुल्लां नू जरूर तोड़ेगा पर निक्के जे भवरे नू लै के आओ ओ कहेगा इनू की पता आकार बड़ा है दा वड्डा है। जे फुल दी कदर किसे जाननी है ते भवरे तो पुछ के देखे। बाबा जी ने कहा पाना वाड़ी होए घर खर सार ना जाने रसिया होवे मुश्का तब फूल पछाणे। पाना दी फुल दी सुगंधी केवल एक भवरे नू पता है। हर चीज नाम बड़ी वड्डी खेड रखदा है। सिर्फ असी एक दुनियावी उदाहरण ले लें वाहेगुरु शब्द वर्णात्मक भी है ते तुनात्मक भी है। जदों असी रसना नाल बैखरी राही बोल के जपने हां उदो वर्णन करने हां वर्ण विच है ते जेड़ा जप जप के मालक दी कृपा दा पात्र हो जाए यही वर्णात्मक नाम ओदे अंदर धुन बन जांदा है तुनात्मक है। हजूर ने बाणी विच एक बचन कहा किन्ने ने नाम हर एक चीज दा एक आकर्षण रखदा। मैं एक उदाहरण देवां बच्चा घर च जन्म लैंदा है ओ बच्चा मखीने दा दो मखीने दा होवे उन्हें कोई शब्द नहीं सीखिया ना वो किसी भाषा का जाणू ना अखरां दी उन्हूं पहचान
बस एक शब्द हर एक घर का जीओ दे कन्ना को ला के कह लग पिया। 15 दिन का बच्चा है, असी देख बना के गुरु घरों नाम रखाने हैं जे बेटी जा बेटा। हुण उसनू ना तो अखरां दी पहचान ना उन्हूं साउंड दी कोई जे समझ, पर जेड़ा घर का जी आउंदा उहदे कन्ना कोल उस नाम नू लैके आवाज दिंदा है। सिर्फ कि साउंड ही है ना, वह जेड़ा हुंदा है वह नाम लैंदा है, नाम लई जांदा है। प्यारे दिन विच 5 वारी 10 वारी उहदे कन्ना च नाम इको जिहा गूंजदा है। 3 महीने बाद जदों नाम लो, जिधरों आवाज आउंदी है बच्चा उधर वेखण लग पैंदा है। आखिर उस नाम की साउंड विच किहो जी खेड सी कि जिस बच्चे ने अजे तक स्कूल भी नहीं गया उहदे कन्ना विच वार वार वह अखर पुकारे गए, ते जदों अखर दोहराया जांदा है इको दम कन चुक के देखदा है वह अखर उहदे लई पक्के हो गए, उन्हू समझ पैगी कि यह अखर मेरे वास्ते। पढ़िया नहीं हो, एक नाम ही है ना, कोई नाम दिता होवे। प्यारे जे एक बच्चा 3 महीने का एक साउंड का जानकार हो सकता है, उहदे कन्ना विच आवाज पै ते उन्हू इन्नी बोधक समझ हो जाती है ये अखर मेरे वास्ते ने, ते जेड़े समर्थ गुरु ने परमात्मा का नाम दिता है जदो ओनू पुकारेगा रब तेरे वल कन क्यों नहीं देगा। नाम च शक्ति है, कला इंसान नहीं। एक होर बेनती, इनू नीवी बिरती वल मत समझना। घर च असी कुत्ते रखने, चलो बच्चा तो इंसान की अपनी अंश है, अपना खून है। घर च आप कुत्ता रखने, कूकर रखने, हालांकि कुत्ते नू खुद अजे तक यह पता नहीं कि मनुख ने मेरा नाम कुत्ता रखे है, डॉग रखे है, सग रखे है, स्वान रखे है, कूकर रखे है। उन्हें कोई पता नहीं, पर जदो उस कुत्ते नू गाइड नाम ही कोई होवे, कोई ट्रेनिंग देने वाला भी ना होवे, ते न्याणे घर कुत्ते नू एक नाम नाल पुकारन लग पे। रोटी पांदिया उहदा नाम लैन, दुध पांदिया उहदा नाम लैन, आवाज मारन उस अखर नाल। प्यारियो देखो, एक कुत्ता जेड़ा टेढ़ी मेढ़ी जून विच है, 2 महीने बाद ओनू भी समझ पै जांदी है कि जेड़ा आ शब्द उचार दे पए ने ए मेरे लिए। खनेरे विच ओ नाम लैके आवाज मारो ते आवाज सुनदिया सार कुत्ता मालक दे चरणा विच आ पहुंचदा है। एक नाम रखे, हुण एक कूकर है, जे एक कुत्ते लई वखरे अखर वरते जाण ते उस आवाज नू सुन के कुत्ता मालक दे कौर दौड़िया हुंदा है। भाई गुरसिखो, जेड़ा परमात्मा दा नाम रख के परमात्मा नू पुकारिया जांदा है ते परमात्मा उहदे पिछे क्यों नहीं आवे। बाणी च बचन हुंदा अपने सेवक की आपे रख है, आपे नाम जपावे। हुण उस नाम विच इन्नी कोई बख्शिश हो गई कि जिथे भी सेवक पुकारदा है जदों नाम लैंदा है। पर ठीक, एक बच्चा एक इंसान सिर्फ केवल उत्थों तक पहुंचदा है जिथों तक उहदी रसाई होवे, पर परमात्मा दा नाम ऐसा है कि किते भी पुकारो परमात्मा उत्थे हिफाजत करदा है। परमात्मा दा नाम ते मां दे पेट दी अग विच बिछाई बैठा है, ते प्यारे वे संसार विच क्यों नहीं बिछाएगा। हजूर ने फरमाया अपने सेवक की आपे रख है, आपे नाम जपावे, जय जय काज किरत सेवक की तहां तहां उठता वे। पर जदों कोई उनू पुकारेगा, उनू आवाज मारेगा। खजूर दे बचना वाला पाइए, देखो 12 माह दा पहला महीना आंदा चेत, जो चेत विच असी साल पहला मंगिया सी। गुरमुखो, अज फगन विच उनू भाग लग गया, शायद आप जी नू ज्ञात होवे। मनुख चाहता है कि मेरी जिंदगी विच सोग ना होवे, मेरे जीवन विच चिंता ना होवे। आज तक कदी भी किसे बंदे ने धर्म स्थान ते जाके ए नहीं पुकार कीती मेरे हिरदे विच अशांति, मेरे घर च दुख, मैनू कलेश, मैनू विपता मुसीबत मिल जाए, कोई नहीं मंगदा। बाबा जी ने ते बाणी विच कहा सुख को मांगै सब को दुख ना मांगै कोई, कदी नहीं मंगिया। हर इंसान चाहता मेरे अंदर नू टिका मिल जाए, मेरे अंदर नू शांति मिले,
ਜੇ ਥੋੜਾ ਜਿਹਾ ਹੋਰ ਬਰੀਕੀ ਵਿੱਚ ਆਪਾਂ ਜਾਈਏ, ਗੁਰਮੁਖੋ ਜਿਹੜੇ ਵਿਸ਼ਈ ਬੰਦੇ ਨੇ ਨਾ, ਅਸਲੀਅਤ ਇਹ ਜੇ ਅੰਦਰ ਉਹਨਾਂ ਦੇ ਵੀ ਭੁੱਖ ਹੈ ਕਿਸੇ ਰਸ ਨੂੰ ਲੈਣ ਦੀ, ਪਰ ਉਹਨਾਂ ਨੇ ਰਸਤਾ ਗਲਤ ਚੁਣ ਲਿਆ। ਇੱਕ ਨਸ਼ਈ ਬੰਦਾ ਕਾਹਦੇ ਲਈ ਨਸ਼ਾ ਕਰਦਾ? ਆਪਣੇ ਆਪ ਨੂੰ ਭੁੱਲਣ ਲਈ। ਜੋ ਕੁਝ ਉਹਦੇ ਵਿੱਚ ਵਰਤਮਾਨ ਵਾਪਰਦਾ ਉਸ ਸੰਕਟ ਚੋਂ ਨਿਕਲਣ ਵਾਸਤੇ ਉਹ ਆਪਣੇ ਆਪ ਨੂੰ ਬੇਹੋਸ਼ੀ ਵਿੱਚ ਲੈ ਜਾਂਦਾ। ਇੱਕ ਵੇਸ਼ਿਆ ਦੇ ਦਰ ਤੇ ਗੁਜ਼ਾਰਿਆ ਕਾਹਦੇ ਲਈ? ਇੱਕ ਖਿੰਨ ਭਰ ਦੇ ਰਸ ਦੇ ਲਈ। ਹਾਂ, ਅੰਦਰ ਤੜਪ ਜ਼ਰੂਰ ਹੈ ਕਿ ਚਿੰਤਾ ਮਿਟ ਜਾਏ, ਕਿਸੇ ਰਸ ਨਾਲ ਜੁੜ ਜਾਵਾਂ, ਪਰ ਉਹ ਥੋੜ ਚਿਰ ਹੈ। ਨਾਮ ਵਿੱਚ ਵੀ ਇੰਨੀ ਸ਼ਕਤੀ ਹੈ, ਜੇ ਨਾਮ ਦਾ ਰਸਤਾ ਕੋਈ ਚੁਣ ਲਵੇ ਤੇ ਨਾਮ ਅੰਦਰ ਦੀ ਸ਼ਾਂਤੀ ਵੀ ਦਿੰਦਾ ਤੇ ਅੰਦਰ ਦਾ ਰਸ ਵੀ ਦਿੰਦਾ। ਹਜ਼ੂਰ ਨੇ ਬਾਣੀ ਚ ਬਚਨ ਕੀਤਾ, ਹਰ ਬੰਦਾ ਚਾਹੁੰਦਾ ਮੈਨੂੰ ਸੁੱਖ ਮਿਲੇ, ਪਰ ਜਿੰਨੇ ਅਸੀਂ ਝਾਤੀ ਮਾਰਾਂਗੇ ਕਰੋੜਾਂ ਵਿੱਚੋਂ ਇੱਕ ਅੱਧਾ ਜਿਹੜਾ ਸੁਖੀ ਹੋਵੇਗਾ, ਨਹੀਂ ਤੇ ਹਰ ਬੰਦੇ ਦਾ ਆਪੋ ਆਪਣਾ ਦੋਖੇ ਤੇ ਆਪੋ ਆਪਣੀ ਚਿੰਤਾ ਹੈ। ਇੱਕ ਵਾਰ ਅਰਜ਼ ਕੀਤੀ ਸੀ, ਫਰਕ ਇੰਨੇ, ਕਈਆਂ ਬੰਦਿਆਂ ਨੂੰ ਸਲੀਕਾ ਆਉਂਦਾ ਦੁੱਖ ਨੂੰ ਲੁਕਾਉਣ ਦਾ, ਤੇ ਕਈਆਂ ਬੰਦਿਆਂ ਨੂੰ ਸਮਝ ਕੋਈ ਨਹੀਂ ਦੁੱਖ ਲੁਕਾਇਆ ਕਿਵੇਂ ਜਾਣਾ। ਉਹਨਾਂ ਦਾ ਦੁੱਖ ਪ੍ਰਗਟ ਹੋ ਜਾਂਦਾ ਤੇ ਸਿਆਣੇ ਬੰਦੇ ਅੱਖਰਾਂ ਨਾਲ, ਮੁਸਕਰਾਹਟ ਨਾਲ, ਸ਼ਬਦਾਵਲੀ ਨਾਲ ਦੁੱਖ ਨੂੰ ਲੁਕਾਉਂਦੇ ਨੇ, ਪਰ ਹੈ ਦੁਖੀ। ਬਾਬਾ ਜੀ ਨੇ ਦੋ ਪ੍ਰਮਾਣ ਦਿੱਤੇ ਬਾਣੀ ਚ, ਬਾਬਾ ਫਰੀਦ ਸਾਹਿਬ ਨੇ, ਕਿਉਂਕਿ ਉਹਨਾਂ ਕਮਾਇਆ ਹੈ ਆਪਣੀ ਜ਼ਿੰਦਗੀ ਚ। ਕਹਿੰਦੇ ਨੇ ਇੱਕ ਦੁੱਖ ਉਸ ਅੱਗ ਦੀ ਤਰ੍ਹਾਂ ਕਿ ਜਿਹੜਾ ਸਵਾਣੀ ਨੇ ਰਾਤ ਨੂੰ ਠੰਡੀ ਰਾਖ ਦੇ ਥੱਲੇ, ਸਵਾਹ ਦੇ ਥੱਲੇ ਅੰਗਿਆਰੀ ਲੁਕਾ ਦਿੱਤੀ, ਭੱਖਦਾ ਹੋਇਆ ਕੋਲਾ ਦੱਬ ਦਿੱਤਾ। ਬਾਹਰੋਂ ਪੋਹ ਦੀ ਰਾਤ, ਰਾਖ ਦੀ ਢੇਰ ਨੂੰ ਹੱਥ ਲਾਂਗੇ ਤੇ ਅੱਤ ਦੀ ਠੰਡੀ ਏ, ਪਰ ਮਤ ਸਮਝਿਓ ਕਿ ਜਿਤਨੀ ਰਾਖ ਇਹ ਬਾਹਰੋਂ ਠੰਡੀ ਏ ਉਨਾ ਅੰਦਰ ਵੀ ਠੰਡ ਹੋਵੇਗੀ। ਸਿਰਫ ਰਾਖ ਨੂੰ ਫੋਲਣ ਦੀ ਦੇਰ ਏ, ਉਸ ਸਵਾਹ ਦੇ ਥੱਲੇ ਭੱਖਦੀਆਂ ਹੋਈਆਂ ਅੰਗਿਆਰੀਆਂ ਵੀ ਪਈਆਂ। ਇੱਕ ਲੋਕ ਐਸੇ ਨੇ ਜਿਹੜੇ ਸੱਚਮੁੱਚ ਬਾਹਰੋਂ ਰਾਖ ਦੀ ਤਰ੍ਹਾਂ ਠੰਡ ਆਪਣੇ ਸ਼ਬਦਾਂ ਨਾਲ, ਆਪਣੇ ਪਹਿਰਾਵੇ ਨਾਲ, ਆਪਣੇ ਅੱਖਾਂ ਨਾਲ, ਪਰ ਜਦੋਂ ਕਿਤੇ ਥੋੜਾ ਜਿਹਾ ਉਹਨਾਂ ਨੂੰ ਫੋਲ ਕੇ ਦੇਖੋ, ਆਪਣੇ ਅੰਦਰ ਦਾ ਦੁੱਖ ਸਾਂਝਾ ਕਰੋ। ਮਨੋਵਿਗਿਆਨ ਕਹਿੰਦਾ ਕਿ ਕਿਸੇ ਦੇ ਦੁੱਖ ਨੂੰ ਪਰਖਣ ਦੀ ਖਾਤਰ ਸਿੱਧਾ ਨਾ ਪੁੱਛੋ ਤੂੰ ਦੁਖੀ ਏ, ਆਪਣੇ ਦੁੱਖ ਦੀ ਗੱਲ ਸ਼ੁਰੂ ਕਰੋ, ਤੁਹਾਡੇ ਦੁੱਖ ਨੂੰ ਸੁਣਦਿਆਂ ਸੁਣਦਿਆਂ ਆਪਣਾ ਦੁੱਖ ਦੱਸਣ ਲੱਗ ਪਵੇ, ਉਹਦੇ ਅੰਦਰ ਦਾ ਦੁੱਖ ਪ੍ਰਗਟ ਹੁੰਦਾ। ਹੁਣ ਠੰਡੀ ਰਾਖ ਥੱਲੇ ਅੱਗ ਦੀ ਅੰਗਿਆਰੀ ਏ, ਪਰ ਜਦੋਂ ਥੋੜਾ ਜਿਹਾ ਫੋਲਨੇ ਆ ਤੇ ਵਿੱਚੋਂ ਅੱਗ ਨਿਕਲਦੀ ਏ। ਇੱਕ ਲੋਕ ਐਸੇ ਦੁਖੀ ਨੇ ਪਿਆਰਿਓ, ਜਿਨ੍ਹਾਂ ਕੋਲ ਮੁਸਕਰਾਹਟ ਹੈ ਪਰ ਥੋੜਾ ਜਿਹਾ ਵਾਹ ਪੈ ਜਾਏ ਤੇ ਦੁੱਖ ਪ੍ਰਗਟ ਹੁੰਦਾ। ਇਹਨੂੰ ਹਜ਼ੂਰ ਨੇ ਕਿਹਾ ਕਿਜ ਨਾ ਬੁੱਝੈ ਕਿਜ ਨਾ ਸੁੱਝੈ, ਦੁਨੀਆਂ ਗੁੱਝੀ ਭਾਹੇ, ਸਾਈ ਮੇਰਾ ਚੰਗਾ ਕੀਤਾ ਨਹੀਂ ਤਾਂ ਹਮ ਪੀ ਦੱਜਾਂ ਆਹੇ। ਮੇਰੇ ਸਾਈ ਨੇ ਮੈਨੂੰ ਗੁੱਝੀ ਅੱਗ ਤੋਂ ਬਚਾ ਲਿਆ, ਗੁੱਝੀ ਭਾਹੇ ਜਲੈ ਸੰਸਾਰਾ। ਹੁਣ ਇੱਕ ਅੱਗ ਉਹ ਵੇ ਜਿਹੜੀ ਗੁੱਝੀ ਨਹੀਂ ਰਹਿੰਦੀ, ਉਹ ਛਪਾਈ ਨਹੀਂ ਜਾਂਦੀ, ਉਹ ਪ੍ਰਗਟ ਹੁੰਦੀ ਏ। ਉਹਨੂੰ ਹਜ਼ੂਰ ਨੇ ਬਾਣੀ ਵਿੱਚ ਫੁਰਮਾਇਆ, ਕਹਿਣ ਲੱਗੇ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜੱਗ, ਉੱਚੇ ਚੜ੍ਹ ਕੇ ਦੇਖਿਆ ਤਾਂ ਘਰ ਕਰ ਇਹਾ ਅੱਗ। ਇੱਕ ਉੱਚੇ ਚੜ੍ਹ ਕੇ ਸਭ ਦੇ ਘਰ ਦੀ ਅੱਗ ਦਿਸ ਪਈ ਤੇ ਦੂਜਾ ਗੁਰਮੁਖੋ ਗੁੱਝੀ ਹੈ, ਪਰ ਉਹਦਾ ਪਤਾ ਉਦੋਂ ਹੀ ਲੱਗਦਾ ਜਦੋਂ ਉਸ ਢੇਰੀ ਦੇ ਨੇੜੇ ਕੋਈ ਜਾਂਦਾ ਹੈ। ਧੰਨ ਗੁਰੂ ਅਰਜੁਨ ਦੇਵ ਜੀ ਨੇ ਇੱਕ ਸਾਨੂੰ ਬੜਾ ਸੋਹਣਾ ਸਿਲੇਬਸ ਕਹਿ ਲਾਂ ਗੁਰਮੁਖੋ, 12 ਮਾਹ ਇੱਕ ਉਹ ਪਾਠ ਹੈ, ਜੇ ਹਰ ਮਹੀਨੇ ਕਮਾਇਆ ਜਾਏ ਤੇ ਗੁਰੂ ਕਿਰਪਾ ਕਰੇ ਉਹਦੀ ਅਸੀਸ ਮਿਲ ਜਾਏ ਤੇ ਸਤਿਗੁਰਾਂ ਦੀ ਮਿਹਰ ਨਾਲ ਫੱਗਣ ਦਾ ਮਹੀਨਾ ਆਨੰਦਦਾਇਕ ਬਣ ਸਕਦਾ ਹੈ। ਚੇਤ ਵਿੱਚ ਕਿਹੋ ਨੇ, ਤੂੰ ਆਨੰਦ ਚਾਹੁੰਦਾ, ਤੂੰ ਖੁਸ਼ੀ ਚਾਹੁੰਦਾ, ਬਸ ਇੱਕ ਕੰਮ ਕਰ, 12 ਮਾਹ ਦੇ ਪਹਿਲੇ ਮਹੀਨੇ ਤੋਂ ਸ਼ੁਰੂ ਕਰ ਦੇ ਸੱਚਿਦਾਨੰਦ ਨੂੰ ਜਪਣਾ। ਸਤ ਸੁਹਾਣ ਸਦਾ ਮਨ ਚਾਹੋ ਜੋ ਹੈ, ਜਿਹਦੇ ਘਰ ਵਿੱਚ ਗਮੀ ਨਹੀਂ, ਤੇਰਾ ਘਰ ਆਨੰਦ ਵਧਾਈ ਤੁਧ ਘਰ, ਜਿਹਦਾ ਘਰ ਸੂਖ ਮਹਿਲ ਜਾ ਕੇ ਊਚ ਦੁਆਰੇ, ਜਿਸ ਦੇ ਘਰ ਦੀ ਗੱਲ ਕਰਦਿਆਂ ਬੇਗਮ ਪੁਰਾ ਸ਼ਹਿਰ ਕੋ ਨਾਉ। ਜੇ ਤੂੰ ਆਨੰਦ ਚਾਹਨਾ ਹੈ
ਤੇ ਚੇਤ ਦੇ ਮਹੀਨੇ ਵਿੱਚ ਗੋਬਿੰਦ ਨੂੰ ਆਰਾਧ, ਗੋਬਿੰਦ ਨੂੰ ਜਪ। ਤੇ ਫਿਰ ਜਗਿਆਸੂ ਪੁੱਛੇ, ਮਹਾਰਾਜ ਆਰਾਧਨਾ, ਜਪਣਾ, ਸਿਮਰਨਾ ਇਹ ਕਿਵੇਂ ਜਪਾਂ? ਉੱਥੇ ਦੇਖੋ ਹਜ਼ੂਰ ਨੇ ਇਹ ਨਹੀਂ ਕਿਹਾ ਕਿ ਕੇਵਲ ਮੇਰੇ ਕੋਲ, ਕਹਿਣ ਲੱਗੇ ਕਿ ਕੰਮ ਕਰ, ਪਰਮਾਤਮਾ ਦੀ ਭਗਤੀ ਦੇ ਪੁਤਲੇ ਬਣ ਚੁੱਕੇ ਸੰਤ ਜਨਾਂ ਦੀ ਸੰਗਤ ਕਰ, ਉਹਨਾਂ ਦੀ ਸੰਗਤ ਵੀ ਸਮਝ ਪਏਗੀ ਆਨੰਦ ਕਿਵੇਂ ਲੈਣਾ ਤੇ ਪਰਮਾਤਮਾ ਨੂੰ ਜਪਣਾ ਕਿਵੇਂ। ਤੁਸੀਂ ਦੋ ਤੁਕਾਂ ਚੇਤੇ ਰੱਖਿਓ, ਮੈਂ ਜਿਹੜੀ ਅਰਜ਼ ਅਸਲ ਕਰਨੀ ਚਾਹੁੰਦਾ। ਬਚਨ ਆਉਂਦਾ ਚੇਤ ਗੋਬਿੰਦ ਆਰਾਧੀਐ, ਅਜੇ ਸਾਧਨਾ ਹੈ, ਸਿੱਧਤਾ ਨਹੀਂ, ਆਰਾਧੀਐ ਜਪੀਏ। ਚੇਤ ਗੋਬਿੰਦ ਆਰਾਧੀਐ ਹੋਵੇ ਆਨੰਦ ਘਣਾ, ਹੋਵੇ ਹੋਵੇਗਾ, ਹੋਇਆ ਨਹੀਂ ਅਜੇ, ਹੋਵੇ ਆਨੰਦ ਘਣਾ। ਜੇ ਆਰਾਧੇਗਾ ਤੇ ਆਨੰਦ ਘਣਾ, ਬਹੁਤ ਆਨੰਦ ਮਿਲੇਗਾ। ਪਰ ਆਰਾਧਨਾ ਕਿਵੇਂ ਮੈਂ? ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ, ਪ੍ਰਭੂ ਦੇ ਪਿਆਰੇ ਸੰਤ ਜਨਾਂ ਨੂੰ ਮਿਲ ਤੇ ਉਹਨਾਂ ਨੂੰ ਮਿਲ ਕੇ ਆਪਣੀ ਰਸਨਾ ਤੋਂ ਭਣਾ ਉਚਾਰਨ ਕਰ ਪਰਮਾਤਮਾ ਦੇ ਨਾਮ। ਹੈ ਵੈਸੇ ਗੱਲ ਸੀ ਫੱਗਣ ਦੀ ਕਰਨੀ, ਇਹ ਦੋ ਤੁਕਾਂ ਚੇਤੇ ਰੱਖੋ। ਆਨੰਦ ਹੋਵੇਗਾ ਆਰਾਧਨ ਨਾਲ, ਆਰਾਧਨ ਦੀ ਜਾਂਚ ਆਵੇਗੀ ਸੰਤ ਜਨਾਂ ਦੀ ਸੰਗਤ ਵਿੱਚੋਂ, ਸੰਤ ਜਨਾਂ ਮਿਲ ਪਾਈਐ। ਹੁਣ ਇੱਥੇ ਇੱਕ ਬੇਨਤੀ ਹੈ, ਅਸੀਂ ਸੋਚਾਂਗੇ ਕਿ ਸੰਤ ਜਨਾਂ ਲਈ ਸ਼ਬਦ ਕਿਉਂ ਵਰਤੇ? ਥੋੜੀ ਜਿਹੀ ਤੁਸੀਂ ਗੁਰਮੁਖੋ ਟਿਕਾ ਬਣਾਓ। ਕਈ ਵਾਰੀ ਕੀ ਹੁੰਦਾ, ਅਸੀਂ ਇਹ ਸ਼ਬਦ ਵਰਤ ਦਿੰਦੇ ਹਾਂ। ਮੈਂ ਤਰਕ ਨਹੀਂ ਕਰ ਰਿਹਾ, ਕਿਉਂਕਿ ਮਹਾਂਪੁਰਖਾਂ ਦੀ ਕਮਾਈਆਂ ਵਾਲਿਆਂ ਦਾ ਇਹ ਸਥਾਨ ਹੈ ਵੀ ਸੰਤ ਕੋਈ ਨਹੀਂ। ਅਸੀਂ ਲੋਕ ਖਾਸ ਕਰਕੇ ਕਥਾ ਕੀਰਤਨ ਕਰਦੇ ਹਾਂ। ਦਰਅਸਲ ਅਸਲੀਅਤ ਇਹ ਜੇ ਕਿ ਬੰਦੇ ਦਾ ਜੋ ਆਪਣਾ ਆਪ ਹੈ ਨਾ, ਉਹ ਕੁਝ ਹੀ ਬੰਦੇ ਦਾ ਬਾਹਰ ਹੈ। ਜੇ ਮੈਂ ਅੰਦਰੋਂ ਦੁਖੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਦੁਖੀ ਹੈ। ਜੇ ਮੈਂ ਅੰਦਰੋਂ ਵਿਕਾਰੀ ਹਾਂ ਤੇ ਮੇਰੀ ਨਜ਼ਰ ਵਿੱਚ ਹਰ ਬੰਦਾ ਸ਼ੱਕੀਏ। ਅਸਲ ਵਿੱਚ ਜਿਸ ਬੰਦੇ ਦਾ ਮਨ ਬਹੁਤ ਸ਼ੱਕ ਕਰਦਾ, ਉਸ ਬੰਦੇ ਨੂੰ ਆਪਣੇ ਮਨ ਦੀ ਨਿਗਰਾਨੀ ਰੱਖਣੀ ਚਾਹੀਏ। ਉਹਦਾ ਮਨ ਤੇ ਕਿਤੇ ਚੱਕੀ ਨਹੀਂ, ਸਮਝੋ ਇਸ ਬੇਨਤੀ। ਜਿਸ ਬੰਦੇ ਦਾ ਮਨ ਹਰ ਇੱਕ ਤੇ ਸ਼ੱਕ ਕਰਦਾ, ਉਹਨੂੰ ਇਕਾਂਤ ਵੀ ਦੇਖਣਾ ਚਾਹੀਦਾ। ਉਹਦਾ ਆਪਣਾ ਮਨ ਉੱਤੇ ਸ਼ੱਕ ਕਰਕੇ ਦੇਖਿਓ, ਉਹਦਾ ਮਨ ਤਾਂ ਕਿਤੇ ਸ਼ੱਕੀ ਨਹੀਂ ਬਣ ਗਿਆ। ਹੁਣ ਪਰਮਾਤਮਾ ਦੀ ਭਗਤੀ, ਸੰਤ ਜਨ ਉਹਨਾਂ ਦੀ ਸੰਗਤ, ਤੇ ਅਸੀਂ ਸ਼ਬਦ ਵਰਤ ਦਿੰਦੇ ਹਾਂ ਕਿ ਦੇਖੋ ਜੀ ਕੋਈ ਸੰਤ ਨਹੀਂ, ਕੋਈ ਮਹਾਂਪੁਰਖ ਨਹੀਂ। ਤੇ ਫਿਰ ਇਹ ਵੀ ਸ਼ਬਦ ਕਹਿ ਜਾਂਦੇ ਨੇ ਕਿ ਵੇਖ ਲਿਆ ਜੇ ਪੱਕਾ ਹੋਵੇ ਕਿ ਕੱਚਾ ਹੋਵੇ। ਮੈਂ ਕਹਿੰਦਾ ਹੱਦੋ ਕਿ ਜਿਹੜਾ ਬੱਚਾ ਜੇ ਨਰਸਰੀ ਚ ਗਿਆ, ਉਹਨੂੰ ਪਤਾ ਲੱਗ ਜਾਏਗਾ PhD ਪੜ੍ਹਾਉਣ ਵਾਲੇ ਦੀ ਤਾਲੀਮ ਕੀ ਹੈ। ਅਸੀਂ ਕੈਸੀ ਗੱਲ ਪੈ ਕਰਨੇ? ਜੇ ਮੈਨੂੰ ਇਹ ਪਤਾ ਹੈ ਵੀ ਇਹ ਕੱਚਾ ਜਾਂ ਪੱਕਾ, ਮੇਰੇ ਕੋਲ ਪੈਮਾਨਾ ਹੈ, ਇਹਦਾ ਮਤਲਬ ਕਿ ਮੈਂ ਉਸ ਅਵਸਥਾ ਤੇ ਪਹੁੰਚਿਆ ਹਾਂ। ਜੇ ਮੈਂ ਅਵਸਥਾ ਤੇ ਪਹੁੰਚਿਆ, ਮੈਨੂੰ ਫਿਰ ਲੱਭਣ ਦੀ ਲੋੜ ਕੀ? ਨਹੀਂ, ਦਾਣਾ ਪਾਣਾ ਪੈਂਦਾ ਹੈ। ਕਈ ਵਾਰੀ ਕਬੂਤਰ ਵੀ ਆਉਂਦੇ ਨੇ, ਕਈ ਵਾਰੀ ਚਿੜੀਆਂ ਵੀ ਆਉਂਦੀਆਂ ਨੇ, ਖਿਮਾ ਕਰਿਓ ਕਈ ਵਾਰੀ ਕਾਂ ਤੇ ਬਗਲੇ ਵੀ ਆਉਂਦੇ ਨੇ। ਨੇਮ ਨਿਭਾਉਂਦਾ ਰਹਿ, ਰੱਬ ਉਹਦੀ ਨੀਅਤ ਨੂੰ ਭਾਗ ਲਾਂਦਾ, ਕਈ ਵਾਰੀ ਖੰਸ ਵੀ ਆ ਜਾਂਦੇ। ਇਹ ਸ਼ਬਦ ਬੇਨਤੀ ਸਮਝਿਓ, ਤਰਕ ਨਹੀਂ ਕਿਸੇ ਤੇ। ਜਿਹੜੇ ਪਰਮਾਤਮਾ ਦੀ ਭਗਤੀ ਵਿੱਚ ਭਿੱਜੇ ਨੇ, ਤੇ ਫਿਰ ਮੈਂ ਅਰਜ਼ ਕਰਾਂ, ਜੈਸੀ ਮੇਰੇ ਅੰਦਰ ਦੀ ਬਿਰਤੀ ਹੈ ਉਹ ਕੁਛ ਬਾਹਰ ਹੈ। ਬਾਬਾ ਜੀ ਨੇ ਤਾਂ ਬਾਣੀ ਵਿੱਚ ਕਿਹਾ, ਕਹਿਣ ਲੱਗੇ ਸੁਖੀ ਹੈ ਕੋ ਪੇਖ ਹੈ ਸਭ ਸੁਖੀਆਂ, ਰੋਗੀ ਕਹਿ ਭਾਣੇ ਸਭ ਰੋਗੀ। ਬਾਬਾ ਜੀ ਨੇ ਕਿਹਾ ਘਰ ਸੁਖ ਵਸਿਆ, ਬਾਹਰ ਸੁਖ ਪਾਇਆ। ਸ਼ਰਤ ਪਹਿਲਾਂ ਘਰ ਸੁਖੀ ਹੋਵੇ, ਘਰ ਸੁਖ ਵਸਿਆ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰ ਮੰਤਰ ਦ੍ਰਿੜਾਇਆ। ਇੱਕ ਗੁਰਮੁਖ ਵਿਦਵਾਨ ਨੇ ਬੜੀ ਸੋਹਣੀ ਇੱਕ ਕਹਾਣੀ ਦਿੱਤੀ ਸਿਰਫ ਸਮਝਣ ਲਈ। ਗਰਮੀ ਦੇ ਦਿਨ ਸਨ ਤੇ ਰੁੱਖ ਦੇ ਥੱਲੇ ਕੁਝ ਸਰੀਰ ਬੈਠੇ ਨੇ। ਥੋੜੀ ਜੀ ਹਵਾ ਚੱਲੀ, ਉਹਨਾਂ ਸਰੀਰਾਂ ਵਿੱਚ ਇੱਕ ਸੀ ਕਵੀ, ਦੂਸਰਾ ਸੀ ਸੰਗੀਤਕਾਰ, ਤੀਸਰਾ ਸੀ ਜੋਗੀ, ਤੇ ਚੌਥਾ ਸੀ ਇੱਕ ਬੰਦਾ ਕਿ ਜਿਹੜਾ ਘਰੋਂ ਲੜ ਕੇ ਆਇਆ ਸੀ। ਰੁੱਖ ਇੱਕੋ ਹੀ ਹੈ, ਹਵਾ ਚੱਲੀ ਤੇ ਟਾਹਣੀ ਤੇ ਪੱਤੇ ਆਪਸ ਵਿੱਚ ਖਹਿਣ ਲੱਗੇ, ਤੇ ਖਹਿੰਦਿਆਂ ਇੱਕ ਪੱਤਾ ਜਦੋਂ ਉਹਦੇ ਵਿੱਚੋਂ ਆਵਾਜ਼ ਸੁਣੀ
ਤੇ ਸੰਗੀਤਕਾਰ ਉੱਠ ਕੇ ਬੈਠ ਗਿਆ। ਕਹਿੰਦਾ ਮਣਾ, ਕੱਲਾ ਤੂੰ ਹੀ ਤਾਲ ਤੇ ਸੁਰ ਦਾ ਜਾਣਕਾਰ ਨਹੀਂ, ਦੇਖ ਪਰਮਾਤਮਾ ਨੇ ਪੱਤਿਆਂ ਤੇ ਟਾਹਣੀਆਂ ਦੇ ਰਗੜ ਵਿੱਚ ਵੀ ਨਾਦ ਰੱਖਿਆ ਹੋਇਆ। ਇਹਦੇ ਵਿੱਚ ਵੀ ਸ਼ਬਦ, ਇਹਦੇ ਵਿੱਚ ਵੀ ਸੰਗੀਤ ਹੈ। ਉਹਨੂੰ ਟਾਹਣੀਆਂ ਦੀ ਆਵਾਜ਼ ਵਿੱਚੋਂ ਸੰਗੀਤ ਸੁਣਾਈ ਦਿੱਤਾ। ਇੰਨੀ ਦੇਰ ਨੂੰ ਕੀ ਹੋਇਆ, ਕਵੀ ਉੱਠਿਆ, ਉਹਨੇ ਆਵਾਜ਼ ਸੁਣੀ ਤੇ ਉਹ ਕਹਿਣ ਲੱਗਾ, ਸੱਚਮੁੱਚ ਜਿਵੇਂ ਮੇਰੀ ਕਵਿਤਾ ਦੀਆਂ ਮਾਤਰਾ ਤੁਕਾਂਤ ਠੀਕ ਰਹਿੰਦਾ, ਦੇਖੋ ਟਾਹਣੀਆਂ ਦੀ ਆਵਾਜ਼ ਦਾ ਤੁਕਾਂਤ ਵੀ ਠੀਕ, ਇਹਦੀਆਂ ਮਾਤਰਾ ਵੀ ਪੂਰੀਆਂ ਨੇ। ਉਹਨੂੰ ਉਹਦੇ ਵਿੱਚੋਂ ਕਵਿਤਾ ਨਜ਼ਰ ਆਉਣ ਲੱਗ ਪਈ। ਅਚਨਚੇਤ ਪੱਤਾ ਇੱਕ ਟੁੱਟ ਕੇ ਜ਼ਮੀਨ ਤੇ ਡਿੱਗਾ ਤੇ ਜੋਗੀ ਜਿਹੜਾ ਬੈਠਾ ਸੀ ਉਹ ਰੋ ਪਿਆ। ਕਹਿੰਦਾ ਉਹ ਵਾਹ ਮਣਾ ਮੇਰਿਆ, ਕਿ ਇਕੱਲਾ ਸੰਸਾਰ ਜਾਣ ਵਾਲਾ ਨਹੀਂ, ਆ ਪੱਤਾ 6 ਮਹੀਨੇ ਪਹਿਲਾਂ ਖਰਾ ਸੀ, ਜਿਸ ਵੇਲੇ ਨਿਕਲਿਆ ਅੱਤ ਦੀ ਕੁਰੂੰਬਲ ਕੋਮਲ ਸੀ, ਅੱਜ ਇਹ ਪੱਤਾ ਰੰਗ ਪੀਲਾ ਪੈ ਗਿਆ, ਟੁੱਟ ਕੇ ਜ਼ਮੀਨ ਤੇ ਡਿੱਗ ਪਿਆ। ਕਹਿਣ ਲੱਗਾ ਕੱਲਾ ਤੂੰ ਨਹੀਂ, ਇੱਥੇ ਪੱਤੇ ਪੱਤੇ ਉੱਤੇ ਮੌਤ ਲਿਖੀ ਏ, ਜੋ ਆਇਆ ਉਹਨੇ ਚਲੇ ਜਾਣਾ। ਉਹ ਪੱਤੇ ਦਾ ਟੁੱਟਣਾ ਵੇਖ ਕੇ ਅੱਖਾਂ ਭਰ ਕੇ ਬੈਰਾਗੀ ਹੋ ਗਿਆ। ਧਿਆਨ ਦਿਆ ਜੇ ਰੁੱਖ ਇੱਕੋ ਹੀ ਏ, ਇੱਕ ਸੰਗੀਤਕਾਰ ਨੂੰ ਸੰਗੀਤ ਸੁਣਾਈ ਦਿੰਦਾ, ਇੱਕ ਕਵੀ ਨੂੰ ਮਾਤਰਾ ਤੇ ਅੱਖਰ ਸੁਣਾਈ ਦਿੰਦੇ ਨੇ, ਇੱਕ ਜੋਗੀ ਨੂੰ ਉਹਦੇ ਵਿੱਚੋਂ ਬੈਰਾਗ ਤੇ ਨਾਸ਼ਵਾਨਤਾ ਦਿਸਦੀ ਏ। ਤੇ ਜਦੋਂ ਥੋੜੀ ਜਿਹੀ ਹਵਾ ਤੇਜ਼ ਹੋਈ, ਟਾਹਣੀਆਂ ਆਪਸ ਵਿੱਚ ਰਗੜੀਆਂ, ਤੇ ਜਿਹੜਾ ਘਰੋਂ ਲੜ ਕੇ ਆਇਆ ਸੀ ਉਹ ਇੱਕੋ ਦਮ ਕਹਿੰਦਾ, ਐਵੇਂ ਕੱਲਾ ਮੈਂ ਹੀ ਨਹੀਂ ਝਗੜ ਕੇ ਆਇਆ, ਇੱਥੇ ਤਾਂ ਪੱਤੇ ਨਾਲ ਪੱਤਾ ਖੈਂਦਾ ਪਿਆ, ਟਾਹਣੀ ਨਾਲ ਟਾਹਣੀ ਖੈਂਦੀ ਪਈ। ਹੁਣ ਰੁੱਖ ਇੱਕੋ ਹੀ ਹੈ, ਆਪੋ ਆਪਣੀ ਅੰਦਰ ਦੀ ਦ੍ਰਿਸ਼ਟੀ ਹੈ। ਗੁਰੂ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਦੇਖ ਭਾਈ, ਜੇ ਆਨੰਦ ਦੀ ਪ੍ਰਾਪਤੀ ਚਾਹੁੰਦੇ ਤੇ ਪਹਿਲਾ ਮਹੀਨਾ ਇਹ ਗੱਲ ਚੇਤੇ ਰੱਖੀ, ਅਰਾਧੇਗਾ ਆਨੰਦ ਮਿਲੇਗਾ, ਤੇ ਅਰਾਧਨ ਦੀ ਜਾਂਚ ਸੰਤ ਜਨਾਂ ਕੋਲੋਂ ਮਿਲਣੀ ਏ। ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਘਣਾ, ਸੰਤ ਜਨਾਂ ਮਿਲ ਪਾਈਐ ਰਸਨਾ ਨਾਮ ਭਣਾ। ਹੁਣ ਚੇਤ ਤੋਂ ਬਾਅਦ ਆਉਂਦਾ ਵੈਸਾਖ, ਆਉਣਾ ਸੀ ਫੱਗਣ ਤੱਕ, ਸਿਰਫ ਇੱਕ ਇੱਕ ਤੁਕ, ਵੈਸਾਖ ਆਇਆ ਤੇ ਮਹਾਰਾਜ ਜੀ ਨੇ ਕਿਹਾ, ਵੈਸਾਖ ਧੀਰਨ ਕਿਉਂ ਵਾਢੀਆ, ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ, ਤੋ ਜਿਨ੍ਹਾਂ ਦਾ ਪਿਆਰੇ ਤੋਂ ਵਿਛੋੜਾ ਪੈ ਗਿਆ ਉਹਨਾਂ ਨੂੰ ਵੈਸਾਖ ਵਿੱਚ ਧੀਰਜ ਕਿੱਥੇ। ਜੇਠ ਦੇ ਦਿਨ ਵੱਡੇ ਹੁੰਦੇ ਨੇ ਤੇ ਪੰਜਾਬੀ ਵਿੱਚ ਜੇਠ ਸ਼ਬਦ ਅਸੀਂ ਆਪਣੇ ਕਲਚਰ ਵਿੱਚ, ਇੱਕ ਸੁਹਾਗਣ ਆਪਣੇ ਪਤੀ ਦੇ ਵੱਡੇ ਭਰਾ ਲਈ ਵੀ ਸ਼ਬਦ ਜੇਠ ਵਰਤਦੀ, ਜੇਠ ਦਾ ਅਰਥ ਵੱਡਾ। ਸਭ ਤੋਂ ਜਿਹੜੀ ਪਹਿਲੀ ਸੰਤਾਨ ਹੈ ਉਹਦੇ ਲਈ ਸ਼ਬਦ ਅਸੀਂ ਜੇਠਾਂ ਵਰਤਨੇ। ਕਹਿਣ ਲੱਗੇ ਜੇਠ ਹੈ ਵੱਡਾ, ਕਹਿੰਦੇ ਨੇ ਜੇਠ ਦੇ ਮਹੀਨੇ ਵਿੱਚ ਜੇ ਉਸ ਵੱਡੇ ਪਰਮਾਤਮਾ ਦੇ ਲੜ ਲੱਗ ਜਾਏ ਜਿਹਦੇ ਲੜ ਲੱਗਿਆ ਕਦੀ ਜਮਦੂਤ ਵੀ ਖੋ ਨਹੀਂ ਸਕਦਾ। ਹਰ ਜੇਠ ਜੁੜਨ ਦਾ ਲੋੜੀਐ, ਜਿਸ ਅੱਗੇ ਸਭ ਨਿਵੰਨ, ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਦ। ਮੈਂ ਤਾਂ ਇਹ ਸ਼ਬਦ ਚੁਣੇ ਨੇ ਕਿਉਂਕਿ ਸਾਲ ਸੰਪੰਨ ਹੋ ਰਿਹਾ ਅੱਜ, 12 ਮਾਹ ਦਾ ਸਾਲ। ਹਜ਼ੂਰ ਨੇ ਕਿਹਾ ਅੱਗੇ ਆ ਗਿਆ ਜੇਠ ਤੋਂ ਬਾਅਦ ਅਖਾੜ, ਹਾੜ ਤਪਦਾ ਬੜਾ, ਲੂ ਬੜੀ। ਮਹਾਰਾਜ ਜੀ ਨੇ ਕਿਹਾ ਆਸਾੜ ਤਪੰਦਾ ਤਿਸ ਲੱਗੈ, ਹਰ ਨਹਾ ਨਾ ਜਿੰਨਾ ਪਾਸ, ਜਗਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ। ਆਸ ਹਾੜ ਤਾਂ ਤਪਦਾ ਪਿਆ ਕਿਉਂਕਿ ਜਗਤ ਦੇ ਜੀਵਨ ਨੂੰ ਭੁੱਲ ਕੇ ਬੰਦੇ ਦੀ ਆਸ ਲਾਈ ਬੈਠੇ। ਸੌਣ ਆਇਆ, ਰਿਮ ਜਿਮ ਬਰਸਾਤ ਹੋਈ, ਫਿਰ ਹਰਿਆਵਲ ਆ ਗਈ। ਮਹਾਰਾਜ ਜੀ ਨੇ ਕਿਹਾ ਜੇਠ ਦੀ ਲੂ ਭੁੱਲ ਗਈ ਬਨਸਪਤੀ ਨੂੰ, ਜਦੋਂ ਸੌਣ ਵਿੱਚ ਵਰਸਿਆ। ਕਹਿਣ ਲੱਗੇ ਜਿਵੇਂ ਸੌਣ ਵਰਸੇ ਧਰਤੀ ਹਰਿਆਵਲ ਵਿੱਚ ਆ ਜਾਂਦੀ ਏ, ਤੇ ਉਹ ਜੀਵ ਇਸਤਰੀ ਦਾ ਅੰਦਰ ਰੁਖਾਨੀਅਤ ਦਾ ਹਰਿਆਵਲ ਵਿੱਚ ਆ ਗਿਆ ਜਿਹਦੇ ਵਿੱਚ ਗੁਰੂ ਸੌਣ ਦਾ ਬੱਦਲ ਬਣ ਕੇ ਵਰਸਿਆ। ਸਾਵਣ ਸਰਸੀ ਕਾਮਣੀ, ਚਰਨ ਕਮਲ ਸਿਉ ਪਿਆਰ, ਮਨ ਤਨ ਰੱਤਾ ਸੱਚ ਰੰਗ, ਇੱਕੋ ਨਾਮ ਆਧਾਰ। ਅੱਗੋਂ ਆਇਆ ਭਾਦੂ, ਜਿੰਨਾ ਉਹ ਭਰਮ ਚ ਪਾਉਂਦਾ ਇੰਨਾ ਕੋਈ ਹੋਰ ਮਖੀਨਾ ਨਹੀਂ। ਭਰਮਦਾਰ ਤੇ ਦਿਸਣਾ ਕੁਝ ਤੇ ਹੋਣਾ ਕੁਝ, ਦਿਸਦਾ ਪਿਆ ਕਿ ਕਾਲੀ ਘਟਾ ਚੜ ਕੇ ਆ ਰਹੀ ਏ। ਜ਼ਿਮੀਦਾਰ ਖੁਸ਼ ਏ, ਹੁਣ ਵਰਸਿਆ ਇੰਨਾ ਭਰਮ ਦਾ ਮੀਂਹ ਵਰਸਿਆ ਕਿ ਵੱਟ ਨਾਲ ਵੱਟ ਛੱਡ ਕੇ ਚਲਾ ਗਿਆ, ਇੱਕ ਖੇਤ ਪਾਣੀ ਨਾਲ ਭਰਿਆ ਰਹਿ ਗਿਆ, ਦੂਜਾ ਸੁੱਕੇ ਦਾ ਸੁੱਕਾ, ਕਿਉਂਕਿ ਭਰਮ ਪਾਉਂਦਾ ਹੈ ਨਾ।
ਅੱਜ ਲੱਗਦਾ ਠੰਡੀ ਹਵਾ ਚੱਲੀ ਏ ਭਾਦੋਂ ਦੀ, ਅੱਜ ਗਰਮੀ ਕੁਝ ਨਹੀਂ, ਇੱਕੋ ਦਮ ਹਵਾ ਨੇ ਬੱਦਲ ਨੂੰ ਚੁੱਕਿਆ ਤੇ ਸੂਰਜ ਦੀਆਂ ਕਿਰਨਾਂ ਪਿੰਡੇ ਤੇ ਪਈਆਂ, ਤੇ ਜਿਹੜਾ ਠੰਡੀ ਹਵਾ ਦੇ ਰਿਹਾ ਸੀ ਮੌਸਮ, ਇੱਕੋ ਦਮ ਕਿਰਨਾਂ ਲੜਨ ਲੱਗੀਆਂ, ਕਿਉਂਕਿ ਉਹ ਭਰਮ ਵਿੱਚ ਪਾਉਣ ਵਾਲੇ ਦਾ ਕੋਈ ਪਤਾ ਨਹੀਂ ਕਦੋਂ ਠੰਡ ਤੋਂ ਸੂਲਾ ਬਣ ਜਾਣਾ। ਮਹਾਰਾਜ ਜੀ ਨੇ ਕਿਹਾ ਭਾਦਵੇਂ ਭਰਮ ਭੁਲਾਣੀਆਂ, ਦੂਜਾ ਲੱਗਾ ਖੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਭਰਮ ਚਲਾ ਗਿਆ, ਅੱਸੂ ਦਾ ਮਹੀਨਾ ਆ ਗਿਆ, ਰੁੱਤ ਠੰਡੀ ਚੰਗੀ ਬਣ ਗਈ। ਮਹਾਰਾਜ ਜੀ ਨੇ ਕਿਹਾ ਜਗਿਆਸੂ ਦੇ ਮਨ ਵਿੱਚ ਵੀ ਆਇਆ ਅਸੁਨ ਪ੍ਰੇਮ ਉਮਾੜਾ, ਕਿਉਂ ਮਿਲ ਗਿਆ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ ਮਾਹੇ। ਅਜੇ ਉਮਾ ਚਾਹ ਹੈ, ਕੱਤੇ ਆਇਆ। ਹਜ਼ੂਰ ਨੇ ਕਿਹਾ ਬੰਦੇ ਦਾ ਇੱਕ ਸੁਭਾਅ ਹੈ, ਇਹਨੂੰ ਕਦੀ ਵੀ ਆਪਣੀਆਂ ਅੱਖਾਂ ਦਿਸੀਆਂ ਨਹੀਂ। ਆਪਾਂ ਜਿੰਨੇ ਵੀ ਬੈਠੇ ਹਾਂ, ਨਾ ਸਾਨੂੰ ਆਪਣੀਆਂ ਅੱਖਾਂ ਕਦੀ ਦਿਸੀਆਂ ਨੇ, ਤੇ ਨਾ ਸਾਨੂੰ ਆਪਣੀਆਂ ਅੱਖਾਂ ਨਾਲ ਆਪਣਾ ਚਿਹਰਾ ਕਦੀ ਦਿਸੇ। ਜਦੋਂ ਵੀ ਬੰਦਾ ਅੱਖਾਂ ਨਾਲ ਦੇਖਦਾ ਦੂਜੇ ਦੇ ਚਿਹਰੇ ਨੂੰ ਦੇਖਦਾ, ਇਹੀ ਕਾਰਨ ਕਿ ਜਿਹਦੇ ਅੱਖਾਂ ਵੀ ਦੂਜੇ ਨੂੰ ਤੱਕਦੀਆਂ ਨੇ, ਦੁੱਖ ਆਪਣੇ ਕਰਕੇ ਪੈਦਾ ਹੁੰਦਾ, ਦੋਸ਼ ਦੂਜਿਆਂ ਤੇ ਦਿੰਦਾ। ਮਹਾਰਾਜ ਜੀ ਨੇ ਕਿਹਾ ਆਪਣਾ ਆਪ ਕਦੀ ਦੇਖੇ ਨਹੀਂ। ਉੱਥੇ ਬਚਨ ਕੀਤਾ ਕੱਤਕ ਕਰਮ ਕਮਾਵਣੇ, ਦੋਸ਼ ਨਾ ਕਾਹੂ ਜੋਗ, ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਖ। ਮੰਗਰ ਆ ਗਿਆ, ਹਜ਼ੂਰ ਨੇ ਕਿਹਾ ਮੰਗਰ ਮਾਹੇ ਸੁਹੰਦੀਆਂ, ਹਰ ਪਿਰਸੰਗ ਬੈਠੜੀਆਂ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਪੋ ਆਇਆ, ਕੱਕਰ ਬਹੁਤ ਪੈ ਰਿਹਾ ਸੀ। ਹਜ਼ੂਰ ਨੇ ਕਿਹਾ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਕਰਨਾ। ਅੱਗੇ ਆਇਆ ਮਾਘ। ਮੈਂ ਸੰਖੇਪ ਜਿਹਾ ਤੁਰਾਂ, ਮਾਘ ਦੇ ਮਹੀਨੇ ਦੀ ਲੋਕ ਬਹੁਤ ਮਹਾਨਤਾ ਮੰਨਦੇ, ਇਸ਼ਨਾਨ ਦੀ, ਦਾਨ ਦੀ, ਨਾਮ ਦੀ। ਕਈ ਸੱਜਣ ਮਾਘ ਦੇ ਮਹੀਨੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਕਰਦੇ, ਕਈ ਗੁਰਮੁਖ ਪਿਆਰੇ ਵੱਖਰੇ ਨੇਮ ਨਿਭਾਉਂਦੇ ਨੇ। ਮਹਾਰਾਜ ਜੀ ਨੇ ਜਿਹੜਾ ਇਸ਼ਨਾਨ ਮਾਘ ਵਿੱਚ ਕਿਹਾ, ਉਹ ਇੱਕ ਕਰੋੜਾਂ ਵਿੱਚੋਂ ਇੱਕ ਅੱਧਾ ਕਰਦਾ। ਕਹਿੰਦੇ ਦਾਨ ਉਹ ਦੇ ਸਕਦਾ ਜਿਹਦੀ ਜੇਬ ਚ ਕੁਝ ਹੈ, ਦਾਣਿਆਂ ਦੀ ਲੱਪ ਮੁੱਠੀ ਉਹ ਦੇ ਸਕਦਾ ਜਿਹਦੀ ਘਰ ਦਾਣਿਆਂ ਦਾ ਕੋਈ ਪੜੋਲਾ, ਕੋਈ ਸਟੋਰ ਦਾਣੇ ਕੀਤੇ ਨੇ। ਜਿਹਦੇ ਕੋਲ ਪੈਸੇ ਨਹੀਂ ਉਹ ਦਾਨ ਕਿਵੇਂ ਕਰੇਗਾ, ਜਿਹਦੇ ਕੋਲ ਦਾਣੇ ਨਹੀਂ ਉਹ ਦਾਣੇ ਕਿਵੇਂ ਦਾਨ ਕਰੇਗਾ। ਕਹਿਣ ਲੱਗੇ ਮਾਘ ਦੇ ਮਹੀਨੇ ਚ ਇੱਕ ਕੰਮ ਕਰ, ਨਾਲੇ ਕਰੀ ਜਾ ਕਮਾਈ ਤੇ ਨਾਲੇ ਦਾਨ ਕਰੀ ਜਾ, ਨਾਮ ਨੂੰ ਧਿਆ, ਨਾਮ ਨੂੰ ਸੁਣ, ਜੇ ਤੇਰੇ ਅੰਦਰ ਨੂੰ ਟਿਕਾ ਮਿਲ ਜਾਏ ਤਾਂ ਦਾਨ ਵੀ ਕਿਸੇ ਨੂੰ ਕਰ ਦੇ। ਮਾਘ ਮੱਜਣ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਗੱਲ ਸ਼ੁਰੂ ਕੀਤੀ ਸੀ ਫੱਗਣ ਤੋਂ, ਅਸੀਂ ਫੱਗਣ ਤੇ ਆ ਗਏ। ਮੈਂ ਤਾਂ ਇਹ ਬੇਨਤੀ ਕੀਤੀ ਏ ਕਿ 12 ਮਹਾਂ ਰੂਹਾਨੀਅਤ ਕਮਾਉਣ ਦਾ ਇੱਕ ਸਿਲੇਬਸ ਹੈ, ਦਰਅਸਲ ਇਹ ਗੁਰੂ ਦੀ ਕਿਰਪਾ ਲੈਣ ਦਾ ਇੱਕ ਵਸੀਲਾ ਹੈ। ਜਿਹੜੀ ਗੱਲ ਚੇਤ ਦੇ ਮਹੀਨੇ ਵਿੱਚ ਕਹੀ ਉਹ ਫੱਗਣ ਵਿੱਚ ਸੱਚਮੁੱਚ ਵਾਪਰ ਗਈ, ਪ੍ਰਗਟ ਹੋ ਗਈ। ਹੁਣ ਅਸੀਂ ਪੜ੍ਹਿਆ ਫਲਗੁਣ ਆਨੰਦ ਉਪਾਰ ਜਣਾ, ਤੇ ਚੇਤ ਚ ਪੜ੍ਹਿਆ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਉਦੋਂ ਹੋਵੇ ਸੀ, ਹੁਣ ਉਪਾਰ ਜਣਾ, ਹੁਣ ਹੋਵੇ ਵਿੱਚ ਤੇ ਆ ਜਾਣ ਵਿੱਚ, ਦੋਨਾਂ ਵਿੱਚ ਬੜਾ ਫਰਕ ਹੈ। ਚੇਤ ਵਿੱਚ ਕਿਹਾ ਪੈਦਾ ਹੋਵੇਗਾ ਆਨੰਦ, ਫੱਗਣ ਵਿੱਚ ਗੁਰੂ ਨੇ ਕਿਹਾ ਸੱਚਮੁੱਚ ਆਨੰਦ ਆ ਗਿਆ। ਗੁਰਮੁਖੋ, ਆਪਾਂ ਕਥਾਰ ਸਾਲ ਕਰਨੇ ਆ, ਮਹੀਨਾ ਸੁਣਨੇ ਆ, ਵਕਤ ਲੰਘਦਾ, ਪਰ ਕਿੱਦਣ ਉਹ ਫੱਗਣ ਆਏਗਾ ਜਿੱਦਣ ਸੱਚਮੁੱਚ ਆਨੰਦ ਵੀ ਆਏਗਾ ਤੇ ਸਾਈਂ ਵੀ ਪ੍ਰਗਟ ਹੋਵੇਗਾ। ਪ੍ਰਗਟ ਹੋਏ ਸ਼ਬਦ ਵਰਤੇ ਆ, ਮਹਿਸੂਸ ਹੋਏ ਨਹੀਂ ਵਰਤਿਆ। ਫਲਗੁਣ ਆਨੰਦ ਉਪਾਰ ਜਣਾ, ਹਰ ਸੱਜਣ ਪ੍ਰਗਟ ਹੀ ਆਏ। ਤੇ ਉੱਥੇ ਕਿਹਾ ਸੀ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ, ਤੇ ਅਗਲੀ ਤੁਕਸੀ ਸੰਤ ਜਨਾ ਮਿਲ ਪਾਈਆ ਰਸਨਾ ਨਾਮ ਭਣਾ। ਫੱਗਣ ਵਿੱਚ ਆਨੰਦ ਕਿਵੇਂ ਆਇਆ, ਸਾਈਂ ਕਿਵੇਂ ਪ੍ਰਗਟ ਹੋਇਆ? ਕਹਿਣ ਲੱਗੇ ਫਲਗੁਣ ਆਨੰਦ ਉਪਾਰ ਜਨਾ, ਹਰ ਸੱਜਣ ਪ੍ਰਗਟ ਆਏ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾ। ਸਹਾਈ ਰਾਮ ਕੇ, ਧਿਆਨ ਦਿਆ ਜੇ, ਪਰਮਾਤਮਾ ਦੇ ਸੰਤ ਜਨ ਮਿਲਾਨ ਵਿੱਚ ਸਹਾਇਕ ਨੇ, ਉਹ ਕਿਰਪਾ ਕਰਨ ਤਾਂ ਸਫ਼ਰ ਬੜੀ ਜਲਦੀ ਮੁੱਕ ਸਕਦਾ ਹੈ। ਇੱਥੇ ਇੱਕ ਬੇਨਤੀ ਹੈ, ਕਿਉਂਕਿ ਭਾਈ ਸਾਹਿਬ ਵੀ ਬੈਠੇ ਆ, ਕੇਵਲ ਸਿਫਤ ਨਹੀਂ ਭਾਈ ਰਜਿੰਦਰ ਸਿੰਘ ਜੀ ਹੋਣੀ, ਇਹਨਾਂ ਮਹਾਂਪੁਰਖਾਂ ਦੀ ਸੰਗਤ ਵੀ ਕੀਤੀ, ਇਹ ਬਚਨ ਵੀ ਦੱਸਦੇ ਨੇ ਉਹਨਾਂ ਦੇ। ਇੱਕ ਦੋ ਵਾਰੀ ਦਰਸ਼ਨ ਮੈਂ ਕੀਤੇ,
ਪਰ ਅੱਜ ਰਸਤੇ ਚ ਉਹਨਾਂ ਦਾ ਜੀਵਨ ਪੜ੍ਹਦਿਆਂ ਦੋ ਗੱਲਾਂ ਬੜੀਆਂ ਸਾਹਮਣੇ ਆਈਆਂ ਕਿ ਖੁੰਡੇ ਵਾਲੇ ਬਾਬਾ ਜੀ ਨੂੰ ਯਾਦ ਆਪਾਂ ਕਰਨੇ ਪਏ ਹਨ। ਉਹਨਾਂ ਨੇ ਵੀ ਲੰਗਰ ਦੀ ਸੇਵਾ ਚੁਣੀ ਕੀਤੀ ਤੇ ਮਹੰਤ ਜੀ ਹੋਣਾ ਨੇ, ਮਹਾਂਪੁਰਖਾਂ ਨੇ, ਬਾਬਾ ਤਾਰਾ ਸਿੰਘ ਜੀ ਹੋਣਾ ਨੇ ਵੀ ਲੰਗਰ ਦੀ ਸੇਵਾ ਕੀਤੀ। ਲੰਗਰ ਦੀ ਸੇਵਾ ਨਾਲ ਸਿਮਰਨ, ਭਾਈ ਸਾਹਿਬ ਮੈਨੂੰ ਇੱਕ ਵਾਰੀ ਯਾਦ ਹੈ ਆਪ ਜੀ ਨੇ ਸ਼ਬਦ ਕਿਹਾ ਸੀ ਕਿ ਮਹੰਤ ਜੀ ਨੇ ਕਿਹਾ ਸੀ ਸੁਖਮਨੀ ਸਾਹਿਬ ਕਰੀਏ ਤੇ ਗੁਰੂ ਅਰਜਨ ਦੇਵ ਲੈਣ ਆਉਂਦੇ ਨੇ। ਇਹ ਸ਼ਬਦ ਮੇਰੇ ਅੱਜ ਤੀਕਰਾਂ ਜਦੋਂ ਸੁਖਮਨੀ ਸਾਹਿਬ ਪੜ੍ਹੀਦਾ ਸਲੀਅਤ ਹੈ ਗੁਰੂ ਸਾਹਿਬ ਦੀ ਜ਼ਰੂਰੀ ਝੂਠ ਨਹੀਂ, ਕਿਉਂਕਿ ਕਮਾਈ ਵਾਲੇ ਦੇ ਸ਼ਬਦ ਜ਼ਿੰਦਗੀ ਨੂੰ ਬਹੁਤ ਵੱਡੀ ਸੇਧ ਦਿੰਦੇ ਨੇ। ਉਹਨਾਂ ਨੇ ਭਾਂਡਿਆਂ ਦੀ ਸੇਵਾ ਬਚਪਨ ਤੋਂ, ਤੁਸੀਂ ਇਤਿਹਾਸ ਤੋਂ ਸਾਰੇ ਜਾਣੂ ਹੋ, ਭਾਂਡਿਆਂ ਦੀ ਸੇਵਾ ਹੱਥੀ ਸਿਮਰਨ ਸਾਰੇ ਗੁਰਸਿੱਖ ਦੱਸਦੇ ਨੇ, ਰਾਤ ਨੂੰ ਜਾ ਕੇ ਬੱਚਿਆਂ ਦੀ ਸੇਵਾ, ਵਿਦਿਆਰਥੀਆਂ ਦੀ ਸੰਭਾਲ। ਮੇਰੇ ਮਨ ਚ ਇੱਕੋ ਗੱਲ ਵਾਰ ਵਾਰ ਆਈ ਗਈ ਕਿ ਜਦੋਂ ਉਹ ਘਰ ਗਏ ਨੇ ਦੋ ਤਿੰਨ ਵਾਰ ਜੋ ਲਿਖਿਆ ਵੀ ਇਤਿਹਾਸ ਤੁਸੀਂ ਵਾਪਸ ਲਿਆਂਦਾ ਤੇ ਉਹਨਾਂ ਇੱਕੋ ਗੱਲ ਕਹੀ ਸੀ ਬਾਬਾ ਜਵਾਹਰ ਸਿੰਘ ਜੀ ਨੂੰ ਕਿ ਨਾਲ ਦੇ ਸਾਥੀ ਕੋਈ ਕੀਰਤਨ ਸਿੱਖ ਗਿਆ, ਕੋਈ ਕਥਾ, ਕੋਈ ਵਿਦਵਾਨ ਬਣ ਗਿਆ, ਕੋਈ ਵਖਿਆਨ ਕਰਤਾ ਬਣ ਗਿਆ, ਮੈਂ ਤਾਂ ਸਿਰਫ ਭਾਂਡੇ ਧੋਂਦਾ ਰਹਿ ਗਿਆ। ਤੇ ਉਹਨਾਂ ਇੱਕੋ ਗੱਲ ਕਹੀ ਸੀ ਇਹਨਾਂ ਭਾਂਡਿਆਂ ਵਿੱਚ ਇਤਨੀ ਬਰਕਤ ਹੈ, ਕਥਾ ਕੀਰਤਨ ਕਰਨ ਵਾਲੇ ਤੇਰੇ ਚੁਗਿਰਦੇ ਸੇਵਾ ਵਾਸਤੇ ਤਿਆਰ ਰਹਿਣ। ਹੁਣ ਇਹ ਗੱਲ ਅਤ ਕਥਨੀ ਨਹੀਂ, ਇਹ ਕੀ ਕਾਰਨ? ਕਿਉਂਕਿ ਜਦੋਂ ਕੋਈ ਸਿਮਰਨ ਕਰਦਾ ਧੁਰੇ ਨਾਲ ਜੁੜ ਜਾਂਦਾ, ਸੋਮੇ ਨਾਲ ਜੁੜ ਜਾਂਦਾ। ਹੁਣ ਇੱਕ ਬੰਦਾ ਮਸ਼ਕ ਚ ਪਾਣੀ ਪਾ ਕੇ ਛਿੜਕਾਅ ਕਰਨ ਵਾਲਾ ਤੇ ਦੂਜਾ ਖੁਦ ਸੋਮਾ ਬਣਿਆ। ਚੇਤੇ ਰੱਖਿਓ ਮਸ਼ਕ ਵਾਲੇ ਨੂੰ ਸੋਮੇ ਵਾਲੇ ਕੋਲ ਆਉਣਾ ਹੀ ਪੈਂਦਾ, ਮਸ਼ਕ ਭਰੀ ਉੱਥੇ ਜਾਣੀ ਜਿੱਥੇ ਸੋਮਾ ਪ੍ਰਗਟ ਹੋ ਗਿਆ। ਜਿਹੜਾ ਸੇਵਾ ਕਰਦਾ, ਸੇਵਾ ਇੱਕ ਇਹੋ ਜਿਹੀਆਂ ਤਰੰਗਾਂ ਪੈਦਾ ਕਰਦੀ ਹੈ ਕਿ ਜਿਹੜੀ ਹਰ ਇੱਕ ਨੂੰ ਪ੍ਰਭਾਵਿਤ ਕਰਦੀ। ਗੱਲ ਤਾਂ ਮਨ ਦੇ ਟਿਕਾ ਦੀ ਏ। ਇੱਕ ਸਿਰਫ ਸ਼ਲੋਕ ਕਹਿ ਕੇ ਸੰਪੰਨਤਾ ਕਰ ਦੇਣਾ, ਸੇਵਾ ਵਿੱਚੋਂ ਬਹੁਤ ਕੁਛ ਮਿਲਦਾ ਜੀ। ਗੁਰਮੁਖੋ, ਪਿਛਲੇ ਦਿਨ ਇੱਕ ਬੇਨਤੀ ਕੀਤੀ, ਭਾਵੇਂ ਕਿਤਨੇ ਕੀਮਤੀ ਪਕਵਾਨ ਹੋਣ, ਅਸੀਂ ਕਿਸੇ ਦੇ ਵਿਆਹ ਵਿੱਚ ਜਾਈਏ ਜਾਂ ਕਿਸੇ ਦੇ ਘਰ ਵਿੱਚ ਵੇਟਰ ਰੋਟੀ ਖਵਾਏ, ਅਚਨਚੇਤ ਕਿਤੇ ਸਬਜ਼ੀ ਭਾਜੀ ਛੁਲ ਕੇ ਸਾਡੇ ਕੱਪੜੇ ਤੇ ਪੈ ਜਾਏ, ਆਪਾਂ ਕਿੰਨੇ ਕਬੂਲ ਬੋਲਨੇ। ਉਸ ਵੇਟਰ ਨੂੰ ਸਜ਼ਾ ਵੀ ਦਿੱਤੀ ਜਾਂਦੀ ਏ, ਉਸ ਵਿਚਾਰੇ ਦੀ ਬੇਇੱਜ਼ਤੀ ਵੀ ਕੀਤੀ ਜਾਂਦੀ ਏ, ਪਰ ਜਦੋਂ ਲੰਗਰ ਦੇ ਭਾਂਡੇ ਮਾਂਜੇ ਜਾਂਦੇ ਨੇ, ਸਾਰੇ ਕੱਪੜੇ ਭਰ ਜਾਂਦੇ ਨੇ, ਕਦੀ ਕਿਸੇ ਨੇ ਕਿਹਾ ਵੀ ਆਹ ਦੇਖੋ ਜੀ ਸਲੂਣੇ ਸਬਜ਼ੀ ਭਾਜੀ ਨਾਲ ਮੇਰੇ ਕੀਮਤੀ ਕੱਪੜੇ ਭਰੇ ਗਏ? ਯਾਦ ਰੱਖੋ, ਜਿੱਥੇ ਪਰਮਾਤਮਾ ਚੇਤੇ ਨਹੀਂ ਉੱਥੇ ਸਬਜ਼ੀ ਤੇ ਚਿੱਕੜ ਦੀਆਂ ਛਿੱਟਾਂ ਗੰਦ ਬਣ ਜਾਂਦੀਆਂ ਨੇ, ਜਿੱਥੇ ਰੱਬ ਦੀ ਯਾਦ ਆ ਜਾਏ ਉੱਥੇ ਸਬਜ਼ੀ ਤੇ ਚਿੱਕੜ ਵੀ ਕੇਸਰ ਬਣ ਜਾਂਦਾ। ਤਾਂ ਹੀ ਬਾਬਾ ਜੀ ਨੇ ਇੱਕ ਗੱਲ ਕਹੀ ਸੀ, ਸੁਲੱਖਣੀਏ ਲੈਣੇ ਦੇ ਬਸਤਰਾਂ ਉੱਤੇ ਚਿੱਕੜ ਨਹੀਂ, ਇਹਦੇ ਬਸਤਰਾਂ ਤੇ ਕੇਸਰ ਹੈ। ਮਹਾਂਪੁਰਖ ਸੇਵਾ ਕਰਕੇ ਗਏ ਤੇ ਸੇਵਾ ਵਿੱਚੋਂ ਸਾਨੂੰ ਉਹ ਕੁਝ ਮਿਲਦਾ ਜੋ ਹਜ਼ੂਰ ਨੇ ਕਿਹਾ, ਸਮਾਂ ਸਮਾਪਤ ਹੋ ਚੁੱਕਾ। ਧੰਨ ਗੁਰੂ ਅਰਜਨ ਸਾਹਿਬ ਨੇ ਕਿਹਾ ਜਦੋਂ ਉਹਨਾਂ ਕਿਹਾ ਵੀ ਤੂੰ ਸੇਵਾ ਕਰੋ, ਸੇਵਾ ਵੀ ਸਭ ਕੁਝ ਏ। ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਸੇਵਾ ਕਰਨ ਵਾਲਾ ਸਭ ਤੋਂ ਪਿੱਛੇ ਹੋਵੇ, ਇੱਕ ਦਿਨ ਸਭ ਦਾ ਆਗੂ ਬਣ ਜਾਏਗਾ। ਸੇਵਾ ਕਰਨ ਵਾਲਾ ਜ਼ਿੰਦਗੀ ਜੇ ਨਿਰਾਸ਼ ਹੋਵੇ ਉਹਦੀਆਂ ਆਸਾਂ ਪੂਰੀਆਂ ਹੋਣਗੀਆਂ। ਜੇ ਕੋਈ ਗਰੀਬ ਹੋਵੇ ਸੇਵਾ ਉਹਨੂੰ ਧਨਵਾਨ ਬਣਾ ਦੇਗੀ, ਜੇਕਰ ਕੋਈ ਰੋਗੀ ਹੋਵੇ ਲੰਗਰ ਦੀ ਸੇਵਾ ਉਹਨੂੰ ਅਰੋਗ ਕਰ ਦੇਗੀ। ਤੇ ਜਿਸ ਬਿਰਤੀ ਨਾਲ ਆਵੇ ਮੈਂ ਕੀਰਤਨ ਤੇ ਭਗਤੀ ਲੈਣੀ ਏ, ਸੇਵਾ ਕਰਨ ਵਾਲਿਆਂ ਨੂੰ ਰੱਬ ਬ੍ਰਹਮ ਗਿਆਨੀ ਬਣਾ ਦਿੰਦਾ ਹੈ। ਬਾਬਾ ਜੀ ਦੇ ਬਚਨ ਨੇ ਪਾਛੰ ਕਰੋਤ ਅਗਰਣੀ ਵਹਿ, ਨਿਰਾਸੰਗ ਆਸ ਪੂਰਨ ਹੈ, ਨਿਰਧਨ ਭੈਂਗ ਤਨਵੰਤ ਹੈ, ਅਰੋਗੀਅੰਗ ਰੋਗ ਖੰਡਣੈ, ਭਗਤਿੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾ ਤਾਰੈ, ਨਾਨਕ ਗੁਰ ਸੇਵਾ ਕੀ ਨਾ ਲੱਭਤੇ। ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ? ਆਪਾਂ ਬਸ ਇੰਨਾ ਕੋਈ ਸ਼ਬਦ ਕਮਾ ਲਈਏ ਕਿ ਆਪਣੇ ਹੱਥ ਸਫਲ ਕਰ ਲਈ ਭਾਂਡਿਆਂ ਦੀ ਸੇਵਾ, ਤੇ ਇਸ ਜ਼ਿੰਦਗੀ ਨੂੰ ਸਫਲ ਕਰਨ ਲਈ ਆਪਾਂ ਪਰਮਾਤਮਾ ਦੇ ਨਾਮ ਨੂੰ ਆਧਾਰ ਬਣਾਈਏ ਤੇ ਸੱਚੀ ਮੁੱਚੀ ਆਨੰਦ
ਤੇ ਸ਼ਾਂਤੀ ਪ੍ਰਗਟ ਹੋ ਸਕੇਗੀ। ਆਪ ਸਭ ਦਾ ਧੰਨਵਾਦ, ਸਮੂਹ ਪ੍ਰਬੰਧਕ ਵੀਰਾਂ ਦਾ, ਇੱਥੋਂ ਦਾ ਮਹੰਤ ਸਾਹਿਬਾਨ ਜੀ ਦਾ ਸ਼ੁਕਰੀਆ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਿਹੜੀ ਦਵਾਈ ਦਿੰਦਾ ਹੈ? ਆਖਿਆ ਹਰ ਹਰ ਨਾਮ ਅਵਖਦ ਮੁਖ ਦੇਵੈ। ਜਦੋਂ ਨਾਮ ਦੀ ਸਿਮਰਨ ਦੀ ਦਵਾਈ ਗੁਰੂ ਨੇ ਮੈਨੂੰ ਬਖਸ਼ੀ, ਨਾ ਤਾਂ ਮੈਨੂੰ ਇਸ ਸੰਸਾਰ ਦੇ ਦੁੱਖਾਂ ਦੀ ਤੱਤੀ ਵਾਹ ਲੱਗੀ, ਨਾ ਜਮਾਂ ਦੀ ਤੱਤੀ ਵਾਹ ਲੱਗੀ। ਇੱਥੇ ਉੱਥੇ ਆਪ ਪਰਮੇਸ਼ਰ ਰਖਵਾਲਾ ਹੋਆ। ਤੋ ਉਸ ਪਵਿੱਤਰ ਬਾਣੀ ਵਿੱਚੋਂ ਕੁਝ ਸ਼ਬਦ ਰੱਖਿਆ ਦੇ ਆਪ ਦੀ ਭੇਟਾ ਕਰ ਰਿਹਾ। ਇਹ ਸਰਬ ਰੋਗ ਦਾ ਨਾਸ਼ ਕਰਨ ਵਾਲੀ ਬਾਣੀ, ਪਰ ਇੱਕ ਸ਼ਰਤ ਹੈ, ਸ਼ਰਧਾ ਪਿਆਰ ਸਿਦਕ ਦੇ ਨਾਲ। ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਇਹ ਬਾਣੀ ਪੜ੍ਹੀਏ ਤਾਂ ਫਿਰ ਦੁੱਖ ਨੇੜੇ ਨਹੀਂ ਆ ਸਕਦੇ। ਆਓ ਸਾਰੇ ਗੁਰੂ ਕੀ ਬਾਣੀ ਦਾ ਇਹ ਅਭਿਆਸ ਕਰੀਏ, ਕਿਉਂਕਿ ਗੁਰੂ ਕੀ ਬਾਣੀ ਤਾਂ ਹੈ ਹੀ ਐਸੀ।

0: ਅਸ਼ਟਪਦੀ ਸਿਮਰਮ ਸਿਮਰ ਸਿਮਰ ਸੁਖ ਪਾਵੋ
1: ਕਲ ਕਲੇਸ਼ ਤਨ ਮਹੀ ਮਿਟਾਵੋ
0: ਸਿਮਰਮ ਜਾਸ ਵਿਸ਼ਮ ਪਰ ਏਕੈ
1: ਨਾਮ ਜਪਤੇ ਗਣਤੇ ਅਨੇਕੈ
0: ਵੇਦ ਪੁਰਾਣ ਸਿਮਰਤ ਸੁਧਾਖਿਰ
1: ਇਨੇ ਰਾਮ ਨਾਮ ਏਕ ਅਖਿਰ
0: ਇਨਕਾ ਏਕ ਜਿਸ ਜੀ ਬਸਾਵੈ
1: ਕਾਕੀ ਮਹਿਮਾ ਗਨੀ ਨ ਆਵੈ
0: ਕਾਂਕੀ ਏਕੈ ਦਰਸ ਤੁਹਾਰੋ
1: ਨਾਨਕ ਉਨ ਸੰਗ ਮੋਹੇ ਉਧਾਰੋ
0: ਸੁਖ ਮਨੀ ਸੁਖ ਅਮ੍ਰਿਤ ਪ੍ਰਭ ਨਾਮ
1: ਭਗਤ ਜਨਾ ਕੈ ਮਨ ਵਿਸਰਾਮ ਰਹਾ
0: ਪ੍ਰਭ ਕੈ ਸਿਮਰਨ ਗਰਭ ਨ ਬਸੈ
1: ਪ੍ਰਭ ਕੈ ਸਿਮਰਨ ਦੂਖ ਜਮ ਨਸੈ
0: ਪ੍ਰਭ ਕੈ ਸਿਮਰਨ ਕਾਲ ਪਰ ਹਰੈ
1: ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ
1: ਪ੍ਰਭ ਕੈ ਸਿਮਰਨ ਅਨ ਦਿਨ ਜਾਗੈ
0: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ
1: ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕਾ ਸਿਮਰਨ ਸਾਧ ਕੈ ਸੰਗ
1: ਸਰਬ ਨਿਧਾਨ ਨਾਨਕ ਹਰ ਰੰਗ
0: ਪ੍ਰਭ ਕੈ ਸਿਮਰਨ ਰਿਤ ਸਿਧ ਨਉ ਨਿਧ
1: ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਪ ਤਪ ਪੂਜਾ
1: ਪ੍ਰਭ ਕੈ ਸਿਮਰਨ ਬਿਨਸੈ ਦੂਜਾ
0: ਪ੍ਰਭ ਕੈ ਸਿਮਰਨ ਤੀਰਥ ਇਸ਼ਨਾਨੀ
1: ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਲਾ
1: ਪ੍ਰਭ ਕੈ ਸਿਮਰਨ ਸਫਲ ਫਲਾ
0: ਸੇ ਸਿਮਰਹ ਜਿਨ ਆਪ ਸਿਮਰਾਏ
1: ਨਾਨਕ ਤਾਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਊਚਾ
1: ਪ੍ਰਭ ਕੈ ਸਿਮਰਨ ਉਦਰੇ ਮੂਚਾ
0: ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ
1: ਪ੍ਰਭ ਕੈ ਸਿਮਰਨ ਸਭ ਕਿਛ ਸੁਝੈ
0: ਪ੍ਰਭ ਕੈ ਸਿਮਰਨ ਨਾਹੀ ਜਮ ਪ੍ਰਾਸਾ
1: ਪ੍ਰਭ ਕੈ ਸਿਮਰਨ ਪੂਰਨ ਆਸਾ
0: ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ
1: ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ
1: ਨਾਨਕ ਜਨ ਕਾ ਦਾਸਨ ਦਸਨਾ
0: ਪ੍ਰਭ ਕੋ ਸਿਮਰਹਿ ਸੇ ਧਨਵੰਤੇ
1: ਪ੍ਰਭ ਕੋ ਸਿਮਰਹਿ ਸੇ ਪਤਵੰਤੇ
0: ਪ੍ਰਭ ਕੋ ਸਿਮਰਹਿ ਸੇ ਜਨ ਪ੍ਰਵਾਨ
1: ਪ੍ਰਭ ਕੋ ਸਿਮਰਹਿ ਸੇ ਪੁਰਖ ਪ੍ਰਧਾਨ
0: ਪ੍ਰਭ ਕੋ ਸਿਮਰਹਿ ਸੇ ਬੇਮੋਹਤਾਜੇ
1: ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰਹਿ ਸੇ ਸੁਖਵਾਸੀ
1: ਪ੍ਰਭ ਕੋ ਸਿਮਰਹਿ ਸਦਾ ਅਵਨਾਸੀ
0: ਸਿਮਰਨ ਤੇਲਾ ਕੇ ਜਿਨ ਆਪ ਦਇਆਲਾ
1: ਨਾਨਕ ਜਨ ਕੀ ਮੰਗੈ ਰਵਾਲਾ
0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ
1: ਪ੍ਰਭ ਕੋ ਸਿਮਰਹਿ ਤਿਨ ਸਦਬਲ ਹਾਰੀ
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ
1: ਪ੍ਰਭ ਕੋ ਸਿਮਰਹਿ ਤਿਨ ਸੁਖ ਬਹਾਵੇ
0: ਪ੍ਰਭ ਕੋ ਸਿਮਰਹਿ ਤਿਨ ਆਤਮ ਦੀਤਾ
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ
0: ਪ੍ਰਭ ਕੋ ਸਿਮਰਹਿ ਤਿਨ ਅੰਧ ਘਨੇਰੇ
1: ਪ੍ਰਭ ਕੋ ਸਿਮਰਹਿ ਬਸੇ ਹਰ ਨੇਰੇ
0: ਸੰਤ ਕਿਰਪਾ ਤੇ ਅੰਦਿਨ ਜਾਗ
1: ਨਾਨਕ ਸਿਮਰਨ ਪੂਰੈ ਭਾਗ
0: ਪ੍ਰਭ ਕੈ ਸਿਮਰਨ ਕਾਰਜ ਪੂਰੇ
1: ਪ੍ਰਭ ਕੈ ਸਿਮਰਨ ਕਵ ਗੁਣ ਝੂਰੇ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ
1: ਪ੍ਰਭ ਕੈ ਸਿਮਰਨ ਸਹਿਜ ਸਮਾਨੀ
0: ਪ੍ਰਭ ਕੈ ਸਿਮਰਨ ਨਿਰਚਲ ਆਸਨ
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਦ ਝੁਨਕਾਰ
1: ਪ੍ਰਭ ਸਿਮਰਨ ਕਾ ਅੰਤ ਨ ਪਾਰ
0: ਸਿਮਰਹਿ ਸੇਜਨ ਜਿਨ ਕੋ ਬ੍ਰਹਮਿਆ
1: ਨਾਨਕ ਤਿਨ ਜਨ ਸਰਣੀ ਪਿਆ
0: ਹਰ ਸਿਮਰਨ ਕਰ ਭਗਤ ਪ੍ਰਗਟਾਏ
1: ਹਰ ਸਿਮਰਨ ਲਗ ਵੇਦ ਉਪਾਏ
0: ਹਰ ਸਿਮਰਨ ਭਏ ਸਿੱਧ ਜਤੀ ਦਾਤੇ
1: ਹਰ ਸਿਮਰਨ ਨੀਚ ਚੌਂਕੁੰਟ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ
1: ਸਿਮਰ ਸਿਮਰ ਹਰ ਕਾਰਨ ਕਰਨਾ
0: ਹਰ ਸਿਮਰਨ ਕੀਓ ਸਕਲ ਅਕਾਰਾ
1: ਹਰ ਸਿਮਰਨ ਮੈਂ ਆਪ ਨਿਰੰਕਾਰਾ
0: ਹਰ ਕਿਰਪਾ ਜਿਸ ਆਪ ਬੁਝਾਇਆ
1: ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ

0: ਨਾਮ ਜਪਦਿਆ
1: ਜੇ
0: ਘਾਵੈ,
1: ਮਾਰਗ ਇਹੋ ਜਾਤ ਅਕੇਲਾ,
0: ਤੈ ਹਰ ਨਾਮ ਸਭ ਹੋਤ ਸੁਹੇਲਾ,
1: ਐਸਾ ਨਾਮਵਾਨ ਸਦਾ ਧਿਆਈਐ,
0: ਨਾਨਕ ਗੁਰਮੁਖ ਪਰਮਗਤ ਪਾਈਐ,
1: ਛੂਟਤ ਨਹੀਂ ਕੋਟ ਲਖ ਬਾਹੀ,
0: ਨਾਮ ਜਪਤ ਤੈ ਪਾਰ ਪਰਾਹੀ,
1: ਅਨਕ ਬਿਘਨ ਜਹ ਆਏ ਸੰਘਾਰੈ,
0: ਹਰ ਕਾ ਨਾਮ ਤਤਕਾਲ ਉਧਾਰੈ,
1: ਅਨਕ ਜੋਨ ਜਨਮੈ ਮਰ ਜਾਮ,
0: ਨਾਮ ਜਪਤ ਪਾਵੈ ਵਿਸਰਾਮ,
1: ਹਉ ਮੈਲਾ ਮਲ ਕਬਹੁ ਨ ਧੋਵੈ,
0: ਹਰ ਕਾ ਨਾਮ ਕੋਟ ਪਾਪ ਖੋਵੈ,
1: ਐਸਾ ਨਾਮ ਜਪੋ ਮਨ ਰੰਗ,
0: ਨਾਨਕ ਪਾਈਐ ਸਾਧ ਕੈ ਸੰਗ,
1: ਜੇ ਮਾਰਗ ਕੇ ਗਨ ਜਾਏ ਨ ਪੋਸਾ,
0: ਹਰ ਕਾ ਨਾਹੁ ਹਾ ਸੰਗ ਤੋਸਾ,
1: ਜੇ ਪੈਂਡੈ ਮਹਾਂ ਅੰਤ ਗੁਬਾਰਾ,
0: ਹਰ ਕਾ ਨਾਮ ਸੰਗ ਉਜਿਆਰਾ,
1: ਜਹ ਪੰਥ ਤੇਰਾ ਕੋ ਨਾ ਸਿਝਾਨੂ,
0: ਹਰ ਕਾ ਨਾਮ ਤਹ ਨਾਲ ਪਛਾਨੂ,
1: ਜਹ ਮਹਾਂ ਭਿਆਨ ਤਪਤ ਬਹੁ ਕਾਮ,
0: ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ,
1: ਜਹ ਤ੍ਰਿਖਾ ਮਨ ਤੁਜਾ ਕਰਖੈ,
0: ਤੈ ਨਾਨਕ ਹਰ ਹਰ ਅੰਮ੍ਰਿਤ ਵਰਖੈ,
1: ਭਗਤ ਜਨਾ ਕੀ ਬਰਤਨ ਨਾਮ,
0: ਸੰਤ ਜਨਾ ਕੈ ਮਨ ਵਿਸਰਾਮ,
1: ਹਰ ਕਾ ਨਾਮ ਦਾਸ ਕੀ ਓਟ,
0: ਹਰ ਕੈ ਨਾਮ ਉਦਰੇ ਜਨ ਕੋਟ,
1: ਹਰ ਜਸ ਕਰਤ ਸੰਤ ਦਿਨ ਰਾਤ,
0: ਹਰ ਹਰ ਔਖਦ ਸਾਧ ਕਮਾਤ,
1: ਹਰ ਜਨ ਕੈ ਹਰ ਨਾਮ ਨਿਧਾਨ,
0: ਔਰ ਬ੍ਰਹਮ ਜਨ ਕੀਨੋ ਦਾਨ,
1: ਮਨ ਤਨ ਰੰਗ ਰਤੇ ਰੰਗ ਏਕੈ,
0: ਨਾਨਕ ਜਨ ਕੈ ਬ੍ਰਿਤ ਭਵਿਕੈ,
1: ਹਰ ਕਾ ਨਾਮ ਜਨ ਕੋ ਮੁਕਤ ਜੁਗਤ,
0: ਹਰ ਕੈ ਨਾਮ ਜਨ ਕੋ ਤ੍ਰਿਪਤ ਭੁਗਤ,
1: ਹਰ ਕਾ ਨਾਮ ਜਨ ਕਾ ਰੂਪ ਰੰਗ,
0: ਹਰ ਨਾਮ ਜਪਤ ਕਬ ਪਰੇ ਨ ਭੰਗ,
1: ਹਰ ਕਾ ਨਾਮ ਜਨ ਕੀ ਵਡਿਆਈ,
0: ਹਰ ਕੈ ਨਾਮ ਜਨ ਸੋਭਾ ਪਾਈ,
1: ਹਰ ਕਾ ਨਾਮ ਜਨ ਕੋ ਭੋਗ ਜੋਗ,
0: ਹਰ ਨਾਮ ਜਪਤ ਕਛ ਨਾਹੀ ਬਿਯੋਗ,
1: ਜਨ ਰਾਸਾ ਹਰ ਨਾਮ ਕੀ ਸੇਵਾ,
0: ਨਾਨਕ ਪੂਜੈ ਹਰ ਹਰ ਦੇਵਾ,
1: ਹਰ ਹਰ ਜਨ ਕੈ ਮਾਲਕ ਜੀਨਾ,
0: ਹਰ ਤਨ ਜਨ ਕੋ ਆ ਪ੍ਰਭ ਦੀਨਾ,
1: ਹਰ ਹਰ ਜਨ ਕੈ ਓਟ ਸਤਾਣੀ,
0: ਹਰ ਪ੍ਰਤਾਪ ਜਨ ਅਵਰ ਨ ਜਾਣੀ,
1: ਬੋਧ ਬੋਧ ਜਨ ਹਰ ਰਸ ਰਾਤੇ,
0: ਸੁਨ ਸਮਾਧ ਨਾਮ ਰਸ ਮਾਤੇ,
1: ਆਠ ਪਹਿਰ ਜਨ ਹਰ ਹਰ ਜਪੈ,
0: ਹਰ ਕਾ ਭਗਤ ਪ੍ਰਗਟ ਨਹੀਂ ਛਪੈ,
1: ਹਰ ਕੀ ਭਗਤ ਮੁਕਤ ਬਹੁ ਕਰੇ,
0: ਨਾਨਕ ਜਨ ਸੰਗ ਕੇ ਤੇ ਤਰੇ,
1: ਬਾਹਰ ਜਾਤ ਇਹੋ ਹਰ ਕੋ ਨਾਮ,
0: ਨਾਮ ਤੇਨ ਹਰ ਹਰ ਗੁਣ ਗਾਮ,
1: ਸਭ ਤੇ ਉਤਮ ਹਰ ਕੀ ਕਥਾ,
0: ਨਾਮ ਸੁਨਤ ਦਰਦ ਦੁਖ ਲਥਾ,
1: ਨਾਮ ਕੀ ਮਹਿਮਾ ਸੰਤ ਰਿਤ ਵਸੈ,
0: ਸੰਤ ਪ੍ਰਤਾਪ ਦੁਰਤ ਸਭ ਨਸੈ,
1: ਸੰਤ ਕਾ ਸੰਗ ਵਡ ਭਾਗੀ ਪਾਈਐ,
0: ਸੰਤ ਕੀ ਸੇਵਾ ਨਾਮ ਤੇ ਆਈਐ,
1: ਨਾਮ ਤੋਲ ਕਛ ਅਵਰ ਨ ਹੋਏ,
0: ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਇਸ ਲੋਕ,
1: ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੈ ਸਰਬ ਟੰਡੋਲ,
0: ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ, ਅਸ਼ਟਪਦੀ
1: ਜਾਪ ਤਾਪ ਗਿਆਨ ਸਭ ਧਿਆਨ,
0: ਸ਼ਸਤਰ ਸਿਮਰਤ ਵਖਿਆਨ,
1: ਯੋਗ ਅਭਿਆਸ ਕਰਮ ਧਰਮ ਕਿਰਿਆ,
0: ਸਗਲ ਤਿਆਗ ਬਨ ਮੱਦੇ ਫਿਰਿਆ,
1: ਅਨਕ ਪ੍ਰਕਾਰ ਕੀਏ ਬਹੁ ਜਤਨਾ,
0: ਪੁੰਨ ਦਾਨ ਹੁਣ ਮੈਂ ਬਹੁ ਰਤਨਾ,
1: ਸਰੀਰ ਕਟਾਏ ਹੁਣ ਮੈਂ ਕਰ ਰਾਤੀ,
0: ਵਰਤ ਨੇਮ ਕਰੈ ਬਹੁ ਭਾਤੀ,
1: ਨਹੀਂ ਤੁਲ ਰਾਮ ਨਾਮ ਵਿਚਾਰ,
0: ਨਾਨਕ ਗੁਰਮੁਖ ਨਾਮ ਜਪੀਏ ਇਕ ਵਾਰ,
1: ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ,
0: ਮਹਾ ਉਦਾਸ ਤਪੀ ਸਰ ਥੀਵੈ,
1: ਅਗਨ ਮਾਹੀ ਹੁਮਤ ਪੁਰਾਨ,
0: ਕਨਕ ਹਸਵ ਹੈ ਭਰਭੂ ਦਾਨ,
1: ਨਿਉਲੀ ਕਰਮ ਕਰੈ ਬਹੁ ਆਸਨ,
0: ਜੈਨ ਮਾਰਗ ਸੰਜਮੈ ਸਾਧਨ,
1: ਨਿਮਕ ਨਿਮਕ ਕਰ ਸਰੀਰ ਕਟਾਵੈ,
0: ਰੋਵੀ ਹਉਮੈ ਮੈਲ ਨ ਜਾਵੈ,
1: ਹਰ ਕੇ ਨਾਮ ਸਮ ਸਰਕਸ਼ ਨਾਹੀ,
0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ,
1: ਮਨ ਕਾਮਨਾ ਤੀਰਥ ਦੇ ਛੁਟੈ,
0: ਗਰਭ ਘੁਮਾਨ ਨ ਮਨ ਤੇ ਹੁਟੈ,
1: ਸੋਚ ਕਰੈ ਦਿਨ ਸਰ ਰਾਤ,
0: ਮਨ ਕੀ ਮੈਲ ਨ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧ ਨ ਕਰੈ,
0: ਮਨ ਤੇ ਕਭੂ ਨ ਬਿਖਿਆ ਤਰੈ,
1: ਜਲ ਧੋਵੈ ਬਹੁ ਦੇਹ ਅਨੀਤ,
0: ਸਤਿ ਕਹਾ ਹੋਇ ਕਾਚੀ ਭੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਉਦਰੇ ਪਤਤ ਬਹੁ ਮੂਚ,
1: ਬਹੁਤ ਸਿਆਣਪ ਜਮਕਾ ਭਉ ਵਿਆਪੈ,
0: ਅਨਕ ਜਤਨ ਕਰ ਤ੍ਰਿਸ਼ਨ ਨਾ ਧਰਾਪੈ,
1: ਏਕ ਅਨੇਕ ਅਗਨ ਨਹੀਂ ਬੁਝੈ,
0: ਕੋਟੋ ਪਾਵਦਰ ਗਿਆਨ ਸਿਜੈ,
1: ਛੂਟ ਸੁਨਾਹੀ ਊਬ ਪਿਆਲ,
0: ਲੋਹੇ ਪਿਆਪੈ ਮਾਇਆ ਜਾਲ,
1: ਅਵਰ ਕਰਤੂਤ ਸਗਲੀ ਜਮ ਡਾਨੈ,
0: ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ,
1: ਹਰ ਕਾ ਨਾਮ ਜਪਤ ਦੁਖ ਜਾਏ,
0: ਨਾਨਕ ਬੋਲੇ ਸਹਿਜ ਸੁਭਾਏ,
1: ਚਾਰ ਪਦਾਰਥ ਜੇ ਕੋ ਮੰਗੈ,
0: ਸਾਧ ਜਨਾ ਕੀ ਸੇਵਾ ਲਾਗੈ,
1: ਜੇ ਕੋ ਆਪਣਾ ਦੁਖ ਮਿਟਾਵੈ,
0: ਹਰ ਹਰ ਨਾਮ ਦਾ ਸਦਕਾਵੈ,
1: ਜੇ ਕੋ ਆਪਣੀ ਸੋਭਾ ਲੋਰੈ,
0: ਸਾਧ ਸੰਗੇ ਹਉਮੈ ਸ਼ੋਰੈ,
1: ਜੇ ਕੋ ਜਨਮ ਮਰਨ ਤੇ ਡਰੈ,
0: ਸਾਧ ਜਨਾ ਕੀ ਸ਼ਰਨੀ ਪਰੈ,
1: ਜਿਸ ਜਨ ਕੋ ਪ੍ਰਭ ਦਰਸ ਪਿਆਸਾ,
0: ਨਾਨਕ ਤਾਕੈ ਬਲ ਬਲ ਜਾਸਾ,
1: ਸਗਲ ਪੁਰਖ ਮੈਂ ਪੁਰਖ ਪ੍ਰਧਾਨ,
0: ਸਾਧ ਸੰਗ ਜਾਕਾ ਮਿਟੇ ਅਭਿਮਾਨ,
1: ਆਪ ਸੁਖੋ ਜੋ ਜਾਣੈ ਨੀਚਾ,
0: ਸੋ ਗਨੀਐ ਸਭ ਤੇ ਉੱਚਾ,
1: ਜਾਕਾ ਮਨ ਹੋਏ ਸਗਲ ਕੀਰੀਨਾ,
0: ਹਰ ਹਰ ਨਾਮ ਦਿਨ ਘਟ ਘਟ ਚੀਨਾ,
1: ਮਾਰੇ ਆਪਣੇ ਇੱਥੇ ਬੁਰਾ ਮਿਟਾਨਾ,
0: ਇੱਕੈ ਸਗਲ ਸ੍ਰਿਸ਼ਟ ਸਾਜਨਾ,
1: ਸੁਖ ਦੁਖ ਜਨ ਸਾਮ ਦ੍ਰਿਸ਼ਟੇਤਾ,
0: ਨਾਨਕ ਪਾਪ ਪੁੰਨ ਨਹੀਂ ਲੇਪਾ,
1: ਨਿਰਧਨ ਕੋ ਧਨ ਤੇਰੋ ਨਾਉ,
0: ਨਿਥਾਵੈ ਕੋ ਨਾਉ ਤੇਰਾ ਥਾਉ,
1: ਨਮਾਨੇ ਕੋ ਪ੍ਰਭ ਤੇਰੋ ਮਾਨ,
0: ਸਗਲ ਘਟਾਕੋ ਦੇਵੋ ਦਾਨ,
1: ਕਰਨ ਕਰਾਵਨ ਹਾਰ ਸੁਆਮੀ,
0: ਸਗਲ ਘਟਾਕੇ ਅੰਤਰ ਜਾਮੀ,
1: ਆਪਣੀ ਗਤਮਤ ਜਾਨੋ ਆਪੇ,
0: ਆਪਣ ਸੰਗ ਆਪ ਪ੍ਰਭ ਰਾਤੇ,
1: ਤੁਮਰੀ ਉਸਤਤ ਤੁਮ ਤੇ ਹੋਏ,
0: ਨਾਨਕ ਅਵਰ ਨ ਜਾਣ ਸਕੋਏ,
1: ਸਰਬ ਧਰਮ ਮੈਂ ਸ੍ਰੇਸ਼ਟ ਧਰਮ,
0: ਹਰ ਕੋ ਨਾਮ ਜਪ ਨਿਰਮਲ ਕਰਮ,
1: ਸਗਲ ਕਿਰਿਆ ਮੈਂ ਉੱਤਮ ਕਿਰਿਆ,
0: ਸਾਧ ਸੰਗ ਦੁਰਮਤ ਮਲ ਹਿਰਿਆ,
1: ਸਗਲ ਉਦਮ ਮੈਂ ਉਦਮ ਭਲਾ,
0: ਹਰ ਕਾ ਨਾਮ ਜਪੋ ਜੀ ਸਦਾ,
1: ਸਗਲ ਬਾਣੀ ਮੈਂ ਅੰਮ੍ਰਿਤ ਪਾਨੀ,
0: ਹਰ ਕੋ ਜਸਮ ਰਸਨ ਬਖਾਨੀ,
1: ਸਗਲ ਥਾਨ ਤੇ ਹੋ ਉਤਮ ਥਾਨ,
0: ਨਾਨਕ ਜੇ ਕਟ ਵਸੈ ਹਰ ਨਾਮ ਸਲੋਕ,
1: ਨਿਰਗੁਣ ਯਾਰ ਏ ਅਨਿਆ, ਸੋ ਪ੍ਰਭ ਸਦਾ ਸੰਭਾਲ,
0: ਜਿਨ ਕੀ ਆ ਤਿਸ ਜੀਤ ਰੱਖ, ਨਾਨਕ ਨਿਭਹੀ ਨਾ ਕਾਲ ਅਸ਼ਟਪਦੀ
1: ਰਮਈਆ ਕੇ ਗੁਣ ਚੇਤ ਪੁਰਾਨੀ
0: ਕਮਨ ਮੂਲ ਤੇ ਕਮਨ ਦਸ਼ਟਾਨੀ
1: ਜਿਨ ਤੂੰ ਸਾਧ ਸਵਾਰ ਸਿੰਗਾਰਿਆ
0: ਗਰਬ ਅਗਨ ਮੈਂ ਜਿਨੇ ਉਬਾਰਿਆ
1: ਬਾਰ ਵਿਵਸਥਾ ਤੁਝੇ ਪਿਆਰਿਆ ਦੂਧ
0: ਪਰ ਜੋਬਨ ਭੋਜਨ ਸੁਖ ਸੂਦ
1: ਬਿਰਧ ਪਿਆ ਉਪਰ ਸਾਧ ਸੈਨ
0: ਮੁਖ ਪਿਆ ਉਹ ਬੈਠ ਕੋ ਦੈਨ
1: ਇਹੋ ਨਿਰਗੁਣ ਗੁਣ ਪਸ਼ੂ ਨਾ ਬੂਝੈ
0: ਬਖਸ਼ ਲੇ ਹੋ ਤੋ ਨਾਨਕ ਸੀਜੈ
1: ਜੈ ਪ੍ਰਸਾਦ ਧਾਰ ਉਪਰ ਸੁਖ ਬਸ ਹੈ
0: ਸੁਤ ਭਰਾਤ ਮੀਤ ਬੰਤਾ ਸੰਗ ਹੱਸੈ
1: ਜੈ ਪ੍ਰਸਾਦ ਪੀਵੈ ਸੀਤਲ ਜਲਾ
0: ਸੁਖਦਾਈ ਪਵਨ ਪਾਵ ਕਿਆ ਮੁੱਲਾ
1: ਜੈ ਪ੍ਰਸਾਦ ਭੋਗੈ ਸਭ

0: ਪਾਸਾ
1: ਸਗਲ ਸਮਗਰੀ ਸੰਗ ਸਾਥ ਬਸਾ
0: ਦੀਨੇ ਹਸ ਪਾਮ ਕਰਨ ਨੇਤਰ ਰਸਨਾ
1: ਇਸੇ ਤਿਆਗ ਅਵਰ ਸੰਗ ਰਚਨਾ
0: ਐਸੇ ਦੋਖ ਮੂੜ ਅੰਧ ਵਿਆਪੇ
1: ਨਾਨਕ ਕਾਢ ਲਿਓ ਪ੍ਰਭ ਆਪੇ
0: ਆਦਿ ਅੰਤ ਜੋ ਰਾਖਣ ਹਾਰ
1: ਤਿਸਿਓ ਪ੍ਰੀਤਨ ਕਰੇ ਗਵਾਰ
0: ਜਾਗੀ ਸੇਵਾ ਨਵ ਨਿਤ ਪਾਵੈ
1: ਤਾਸਿਓ ਮੂੜਾ ਮਨ ਨਹੀਂ ਲਾਵੈ
0: ਜੋ ਠਾਕੁਰ ਸਦਾ ਹਜੂਰੇ
1: ਤਾਕੋ ਅੰਧਾ ਜਾਣਤ ਦੂਰੇ
0: ਜਾਗੀ ਟਹਿਲ ਪਾਵੈ ਦਰਗਾਹ ਮਾਨ
1: ਸਹਿ ਬਸਾਰੈ ਮੁਗਦਾ ਜਾਨ
0: ਸਦਾ ਸਦਾ ਇਹ ਭੂਲਣ ਹਾਰ
1: ਨਾਨਕ ਰਾਖਣ ਹਾਰ ਅਪਾਰ
0: ਰਤਨ ਤਿਆਗ ਕੌਡੀ ਸੰਗ ਰਚੈ
1: ਸਾਚ ਛੋੜ ਝੂਠ ਸੰਗ ਮਚੈ
0: ਜੋ ਛੱਡਣਾ ਸੋ ਅਸਥਿਰ ਕਰ ਮਾਨੈ
1: ਜੋ ਹੋਵਨ ਸੋ ਦੂਰ ਪਰਾਨੈ
0: ਛੋੜ ਜਾਏ ਤਿਸ ਕਾ ਸ਼ਰਮ ਕਰੈ
1: ਸੰਗ ਸਹਾਈ ਤਿਸ ਪਰ ਹਰੈ
0: ਚੰਦਨ ਲੇਪ ਉਤਾਰੈ ਧੋਏ
1: ਕਰ ਤਪ ਪ੍ਰੀਤ ਭਸਮ ਸੰਗ ਹੋਏ
0: ਅੰਧ ਕੂਪ ਮੈਂ ਪਤਿਤ ਬਿਕਰਾਲ
1: ਨਾਨਕ ਕਾਢ ਲਿਓ ਪ੍ਰਭ ਦਿਆਲ
0: ਕਰਤੂਤ ਪਸ਼ੂ ਕੀ ਮਾਨਸ ਜਾਤ
1: ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ
1: ਸ਼ਬਸ਼ ਨਾਹੇ ਕਛ ਕਰੇ ਛਪਾਇਆ
0: ਬਾਹਰ ਗਿਆਨ ਧਿਆਨ ਇਸ਼ਨਾਨ
1: ਅੰਤਰ ਵਿਆਪੈ ਲੋਕ ਸਮਾਨ
0: ਅੰਤਰ ਅਗਨ ਬਾਹਰ ਤਨ ਸਵਾਹ
1: ਗਲ ਪਾਥਰ ਕੈਸੇ ਤਰੇ ਅਥਾਹ
0: ਜਾਂ ਕੈ ਅੰਤਰ ਬਸੈ ਪ੍ਰਭ ਆਪ
1: ਨਾਨਕ ਤੇਜਨ ਸਹਿਜ ਸਮਾਜ
0: ਸੁਣ ਅੰਧਾ ਕੈਸੇ ਮਾਰਗ ਪਾਵੇ
1: ਕਰ ਗਏ ਲਹੋ ਓੜ ਨਿਭਾਵੇ
0: ਕਹਾਂ ਬੁਝਾਰਤ ਬੂਝੈ ਡੋਰਾ
1: ਜਿਸ ਕਹੀਐ ਤੋ ਸਮਝੈ ਭੂਰਾ
0: ਕਹਾਂ ਬਿਸਨ ਪਦ ਗਾਵੈ ਗੁੰਗ
1: ਯਤਨ ਕਰੈ ਤੋ ਵੀ ਸੁਰ ਭੰਗ
0: ਕਹਿ ਪਿੰਗਲ ਪਰਬਤ ਪਰ ਭਵਨ
1: ਨਹੀਂ ਹੋਤ ਊਹਾ ਉਸ ਗਵਨ
0: ਕਰਤਾਰ ਕਰਣਾ ਮੈਂ ਦੀਨ ਬੇਨਤੀ ਕਰੈ
1: ਨਾਨਕ ਤੁਮਰੀ ਕਿਰਪਾ ਤਰੈ
0: ਸੰਗ ਸਹਾਈ ਸੋ ਆਵੈ ਨਾ ਜੀਤ
1: ਜੋ ਬਰਾਈ ਤਾਂ ਸਿਉ ਪ੍ਰੀਤ
0: ਬਲੁਆ ਕੇ ਗ੍ਰਹਿ ਭੀਤਰ ਬਸੈ
1: ਅੰਤ ਕੇਲ ਮਾਇਆ ਰੰਗ ਰਸੈ
0: ਗ੍ਰਹਿ ਕਰਮਾ ਨੇ ਮਨਿ ਪ੍ਰਤੀਤ
1: ਕਾਲ ਨ ਆਵੈ ਮੂੜੇ ਚੀਤ
0: ਬੈਰ ਬਰੋਧ ਕਾਮ ਕ੍ਰੋਧ ਮੋਹ
1: ਝੂਠ ਪਕਾਰ ਮਹਾ ਡੋਬ ਧਰੋਹ
0: ਯਾਹੂ ਜੁਗਤ ਬਿਹਾਨੇ ਕਈ ਜਨਮ
1: ਨਾਨਕ ਰਾਖ ਲਿਹੋ ਆਪਣ ਕਰ ਕਰਮ
0: ਤੂੰ ਠਾਕੁਰ ਤੁਮ ਪਾਏ ਅਰਦਾਸ
1: ਜੀਉ ਪਿੰਡ ਸਭ ਤੇਰੀ ਰਾਸ
0: ਤੁਮ ਮਾਤ ਪਿਤਾ ਹਮ ਬਾਰਿਕ ਤੇਰੇ
1: ਤੁਮਰੀ ਕਿਰਪਾ ਮੈਂ ਸੁਖ ਘਨੇਰੇ
0: ਕੋਈ ਨਾ ਜਾਣੈ ਤੁਮਰਾ ਅੰਤ
1: ਉਚੇ ਤੇ ਉਚਾ ਭਗਵੰਤ
0: ਸਗਲ ਸਮਗਰੀ ਤੁਮਰੈ ਸੂਤਰ ਧਾਰੀ
1: ਤੁਮਤੇ ਹੋਏ ਸੋ ਆਗਿਆਕਾਰੀ
0: ਤੁਮਰੀ ਗਤ ਮਿਤ ਤੁਮ ਹੀ ਜਾਨੀ
1: ਨਾਨਕ ਦਾਸ ਸਦਾ ਕੁਰਬਾਨੀ ਸਲੋਕ
0: ਦੇਨ ਹਰ ਪ੍ਰਭ ਛੋੜ ਕੈ ਲਾਗੈ ਆਨ ਸਵਾਈ
1: ਨਾਨਕ ਕਹੂੰ ਨਸੀ ਜਈ ਬਿਨ ਨਾਮੈ ਪਤ ਜਾਏ ਅਸ਼ਟਪਦੀ
0: ਦਸ ਬਸੂਲੇ ਪਾਛੇ ਪਾਵੈ
1: ਏਕ ਬਸਤ ਕਾਰਨ ਬਿਖੋ ਟਕਵਾਵੈ
0: ਏਕ ਭੀਨਾ ਦੇ ਦਸ ਪੀ ਹਿਰਲੇ
1: ਤੋ ਮੂੜਾ ਕੋ ਕਹਾਂ ਕਰੇ
0: ਜਿਸ ਠਾਕੁਰ ਸਿਓ ਨਾਹੀ ਚਾਰਾ
1: ਤਾਕੋ ਕੀਜੈ ਸਦ ਨਮਸਕਾਰ
0: ਜਾਪੇ ਮਨ ਲਾਗਾ ਪ੍ਰਭ ਮੀਠਾ
1: ਸਰਵ ਸੁਖਤਾ ਹੂ ਮਨ ਬੁੱਠਾ
0: ਜਿਸ ਜਨ ਆਪਣਾ ਹੁਕਮ ਮਨਾਇਆ
1: ਸਰਵ ਥੋਕ ਨਾਨਕ ਚਲ ਪਾਇਆ
0: ਅਗੰਤ ਸ਼ਾਹ ਆਪਣੀ ਦੇ ਰਾਸ
1: ਆਤ ਪੀਤ ਵਰਤੈ ਅਨੰਤ ਉਲਾਸ
0: ਆਪਣੀ ਇਮਾਨ ਕਛ ਬਹੁ ਸ਼ਾਹ ਹੋਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਗੋਵੈ
1: ਮੋਰਸ ਕਾ ਵਿਸਵਾਸ ਨਾ ਹੋਵੇ
0: ਜਿਸ ਕੀ ਬਸ ਤੇ ਸਾਗੈ ਰੱਖੈ
1: ਰੋਕੀ ਆਗਿਆ ਮਨੈ ਮੱਥ
0: ਉਸ ਤੇ ਚੌਗਣ ਕਰੈ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਨਾਨਕ ਭਾਂਤ ਮਾਇਆ ਕੇ ਹੇਤ
1: ਸਰਬਰ ਹੋਵਤ ਜਾਨ ਅਨੇਤ
0: ਬਿਰਖ ਕੀ ਛਾਇਆ ਸਿਉ ਰੰਗ ਲਾਵੈ
1: ਉਹ ਬਿਨ ਸਹਿ ਉਹ ਮਨ ਪਛਤਾਵੈ
0: ਜੋ ਦੀ ਸਹਿ ਸੋ ਚਾਲਣ ਹਾਰ
1: ਲਪਟ ਰਿਓ ਤੈ ਅੰਦੈ ਧਾਰ
0: ਘਟਾਉ ਸਿਉ ਜੋ ਲਾਵੈ ਨੇ
1: ਤਾਕੋ ਹਾਥ ਨ ਆਵੈ ਕੇ
0: ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸਬਾਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਗਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸੁ ਵਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਧਰੋ ਮੋਹ ਅਭਿਮਾਨ
1: ਮਿਥਿਆ ਆਪਸ ਉਪਰ ਕਰਤ ਗੁਮਾਨ
0: ਸਿਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣਹੇ
1: ਮਿਥਿਆ ਹਸਤ ਪਰ ਦਰਬ ਕੋ ਹਿਰੈ
0: ਮਿਥਿਆ ਨੇਤਰ ਪੇਖਤ ਪਰ ਤ੍ਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨਸਵਾਦ
0: ਮਿਥਿਆ ਜਨਮ ਪਰ ਵਿਕਾਰ ਕੋ ਧਾਵਹੇ
1: ਮਿਥਿਆ ਮਨ ਪਰ ਲੋਭ ਲਬਾਵੈ
0: ਮਿਥਿਆ ਤਨ ਨਹੀਂ ਪਰ ਉਪਕਾਰਾ
1: ਮਿਥਿਆ ਬਾਸ ਲੇਤ ਬਿਕਾਰਾ
0: ਮੈਂ ਬੂਝੇ ਮਿਥਿਆ ਸਭ ਭਏ
1: ਸਫਲ ਦੇ ਨਾਨਕ ਹਰ ਹਰ ਨਾਮ ਲਏ
0: ਬਿਰਥੀ ਸਾਖਤ ਕੀ ਆਰਜਾ
1: ਸਾਚ ਬਿਨਾ ਕਹਿ ਹੋਵਤ ਸੁਚਾ
0: ਬਿਰਥਾ ਨਾਮ ਬਿਨਾ ਤਰ ਅੰਧ
1: ਮੁਖਿਆ ਉਠਤਾ ਕਹਿ ਦੁਰਗੰਧ
0: ਬਿਰ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ
1: ਏਕ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇਜ ਦੇ ਘਟ ਬਸਿਓ ਹਰ ਨਾਉ
1: ਨਾਨਕ ਤਾ ਕਹਿ ਬਲ ਬਲ ਜਾਉ
0: ਰਹਿ ਤੇ ਅਵਰ ਕਛ ਅਵਰ ਕਮਾਵਤ
1: ਮਨ ਨਹੀਂ ਪ੍ਰੀਤ ਮਖੋਂ ਗੰਡ ਲਾਵਤ
0: ਜਾਨਨ ਹਾਰ ਪ੍ਰਭੂ ਪ੍ਰਵੀਨ
1: ਬਾਹਰ ਭੇਖ ਨ ਕਾਹੂ ਭੀਨ
0: ਅਵਰ ਉਪਦੇਸੈ ਆਪ ਨ ਕਰੈ
1: ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਪ੍ਰਭ ਆਪ
1: ਜਿਸ ਕੀ ਸੀਖ ਤਰੈ ਸੰਸਾਰ
0: ਜੋ ਤੁਮ ਭਾਨੇ ਤਿਨ ਪ੍ਰਭ ਜਾਤਾ
1: ਨਾਨਕ ਉਨ ਜਨ ਚਰਨ ਪੁਰਾਤਾ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ
1: ਆਪਣਾ ਕੀਆ ਆਪੈ ਮਾਨੈ
0: ਆਪੇ ਆਪ ਆਪ ਕਰਤ ਨਵੇਰਾ
1: ਕਿਸੈ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ
0: ਭਾਵ ਸਿਆਨਪ ਸਕਲ ਤੇ ਰਹਿਤ
1: ਸਭ ਕੁਛ ਜਾਣੈ ਆਤਮ ਕੀ ਰਾਹਤ
0: ਜਿਸ ਭਾਵੈ ਤਿਸ ਲਏ ਲੜ ਲਾਏ
1: ਸ਼ਾਂਤ ਅਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ
1: ਨਿਮਕ ਨਿਮਕ ਜਪ

0: ਫਿਰ ਜਾਪ ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇ ਤਾ
0: ਆਪਨ ਤਬ ਕਹਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਤ
0: ਵੈਰ ਵਿਰੋਧ ਕੇ ਸੰਗ ਕਮਾਤ
1: ਜਬ ਇਸ ਕਾ ਵਰਨ ਚਿਹਨ ਨਾ ਜਾਪਤ
0: ਤਬ ਹਰਕ ਸੋਗੋ ਕਿਸੈ ਵਿਆਪਤ
1: ਜਬ ਆਪਨ ਆਪ ਆਪ ਆਰ ਬ੍ਰਹਮ
0: ਮੋਹ ਕਹਾ ਕਿਸ ਹੋਵਤ ਭਰਮ
1: ਆਪਨ ਖੇਲ ਆਪ ਵਰਤੀ ਜਾ
0: ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਨੀ
0: ਤਬ ਬੰਧ ਮੁਕਤ ਕਹੋ ਕਿਸ ਕਹੋ ਗਨੀ
1: ਜਬ ਏਕ ਹੈ ਹਰ ਅਗਾਮ ਅਪਾਰ
0: ਤਬ ਨਰਕ ਸੁਰਗ ਕਹੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਈ
0: ਤਬ ਸ਼ਿਵ ਸ਼ਕਤ ਕਹੋ ਹੋਗਤ ਠਾਏ
1: ਜਬ ਆਪ ਇਹ ਆਪ ਆਪਣੀ ਜੋਤ ਧਰੈ
0: ਤਬ ਕਵਨ ਨਿਡਰ ਕਵਨ ਕਤ ਡਰੈ
1: ਆਪਨ ਚਲਿਤ ਆਪ ਕਰਨੈ ਹਾਰ
0: ਨਾਨਕ ਠਾਕੁਰ ਏਗਮੈ ਪਾਰ
1: ਅਵਨਾਸੀ ਸੁਖ ਆਪਨ ਆਸਨ
0: ਤੈ ਜਨਮ ਮਰਨ ਕਹੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ
1: ਜਬ ਅਵਗਤ ਅਗੋਚਰ ਪ੍ਰਭ ਏਕਾ
0: ਤਬ ਚਿਤਰ ਗੁਪਤ ਕਿਛ ਪੂਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ
1: ਆਪਨ ਆਪ ਆਪ ਹੀ ਅਚਰਜਾ
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ
0: ਤੈ ਬਿਨ ਮੈਲ ਕਹੋ ਕਿਆ ਧੋਤਾ
1: ਜੈ ਨਿਰੰਜਨ ਰੰਕਾਰ ਨਿਰਵਾਨ
0: ਤੈ ਕੌਣ ਕਮਾਨ ਕੌਣ ਅਭਮਾਨ
1: ਜੈ ਸਰੂਪ ਕੇਵਲ ਜਗਦੀਸ਼
0: ਜੈ ਸ਼ਲ ਸ਼ਿਦਰ ਲਗਤ ਕਉ ਕੀਸ
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ
0: ਤੈ ਕਿਸੈ ਭੂਖ ਕਵਨ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ
0: ਨਾਨਕ ਕਰਤੇ ਕਾ ਨਾਹੀ ਸਮਾਰ
1: ਜਬ ਆਪਣੀ ਸੋਭਾ ਆਪਨ ਸੰਗ ਬਨਾਈ
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ
1: ਜੈ ਸਰਵ ਕਲਾ ਆਪੇ ਪ੍ਰਵੀਨ
0: ਤੈ ਵੇਦਕ ਤੇਵ ਕਹਾ ਕਉ ਚੀਨ
1: ਜਬ ਆਪਨ ਆਪ ਆਪ ਉਰਧਾਰੈ
0: ਸ਼ਗਨ ਅਪਸ਼ਗਨ ਕਹਾ ਵਿਚਾਰੈ
1: ਜੈ ਆਪਨ ਊਚ ਆਪਨ ਆਪ ਨੇਰਾ
0: ਤੈ ਕੌਣ ਠਾਕੁਰ ਕੌਣ ਕਹੀਏ ਚੇਰਾ
1: ਬਿਸਮਨ ਬਿਸਮ ਰਹੇ ਦਿਸਮਾਦ
0: ਨਾਨਕ ਆਪਣੀ ਗਤ ਜਨ
1: ਜੈ ਛਲ ਅਸ਼ੇਦ ਅਭੇਦ ਸਮਾਇਆ
0: ਮਹਾ ਕਿਸੈ ਪਿਆਪਤ ਮਾਇਆ
1: ਆਪਸ ਕੋ ਆਪੇ ਆਦੇਸ਼
0: ਗੁਰ ਕਾ ਨਾ ਹੀ ਪ੍ਰਵੇਸ਼
1: ਜੈ ਏਕ ਹੈ ਏਕ ਏਕ ਭਗਵੰਤਾ
0: ਤੈ ਕੌਣ ਅਚਿੰਤ ਕਿਛ ਲਾਗੈ ਚਿੰਤਾ
1: ਜੈ ਆਪਨ ਆਪ ਆਪ ਪਤਿਆਰਾ
0: ਤੈ ਕੌਣ ਕਥੈ ਕੌਣ ਸੁਣੈ ਹਾਰਾ
1: ਬਹੁ ਬੇਅੰਤ ਊਚ ਤੇ ਊਚਾ
0: ਨਾਨਕ ਆਪਸ ਕੋ ਆਪੇ ਪਹੁੰਚਾ
1: ਜੈ ਆਪ ਰਚਿਓ ਪ੍ਰਪੰਚ ਆਕਾਰ
0: ਗੁਣ ਮੈਂ ਕੀ ਨੋ ਵਿਸਥਾਰ
1: ਪਾਪ ਪੁੰਨ ਤਹਿ ਭਈ ਕਹਾਵਤ
0: ਹੋ ਨਰਕ ਕੋ ਸੁਰਗ ਵਿਸ਼ਾਵਤ
1: ਕਾਲ ਜਾਲ ਮਾਇਆ ਜੰਜਾਲ
0: ਮੈਂ ਮੋਹ ਪਰਮ ਪੈ ਭਾਰ
1: ਦੁਖ ਸੁਖ ਮਾਨ ਅਪਮਾਨ
0: ਅਨਕ ਪ੍ਰਕਾਰ ਕੀ ਉਪਖਿਆਨ
1: ਆਪਨ ਖੇਲ ਆਪ ਕਰ ਦੇਖੈ
0: ਖੇਲ ਸੰਕੋਚੈ ਤੋ ਨਾਨਕ ਏਕੈ
1: ਜੈ ਅਵਗਤ ਭਗਤ ਤਹਿ ਆਪ
0: ਜੈ ਪਸਰੈ ਪਸਾਰ ਸੰਤ ਪ੍ਰਤਾਪ
1: ਤੂੰ ਪਾਪ ਕਾ ਆਪੇ ਧਨੀ
0: ਉਨਕੀ ਸੋਭਾ ਉਨਹੋਂ ਬਨੀ
1: ਆਪੇ ਕੌਤਕ ਕਰੈ ਅਨੰਤ ਜੋਜ
0: ਆਪੇ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤਿਸ ਆਪਨ ਨਾਏ ਲਾਵੈ
0: ਜਿਸ ਭਾਵੈ ਤਿਸ ਖੇਲ ਖਿਲਾਵੈ
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ
0: ਆਪੇ ਏਕ ਆਪ ਵਿਸਥਾਰ
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ
0: ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਭਿੰਨ ਨਹੀਂ ਕਿਛ ਹੋਏ
0: ਆਪਣ ਸੂਤ ਸਭ ਜਗਤ ਪਰੋਏ
1: ਜਪ ਪ੍ਰਭਦੀ ਆਪ ਬੁਝਾਏ
0: ਸਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ
1: ਜੀ ਜੰਤਰ ਸਭ ਤਾਂ ਕੈ ਹਾਥ
0: ਦੀਨ ਦਿਆਲ ਅਨਾਥ ਕੋ ਨਾਥ
1: ਕਿਸ ਰਾਖੈ ਤਿਸ ਕੋਈ ਨ ਮਾਰੈ
0: ਸੋ ਮੋ ਆਜ ਸਮਨੋ ਬਿਸਾਰੈ
1: ਇਸ ਸਚ ਅਵਰ ਕਹਾਂ ਕੋ ਜਾਏ
0: ਸਭ ਸਿਰ ਏਕ ਨਿਰੰਜਨ ਰਾਏ
1: ਏਕੀ ਜੁਗਤ ਜਾਂ ਕੈ ਸਭ ਹਾਥ
0: ਅੰਤਰ ਬਾਹਰ ਜਾਨੋ ਸਾਥ
1: ਗੁਣ ਨਿਧਾਨ ਬੇਅੰਤ ਅਪਾਰ
0: ਨਾਨਕ ਦਾਸ ਸਦਾ ਬਲਹਾਰ
1: ਪੂਰਨ ਪੂਰ ਰਹੇ ਦਇਆਲ
0: ਸਭ ਉਪਰ ਹੋਵਤ ਕਿਰਪਾਲ
1: ਆਪਣੇ ਕਰਤਵ ਜਾਣੈ ਆਪ
0: ਅੰਤਰ ਜਾਮੀ ਰਹੋ ਵਿਆਪ
1: ਰਤ ਪਾਲੈ ਜੀ ਅਨੁਭਵ ਭਾਂਤ
0: ਜੋ ਜੋ ਰਚਿਓ ਸੋ ਤਿਸੈ ਧਿਆਤ
1: ਜਿਸ ਭਾਵੈ ਤਿਸ ਲਈ ਮਿਲਾਏ
0: ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ
0: ਕਰਨ ਹਾਰ ਨਾਨਕ ਇੱਕ ਜਾਣੇ
1: ਜਨ ਲਾਗਾ ਹਰ ਇੱਕ ਹੈ ਨਾਈ
0: ਜਿਸ ਕੀ ਆਸ ਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਨ ਆਈ
0: ਹੁਕਮ ਬੋਝ ਪਰਮ ਪਦ ਪਾਈ
1: ਇਸੇ ਉਪਰ ਨਹੀਂ ਵਿਚਾਰ
0: ਜਾਕੇ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਭਏ ਨਿਰਵੈਰ
0: ਹਰ ਦਿਨ ਪੂਜਾ ਗੁਰ ਕੇ ਪੈਰ
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ
0: ਨਾਨਕ ਹਰ ਪ੍ਰਭ ਆਪੇ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ
0: ਗੁਣ ਗਾਵੋ ਪ੍ਰਭ ਪਰਮਾਨੰਦ
1: ਰਾਮ ਨਾਮ ਤਤ ਕਰੋ ਵਿਚਾਰ
0: ਦੁਰਲਭ ਦੇਖਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ
0: ਪ੍ਰਾਣ ਤਰਨ ਕਾ ਇਹ ਸਵਾਵ
1: ਆਠ ਪੈਰ ਪ੍ਰਭ ਵੇਖੋ ਹਨੇਰਾ
0: ਮਟਿਆ ਗਿਆਨ ਬਿਨ ਸੈ ਅੰਧੇਰਾ
1: ਸੁਖ ਉਪਦੇਸ਼ ਹਿਰਦੈ ਵਸਾਵੋ
0: ਮਨ ਇੱਛੇ ਨਾਨਕ ਫਲ ਪਾਵੋ
1: ਹਲਤ ਪਲਤ ਦੋਇ ਲਿਹੋ ਸਵਾਰ
0: ਰਾਮ ਨਾਮ ਅੰਤਰ ਉਰਧਾਰ
1: ਪੂਰੇ ਗੁਰ ਕੀ ਪੂਰੀ ਦੇਖਿਆ
0: ਜਿਸ ਮਨ ਬਸੈ ਤੇ ਸਾਚ ਪਰੀਖਿਆ
1: ਮਨ ਤਰ ਨਾਮ ਜਪੋ ਲਿਵ ਲਾਏ
0: ਦੁਖ ਦਰਦ ਮਨ ਤੇ ਪਾਉ ਜਾਏ
1: ਸਚ ਵਾਪਾਰ ਕਰੋ ਵਾਪਾਰੀ
0: ਦਰਗਹਿ ਨਿਭੈ ਖੇਪ ਤੁਮਾਰੀ
1: ਇਹ ਕਾਟੇ ਕਰ ਰਖੋ ਮਨ ਮਾਹੀ
0: ਨਾਨਕ ਬਹੁਰ ਨ ਆਵੇ ਜਾਹੇ
1: ਜਿਸ ਤੇ ਦੂਰ ਕਹਾਂ ਕੋ ਜਾਏ
0: ਉਭਰੇ ਰਾਖਣ ਹਾਰ ਤੇ ਆਏ
1: ਨਿਰ ਭਉ ਜਪੈ ਸਗਲ ਭਉ ਮਿਟੈ
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ
0: ਨਾਮ ਜਪਤ ਮਨ ਹੋਵਤ ਸੁਖ
1: ਚਿੰਤਾ ਜਾਏ ਮਿਟੈ ਹੰਕਾਰ
0: ਜਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾੜਾ ਗੁਰਸੂਰਾ
0: ਨਾਨਕ ਤਾਕੇ ਕਾਰਜ ਪੂਰਾ
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂ ਕੀ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਧਨ ਸੇਵਾ ਸੇਵਕ ਪਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੇ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰ ਧਿਆਇਆ ਸਲੋਕ
1: ਗਿਆਨ ਨਿਰੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਦੇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਦ ਅਨਹਦ ਤਹਿਨਾਦ
0: ਕਹਿ ਨਾ ਜਾਈਐ ਚਰਤ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਿਨ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਪਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਬੰਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੇ
0: ਆਪ ਡੋਲ ਨ ਕਬ ਹੁਣ ਡੋਲੇ
1: ਸਰਬ ਕਲਾਕਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਗੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਵਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਵਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਣ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀਓ ਹੀ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨਿ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹਿ
0: ਜੋ ਕਿਛ ਕਹਿਣਾ ਸੋ ਆਪੇ ਕਹੈ
1: ਆਗਿਆ ਆਵੈ ਆਗਿਆ ਜਾਏ
0: ਨਾਨਕ ਜਾ ਪਾਵੈ ਤਾਂ ਲਏ ਸਮਾਏ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਆਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਬਾਕੀ ਗਰਮਿਤ ਕਹੀ ਨਾ ਜਾਏ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਰਿਦਾ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗ ਚ ਤਿਆਵੈ ਨਾਉ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰੋ ਗੋਬਿੰਦ
0: ਮਨ ਅੰਤਰ ਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਕੋ ਤਰੰਗ
0: ਸੰਤ ਜਨਾ ਕੇ ਤੁਹਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰਿ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕਹਿ ਮਾਥੇ
0: ਨਾਨਕ ਉਧਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੁਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਰਵਹੀ ਕੇ ਬਹਮਾਰੀ
1: ਪ੍ਰਾਪਤੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸਹੋਤ ਨਿਧਾਨ
1: ਸਰਬ ਇੱਛਾ ਤਾਂ ਕੀ ਪੂਰਨ ਹੋਏ
0: ਪ੍ਰਧਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਹੋਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੇ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਧ ਨਵ ਨਿਧ
0: ਬੁੱਧ ਗਿਆਨ ਸਰਬ ਤਹਿ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਕੈ ਮੱਧ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੇ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮੈਂ ਤਾਂ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਗੋਬਿੰਦ ਭਗਤ ਕੈ ਮਨ ਬਸਰਾਮ
1: ਓਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨ ਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੇ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ

0: Kiki Fateh.
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
2: ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ, ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ। ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹੁੰਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਹੁੰਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਹੁੰਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਹੁੰਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ। ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ

0: ਨਾਹੀ ਮੋਇਆ ਸਾਥ ਨਾ ਜਾਏ, ਬਹੁਤ ਵੱਡੇ ਪਾਪ ਨਾ ਕੀਤੇ ਜਾਣ ਤੇ ਇਤਨਾ ਧਨ ਇਕੱਠਾ ਹੀ ਨਹੀਂ ਆਉਂਦਾ। ਫਿਰ ਪਾਪ ਦਾ ਬੋਝ ਲਾਉਣ ਵਾਸਤੇ ਦਾਨ, ਮਹਾਰਾਜ ਕਹਿੰਦੇ ਨੇ ਕਿਸ ਤਰ੍ਹਾਂ ਹੋ ਸਕਦਾ, ਜਿਹੜਾ ਇਕੱਠਾ ਕੀਤਾ ਹੈ ਪਾਪ ਨਾਲ, ਪ੍ਰਾਪਤ ਕੀਤਾ ਹੈ ਪਾਪ ਨਾਲ, ਉਹਦੇ ਦੇਣ ਨਾਲ ਪੁੰਨ ਕਿਸ ਤਰ੍ਹਾਂ ਹੋ ਗਿਆ। ਸਤੀ ਪਾਪ ਕਰ ਸਤ ਕਮਾ ਹੈ। ਧਾਰਮਿਕ ਇਕੱਠ, ਧਾਰਮਿਕ ਸੋਝ ਬੋਝ ਨੂੰ ਪੈਦਾ ਕਰਨ ਵਾਸਤੇ ਗੁਰੂ ਦੁਆਰੇ ਹੋਏ ਸੋਝੀ ਪਾਏ, ਇੱਥੇ ਆਪਾਂ ਆਇਆ ਸੂਝ ਅਤੇ ਸਮਝ ਲੈਣ ਵਾਸਤੇ। ਕਿਸ ਦੀ ਸਮਝ? ਘਰ ਦੀ ਸਮਝ, ਦਰ ਦੀ ਸਮਝ। ਦਰ ਘਰ ਕੀ ਸੋਝੀ ਨਾ ਹੈ, ਨਾ ਘਰ ਦਾ ਪਤਾ ਨਾ ਦਰ ਦਾ ਪਤਾ। ਹੁਣ ਹੋਰ ਵੀ ਮੈਂ ਅਰਜ਼ ਕਰਾਂ, ਘਰ ਦੇ 'ਚ ਪ੍ਰਵੇਸ਼ ਉਸਨੂੰ ਮਿਲਦਾ ਜਿਹੜਾ ਪਹਿਲੇ ਦਰ 'ਤੇ ਪਹੁੰਚੇ। ਪਹਿਲੇ ਦਰ 'ਤੇ ਪਹੁੰਚਣਾ ਹੁੰਦਾ, ਦਰਵਾਜ਼ਾ ਪਹਿਲੇ ਹੁੰਦਾ। ਘਰ ਬਾਅਦ ਦੇ ਸੋ ਦਰ ਕਿਹਾ, ਸੋ ਘਰ ਕਿਹਾ ਜਿਤ ਵਹਿ ਸਰਬ ਸੰਭਾਲੇ। ਇੱਕ ਹੋਰ ਵੀ ਅਰਜ਼ ਕਰਦੇ ਹਾਂ, ਪਰਮਾਤਮਾ ਨਿਰਾਕਾਰ ਹੈ, ਆਕਾਰ ਤੋਂ ਰਹਿਤ ਹੈ। ਇਹਨੂੰ ਬਿਆਨ ਕਰਕੇ ਮੈਂ ਅੱਗੇ ਚਲਾਂ। ਸਾਰਾ ਆਕਾਰ ਉਸ ਤੋਂ ਆਉਂਦਾ ਜਿਹਦਾ ਕੋਈ ਆਕਾਰ ਨਹੀਂ, ਸਾਰੇ ਰੂਪ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੂਪ ਨਹੀਂ, ਸਾਰੇ ਰੰਗ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਰੰਗ ਨਹੀਂ। ਚੱਕਰ ਚੈਨ ਅਰ ਬਨ ਜਾਤ ਅਰ ਪਾਤ ਨਹਿਨ ਜੈ, ਰੂਪ ਰੰਗ ਅਰ ਰੇਖ ਬੇਖ ਕੋ ਕਹਿ ਨ ਸਕਤ, ਅਰੂਪ ਹੈ ਅਨੂਪ ਹੈ। ਜਾਂ ਇੰਝ ਕਹਿ ਲਓ, ਸਾਰੇ ਮਜ਼ਹਬ ਵੀ ਉਸ ਤੋਂ ਆਉਂਦੇ ਨੇ ਜਿਹਦਾ ਕੋਈ ਮਜ਼ਹਬ ਨਹੀਂ ਹੈ। ਇਹ ਸ਼ਬਦ ਵੀ ਸੁਣ ਲਓ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਦੇ, ਨਮਸਤੰ ਅਮਜਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ ਨਹੀਂ। ਨਮਸਤੰ ਅਮਜਬੇ, ਨਮਸਤਸਤ ਅਜਬੇ, ਹੇ ਅਜਬ ਸਰੂਪ ਪਰਮਾਤਮਾ ਤੈਨੂੰ ਨਮਸਕਾਰ, ਤੇਰਾ ਕੋਈ ਮਜ਼ਹਬ ਨਹੀਂ। ਨਾ ਤੂੰ ਹਿੰਦੂ ਹੈ, ਨਾ ਤੂੰ ਮੁਸਲਿਮ ਹੈ, ਨਾ ਤੂੰ ਸਿੱਖ ਹੈ, ਨਾ ਤੂੰ ਈਸਾਈ ਹੈ, ਨਾ ਤੂੰ ਯਹੂਦੀ ਹੈ, ਨਾ ਤੂੰ ਪਾਰਸੀ ਹੈ, ਨਾ ਤੂੰ ਜੈਨੀ ਹੈ, ਨਾ ਤੂੰ ਬੋਧੀ ਹੈ, ਤੇਰਾ ਕੋਈ ਮਜ਼ਹਬ ਨਹੀਂ, ਤੇਰੀ ਕੋਈ ਜਾਤ ਪਾਤ ਨਹੀਂ, ਤੇਰੇ ਕੋਈ ਤਾਤ ਮਾਤ ਨਹੀਂ, ਤੇਰਾ ਕੋਈ ਮਜ਼ਹਬ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੜੀ ਹਿੰਮਤ ਅਤੇ ਬੜੀ ਜੁਰਤ ਦਿਖਾ ਰਹੇ ਨੇ ਇੱਥੇ। ਨਮਸਤੰ ਅਮਜ਼ਬੇ, ਨਮਸਕਾਰ ਹੈ ਪ੍ਰਭੂ ਤੈਨੂੰ, ਤੂੰ ਅਮਜ਼ਬ ਹੈ, ਤੇਰਾ ਕੋਈ ਮਜ਼ਹਬ ਨਹੀਂ। ਮਜ਼ਹਬ ਇੱਕ ਰਸਤਾ ਹੈ, ਮਜ਼ਹਬ ਦਾ ਅਗਰ ਕੋਈ ਮਾਣ ਵੀ ਕਰ ਰਿਹਾ ਤਾਂ ਰਸਤੇ ਦੇ 'ਚ, ਠੀਕ ਹੈ ਰਸਤੇ 'ਚ, ਘਰ ਤੱਕ ਪਹੁੰਚਣ ਵਾਸਤੇ ਰਸਤਾ ਚਾਹੀਦਾ ਹੈ। ਘਰ ਪਹੁੰਚ ਗਿਆ ਕੋਈ ਮਜ਼ਹਬ ਨਹੀਂ, ਕਿਉਂਕਿ ਜਿਸ ਦਾ ਘਰ ਹੈ, ਜਿਸ ਦੇ ਘਰ ਦੇ 'ਚ ਜਾਣਾ ਹੈ, ਉਹਦਾ ਕੋਈ ਮਜ਼ਹਬ ਨਹੀਂ। ਸਾਰੀਆਂ ਨਦੀਆਂ ਸਾਗਰ ਦੀ ਤਰਫ ਜਾਂਦੀਆਂ ਨੇ, ਹਰ ਨਦੀ ਦਾ ਕਿਸੇ ਮੁਲਕ ਨਾਲ ਵੀ ਸੰਬੰਧ ਹੈ, ਕੁਝ ਧਾਰਮਿਕ ਕਿਰਿਆਵਾਂ ਨਾਲ ਵੀ ਸੰਬੰਧ ਹੈ, ਇਲਾਕੇ ਨਾਲ ਵੀ ਸੰਬੰਧ ਹੈ, ਅਤੇ ਹਰ ਨਦੀ ਦਾ ਆਪਣਾ ਨਾਮ ਵੀ ਹੈ। ਇਹ ਗੰਗਾ ਹੈ, ਜਮਨਾ ਹੈ, ਗੋਦਾਵਰੀ ਹੈ, ਨਰਮਦਾ ਹੈ, ਸਤਲੁਜ ਹੈ, ਬਿਆਸ ਹੈ, ਰਾਵੀ ਹੈ, ਚਨਾਬ ਹੈ, ਜੇਹਲਮ ਹੈ, ਬ੍ਰਹਮਪੁੱਤਰ ਹੈ। ਇਹਨਾਂ ਦਾ ਇਲਾਕਿਆਂ ਨਾਲ ਔਰ ਮੁਲਕ ਨਾਲ ਸੰਬੰਧ ਹੈ। ਅਸੀਂ ਕਹਿ ਸਕਦੇ ਹਾਂ ਦਰਿਆ ਹਿੰਦੁਸਤਾਨੀ ਹੈ, ਹਿੰਦੁਸਤਾਨ ਦੇ 'ਚ ਵਗਦਾ ਹੈ। ਫਿਰ ਇਹਨਾਂ ਦੇ ਨਾਮ ਨੇ, ਫਿਰ ਦਜਲਾ ਹੈ, ਫਰਾਤ ਹੈ, ਇਹ ਇਰਾਕ ਦੇ ਵਿੱਚ ਵਗਦੇ ਨੇ, ਤਾਂ ਮੁਲਕ ਅਤੇ ਇਲਾਕੇ ਦਾ ਸੰਬੰਧ ਉਹਨਾਂ ਨਾਲ ਜੁੜਦਾ ਹੈ ਵੀ ਇਹ ਦਰਿਆ ਇਰਾਕੀ ਨੇ, ਇਰਾਕ ਦੇ ਨੇ, ਉੱਥੇ ਵਗਦੇ ਨੇ। ਦਜਲਾ ਫਰਾਤ ਉੱਥੇ ਵਗਦਾ। ਨੀਲ ਨਦੀ ਮਿਸਰ ਦੇ 'ਚ ਵਗਦੀ ਹੈ, ਤਾਂ ਅਸੀਂ ਕਹਿ ਸਕਦੇ ਹਾਂ ਇਹ ਤਾਂ ਮਿਸਰੀ ਹੈ, ਇਜਿਪਸ਼ਨ ਹੈ, ਮਿਸਰ ਦੇ 'ਚ ਵਗਦੀ ਹੈ। ਉਸ ਇਲਾਕੇ ਨਾਲ ਇਸਦਾ ਸੰਬੰਧ ਹੈ, ਇਸਦਾ ਨਾਮ ਹੈ। ਥੇਮ ਦਰਿਆ ਇੰਗਲੈਂਡ ਦੇ 'ਚ ਵਗਦਾ ਹੈ, ਅਸੀਂ ਕਹਿ ਸਕਦੇ ਹਾਂ ਇਸਦਾ ਇੰਗਲੈਂਡ ਨਾਲ ਸੰਬੰਧ ਹੈ, ਇਸਦਾ ਨਾਮ ਥੇਮ ਹੈ। ਪਰ ਜਦ ਸਾਰੇ ਸਾਗਰ ਦੇ 'ਚ ਲੀਨ ਹੋ ਜਾਂਦੇ ਨੇ, ਸਾਰਿਆਂ ਦਾ ਨਾਂ ਇੱਕੋ ਹੀ ਹੋ ਜਾਂਦਾ ਕਿ ਸਾਗਰ। ਨਾ ਗੰਗਾ, ਨਾ ਜਮਨਾ, ਨਾ ਸਤਲੁਜ, ਨਾ ਬਿਆਸ, ਨਾ ਰਾਵੀ, ਨਾ ਚਨਾਬ, ਨਾ ਗੋਦਾਵਰੀ, ਨਾ ਨਰਮਦਾ, ਨਾ ਦਜਲਾ, ਨਾ ਫਿਰਾਤ, ਨਾ ਨੀਲ, ਨਾ ਥੇਮ। ਜਦ ਵੀ ਕੋਈ ਪ੍ਰਭੂ ਦੇ 'ਚ ਲੀਨ ਹੋ ਜਾਂਦਾ ਹੈ, ਗੁਸਤਾਖੀ ਮਾਫ ਮੈਨੂੰ ਕਹਿਣ ਦੇਣਾ, ਨਾ ਉਹ ਹਿੰਦੂ ਹੈ, ਨਾ ਸਿੱਖ ਹੈ, ਨਾ ਮੁਸਲਿਮ ਹੈ, ਨਾ ਈਸਾਈ ਹੈ, ਨਾ ਜੈਨੀ ਹੈ, ਨਾ ਬੋਧੀ ਹੈ। ना यहूदी है ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तार्किक होंगे ना, कट्टर बड़े होंगे, और कमाल दी गल, अकल तो बिना अकल का दावा, अकल नूं ते छिके ते टंगे होए अकलमंद होने का दावा धार्मिक जगत दे इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसदे बंद बंद, बिठाओ उसनूं तत्ती तवी ते, कटो उसकी गर्दन चांदनी चौंक दे, ईसा सोली ते लटकदा पिया। मुहम्मद साहब दे बदर की लड़ाई दे अगले दो दंद तोड़ दिते गए। सुकरात नूं जहर दा प्याला दे के मार दिता गया। हुण पुछिए, एक नूं तुसी सूली ते टंगया, एक नूं जहर दे के मार रहे, एक दे दंद तुसी तोड़ दिते, एक नूं तत्ती तवी ते बिठाया, एक नूं चांदनी चौंक दे गर्दन कट दिती है। फिर उन्हां दे फरजंद, उन्हां दे बच्चियां नूं, पोतरियां नूं तुसी दीवार दे चिणदे पए हो, किसे दे बंद बंद कट रहे हो, किसी नूं उबलदी देग दे च बिठा रहे हो। पहले दसो, इन्हां ने चोरी कीती है, यारी कीती है, बलात्कार कीता है, किधरे कतल कीता है, एक भी जुर्म नहीं। इन्हां दा एक कसूर है कि यह बेकसूर ने, कसूर वारां दे कठ दे च बेकसूर होना भी एक कसूर है, गुनाहगारां दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसे वद हालत च मूर्खता हो जाती है। देखो, सारा बनारस कह रहा है कबीर पागल है, लोग कहें कबीर बौराना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते सियाणा है, बाकी दे सब पागलां दी भीड़ है। हुण इक सियाणा होवे ते भीड़ पागलां दी होवे ते दुनिया ते बहु गिणती, प्रभाव तो बहु गिणती का, घट गिणती का तो है। इस वास्ते डॉक्टर मुहम्मद इकबाल ने 1934 तनज भी कर दी सी, जमहूरियत एक तर्ज हकूमत है कि जिसमें बंदों को गिना करते हैं तोला नहीं करते। जमहूरियत डेमोक्रेसी लोकतंत्र, जमहूरियत एक तर्ज हकूमत है कि जिसमें बंदों को गिना करते हैं तो ला नहीं करते। कहिंदा जमहूरियत की है, डेमोक्रेसी की है, गिनती। अगर खोते 900 ने ते घोड़े सिर्फ 100 ने, तो खोते जित जाएंगे, घोड़े हार जाएंगे। गिद्दड़ 900 ने ते शेर सिर्फ 100 ने, शेर हार जाएंगे, गिद्दड़ जित जाएंगे। गौवां सिर्फ 100 ने ते सूअर 900 ने, गुस्ताखी माफे सूअर जित जाएंगे, गौवां हार जाएंगे। मैनू कहण दिओगे, बहुत सारे मुल्कां दे सूअर ही जित जाते हैं, गौवां ते हार जांदियां थोड़ियां, शेर ते हार जांदे ने थोड़े। जमहूरियत एक तर्ज हकूमत है कि जिसमें बंदों को गिना करते हैं तो ला नहीं करते। फिर ये महान शायर जिसने देश दी वंड तो पहले एक कौमी तराना लिखिया सी, सारे जहां से अच्छा हिंदुस्तान हमारा, हम बुलबुले हैं इसके ये गुलिस्तान हमारा, इन्हें एक होर कीमती गल भी आखी है, जलाले पातशाही हो शख्सी हकूमत किंगडम, जलाले पातशाही हो या जमहूरी तमाशा हो, या डेमोक्रेसी दा तमाशा होवे या जमहूरियत दा तमाशा होवे, या शख्सी हकूमत दा करिश्मा होवे, शक्ति होवे, मान मर्यादा होवे, जलाल होवे, जलाले पातशाही हो या जमहूरी तमाशा हो, جدا ہو دیں سیاست سے تو رہ جاتی ہے چنگیزی. صرف دھرم نو کڑ دیو کہیں دے چاہے شخصی حکومت ہوئے کنگڈم ہوئے تے چاہے ڈیموکریسی ہوئے صرف دھرم نو کڑ دیو تو حکومت کر رہے ہیں چنگیز خان ہلاکو ہٹلر موسولینی. پھر ہٹلر کی کرے گا 2.5 کروڑ بندیاں نو قتل کرے گا. بندیاں نو سکھ دینے واسطے 2.5 کروڑ بندیاں نو قتل کرنا ہے. کرانتی لیان واسطے 3 کروڑ بندیاں نو مارنا ہے. ماؤسو تنگ نے 3 کروڑ بندیاں نو مار کے تے 3 کروڑ نو اجاڑ کے کرانتی لیاندی سی چائنا. جلال پادشاہی ہو یا جمہوری تماشا ہو جدا ہو دین سیاست سے تو رہ جاتی ہے چنگیزی. دھارمک منک دے بند بند کیوں کٹ دیتے گئے؟ ایک کوندہ ہے کروڑاں دی بھیڑ ادھارمک لوگاں دی. دھارمک منک سولی تے کیوں چڑھے آگ؟ بڑی بھاری بھیڑ دیکھن والی سی. بھیڑ دیکھ رہی ہے سولی تے چڑھایا جا رہے ہیں بھیڑ ادھارمک لوگاں دی. ایک دھارمک منک نو سولی دیتی جا رہی ہے. بھیڑ پاپیاں دی ایک دھارمک منک دا چاندنی چونک دے گلا کٹیا جا رہے ہیں شہید کیتا جا رہے ہیں. بھیڑ ظالماں دی سی ایک معصوم بچیاں نو دو معصوم بچیاں نو دیواراں چنیا جا رہے ہیں. یہ تھوڑے ہوندے نے کلا ہوندا ہے تے کلا بھی ہر شہر دے چ نہیں ہوندا. میں ایک دفعہ پھر دوران لگا ہر شہر دے چوٹی دے دھنوان ہون گے اور انہاں نوں مان بھی ملے گا دھن کر کے. ہر شہر دے چوٹی دے کاروباری ہون گے. ہر شہر دے چ دارشنک فلاسفر کلاکار بھی ہون گے. ہر شہر دے چ راجنیتک ہوندے نے سائنٹسٹ ہوندے نے. ہر شہر دے چ لور قانون نوں سمجھن واسطے سمجھن والے وکیل بھی ہون گے اور ہون دے نے. ہر شہر دے چ برہم گیانی نہیں ہوندا. ہر شہر دے سنت نہیں ہوندا. ہر شہر دے چ کوئی رب نال جڑی ہوئی آتما نہیں ہوندی. اگر ہوندی تے سانوں ارداس چ شبد ایڈ کرن دی لوڑ نہیں سی. ہے گرو دیو رحمت کر سہی سنت گرمک پیارے میل جنہاں ملیاں تیرا نام چیتے تیری یاد بنے. بہت اوکھا ہے مضمون گرو نو سمجھنا سمجھانا پربھو نو سمجھنا سمجھانا. بہت باریک مضمون ہے اتی سوکشم مضمون ہے اتی سوکشم. اس واسطے چوٹی دا سائنٹسٹ بھی نہیں پہنچ سکیا اتھے جتھے ایک بھگت پہنچ جاندا ہے. پنڈت سور چھتر پت راجا بھگت برابر اور نہ کوئے. کوئی سوربیر کوئی چھترپتی راجا کوئی چوٹی دا گیانی کوئی چوٹی دا دارشنک تے سائنٹسٹ اتھے نہیں پہنچ سکدا جتھے بھگت پہنچ جاندا ہے جتھے برہم گیانی جو ہے پہنچ جاندا ہے. تو میں پھر عرض کراں در گھر کی سوجی نہ ہے. گھر ہے پرماتما در ہے گرو. اور در گھر نالوں الگ نہیں ہوندا. اسے نو در کہندن جو گھر دے نال لگے ہوئے. کہ گھر دے جانا ہے در دے چو لنگنا پے گا. در دے چ لنگ کے گھر دے چ پرویش ملے گا. دو شبد میں کہاں خلاصہ پھر جو پرکاش دے روپ دے چ پرماتما ہے وہی شبد دے روپ دے چ گرو ہے. اور جو شبد دے روپ دے چ گرو ہے وہی پرکاش دے روپ دے چ پرماتما ہے. اور جو پرکاش دے روپ دے چ گھر ہے وہی شبد دے روپ دے چ در ہے. اور جو شبد دے روپ دے چ در ہے وہی پرکاش دے روپ دے چ گھر ہے. جو پرماتما دے روپ دے چ گھر ہے وہی گرو دے روپ دے چ در ہے. اور جو گرو دے روپ دے چ در ہے وہی پرماتما دے روپ دے چ گھر ہے. نانک سو دے سمرت بید پار برہم گرو ناہی پے. ਪਰ ਬ੍ਰਹਮ ਅਤੇ ਗੁਰੂ ਦੇ 'ਚ ਭੇਦ ਨਹੀਂ ਹੈ। ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋਧੇ ਸਿਮਰਤ ਬੇਦ, ਪਾਰ ਬ੍ਰਹਮ ਗੁਰੂ ਨਾਈ ਭੇਦ। ਪਾਰ ਬ੍ਰਹਮ ਅਤੇ ਗੁਰੂ ਦੇ 'ਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ। ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ। ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਦੇ 'ਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ, ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਦੇ 'ਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਸ਼ਮ ਸਰੀਰ ਹੈ, ਇਨਰਲ ਬਾਡੀ ਹੈ। ਸਰੀਰ ਦੇ ਅੰਦਰ ਇੱਕ ਸੂਖਸ਼ਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਸ਼ਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਸ਼ਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੇ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ। ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਸ਼ਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ 'ਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ 'ਚ ਪ੍ਰਵੇਸ਼ ਕਰਕੇ राम राय उच्ची आवाज दे बोले, दुष्टो मसंदो तुसी मैनू जिंदा साड़े, गुरु थानू जिंदा साड़ेगा। तुसी मैनू जिंदा जला दिता है, गुरु थानू जिंदा जलाएगा। इन्हां सारिआं ही मसंदां नू देहरादून दे जिंदा जलाया गया। इस तरह दी अनेकां घटनावां ने आपां जितने बैठे ने इतने सत्संग दे सूक्ष्म शरीर होणगे, इतने होणगे। किहड़े सूक्ष्म शरीर? प्रथम ते उह सिद्ध पुरश जो इस अस्थूल देही दे किधरे भी होण ते किसे सत्संग नू मन भावदा उह देख लैण दूरों, इस शरीर नाल पहुंचना बड़ा औखा होवे, सूक्ष्म शरीर कढ़ लैंदे ने, पहुंच जांदे। प्रथम। दूसरा, जिन्हां दी मौत हो गई, शरीर दी मौत हो गई, इहदी मौत ढेरी हो जांदा है, मिट्टी हो जांदा है, सूक्ष्म शरीर ना जलाया जांदा है ना ढेरी होंदा है। आम हालात विच शरीर दी मृत्यु तो बाद सूक्ष्म शरीर 13 दिनों के अंदर किधरे ना किधरे गर्भ विच प्रवेश कर जाता है। हर वक्त मौत हो रही है, हर वक्त गर्भ विच प्रवेश करने की सहूलियत संसार विच मौजूद है। 13 दिनों के अंदर अंदर इस सूक्ष्म देही किधरे ना किधरे प्रवेश कर जाती है। जो आम साधारण लोग ने, साधारण किसनों कहोगे, सच भी बोलते रहे, झूठ भी बोलते रहे, पुन भी करते रहे, पाप भी करते रहे, सत्संग भी करते रहे, कुसंगत भी करते रहे, चल के गुरबाणी की कथा भी सुनीए, गुरबाणी का पाठ भी करिए, गंदे गीत भी अलापीए, एक कदम अगे चलते रहे, एक कदम पिछे चलते रहे, ना अगे गए ना पिछे गए, उत्थे दे उत्थे इन्हां नूं साधारण कहिंदे। ये 13 दिनों के अंदर किधरे ना किधरे गर्भ विच प्रवेश कर जाते। जिहड़े असाधारण, साधारण नहीं ने, असाधारण। असाधारण कौन? बड़ा भजन कीता है, बड़ा नाम जपे, बड़ी सेवा कीती है, बड़ी बंदगी कीती है, लेकिन मोक्ष गति तक नहीं पहुंच सके, दर तक नहीं पहुंच सके, घर तक नहीं पहुंच सके, रास्ते च ही रह गए। दर दी समझ नहीं सी, समझ सी, घर दी समझ नहीं सी, समझ सी, फिर क्यों नहीं पहुंचे? वाट लंबी है, पेंडा बिखड़ा है। तुसी आखोगे ओ रस्ता केड़ा है, ओ पेंडा केड़ा है? हुण मैं अर्ज करा, ओ चलण दे नाल ही रस्ता बनदा, उंज कोई नहीं, उंज कोई नहीं। दो पंक्तियां मैं थानू सरवण करावां। गुरमुख खोज अगम है, ज्यों जल अंदर मीन फिरंदा, गुरमुख खोज अलक है, ज्यों आकाशे पंख उडंदा, मच्छी जैसे पानी विच चलदी है, उहदे चलण नाल रस्ता बनदा है, उंज कोई रस्ता नहीं, कोई रस्ता चलती है तो रस्ता बनता, उंज नहीं है। पंछी आकाश दे जद उड़दा है, उड़दे ही मार्ग बनता है, उंज कोई मार्ग नहीं है। गुरमुख अभ्यासी जैसे वाहिगुरु वाहिगुरु जपदा है, जपण नाल रस्ता बनता है, उंज कोई रस्ता नहीं है, कोई रस्ता जपदे ही रस्ता बने। गुरमुख खोज अगम है, ज्यों जल अंदर मीन फिरंदा, मच्छी चल पई रस्ता बनदा गया। इन्हें जप आरंभ कर दिता है अमृत वेले, वाहेगुरु वाहेगुरु वाहेगुरु, कि जपना व्यर्थ नहीं जाएगा, एक तिल नहीं बनेगा ले व्यर्थ नहीं जाएगी, रस्ता बनेगा। ये गल वखरी है कि जीवन रस्ते च ही रह जाए या घर पहुंचे। जिहड़े चलते पै पर रस्ते च ही रह गए, घर तक ना पहुंचे, इन्हां नूं असाधारण कहिंदे ने। ये साधारण लोग नहीं ने, असाधारण ने। ये सूक्ष्म देही बहुत जल्द जन्म नहीं लैंदी, ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ, ਮੁਰਾਦ ਨੂੰ ਮਾਰ ਦਿੱਤਾ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾਹ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾ, ਖੁਦਾ ਤਰਸ ਬਿਰਾ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਬੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, ਉਸ ਮਹਾਂਸ਼ਕਤੀ ਦਾ ਨਾਂ ਹੀ ਤਾਂ ਪਰਮਾਤਮਾ ਹੈ, ਔਰ ਕੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਹੋਣਾ ਚਾਹੁੰਦਾ। ਪਰਮਾਤਮਾ ਹੋਣ ਦੀ ਸੌਗਾਤ ਪਰਮਾਤਮਾ ਨੇ ਹਰ ਮਨੁੱਖ ਨੂੰ ਦਿੱਤੀ ਹੈ, ਹਰ ਇੱਕ ਨੂੰ ਦਿੱਤੀ ਹੈ। ਕਿਸ ਤਰ੍ਹਾਂ ਪਰਮਾਤਮਾ ਵੇਖਦਾ ਹੈ, ਸਭ ਕੁਝ ਵੇਖਦਾ ਹੈ, ਮਨੁੱਖ ਵੀ ਵੇਖਦਾ ਹੈ, ਇਹ ਗੱਲ ਵੱਖਰੀ ਹੈ। ਸਭ ਕੁਝ ਨੂੰ ਵੇਖਣ ਦੀ ਤੌਫੀਕ ਨਹੀਂ ਪਰ ਵੇਖਦਾ, ਪਰਮਾਤਮਾ ਸੁਣਦਾ। ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਹੈ। ਸਦਾ ਵੇਖਦਾ ਪਿਆ, ਸਭ ਨੂੰ ਵੇਖਦਾ ਪਿਆ, ਸਭ ਨੂੰ ਸੁਣਦਾ ਪਿਆ, ਸਦਾ ਸੁਣਦਾ ਪਿਆ। ਠਾਕਰ ਹਮਰਾ ਸਦ ਬੋਲਨਤਾ, ਸਦਾ ਬੋਲਦਾ ਪਿਆ ਔਰ ਉਹਦਾ ਬੋਲ ਸਾਰੀ ਦੁਨੀਆਂ ਵਿੱਚ ਗੂੰਜ ਰਿਹਾ। ਅਨਾਹਦ ਨਾ ਮਨੁੱਖ ਵੀ ਸੁਣਦਾ, ਵੇਖਦਾ, ਮਨੁੱਖ ਵੀ ਸਮਝਦਾ ਪਰ ਸੀਮਤ ਹੈ, ਮਨੁੱਖ ਵੀ ਜਾਣਦਾ ਪਰ ਸੀਮਤ ਹੈ। ਇਹ ਅਸੀਮ ਹੋਣਾ ਚਾਹੁੰਦਾ ਹੈ, ਅਸੀਮ ਤੋਂ ਕੇਵਲ ਪਰਮਾਤਮਾ ਹੀ ਹੈ। ਮਨੁੱਖ ਪਰਮਾਤਮਾ ਹੋਣਾ ਚਾਹੁੰਦਾ ਹੈ, ਪਰਮਾਤਮਾ ਹੋਣ ਦੀ ਇਸ ਦੇ ਅੰਦਰ ਭੁੱਖ ਹੈ ਔਰ ਇੰਜ ਕਹਿ ਲਓ ਸ਼ਾਇਦ ਪਰਮਾਤਮਾ ਨਹੀਂ ਪਾਈ ਹੈ। ਔਰ ਐਸਾ ਹੋ ਸਕੇ, ਪਰਮਾਤਮਾ ਹੋ ਸਕੇ, ਐਸੀ ਤੌਫੀਕ ਵੀ ਪਰਮਾਤਮਾ ਨੇ ਦਿੱਤੀ ਹੈ। ਸ਼ਾਇਦ ਇਸੇ ਵਾਸਤੇ ਜ਼ਫਰ ਕਹਿੰਦਾ ਹੈ, ਬਣਾਇਆ ਐ ਜ਼ਫਰ ਖਾਲਿਕ ਨੇ ਕਬ, ਇਨਸਾਨ ਸੇ ਬੜਕਰ ਮਲਿਕ ਕੋ, ਦੇਵ ਕੋ, ਜਿਨ ਕੋ, ਪਰੀ ਕੋ, ਊਰੇ ਗਿਲਮਾ ਕੋ। ਮਨੁੱਖ ਤੋਂ ਵੱਧ ਪਰਮਾਤਮਾ ਨੇ ਕਿਸੇ ਨੂੰ ਨਹੀਂ ਬਣਾਇਆ, ਕਿਉਂਕਿ ਮਨੁੱਖ ਦਾ ਹੀ ਭਵਿਸ਼ ਹੈ ਪਰਮਾਤਮਾ ਹੋਣਾ। ਪਸ਼ੂਆਂ ਦਾ ਭਵਿਸ਼ ਅਜੇ ਮਨੁੱਖ ਹੋਣਾ ਹੈ, ਬਨਸਪਤੀ ਦਾ ਭਵਿਸ਼ ਅਜੇ ਪਸ਼ੂ ਹੋਣਾ ਹੈ, ਪੱਥਰਾਂ ਦਾ ਭਵਿਸ਼ ਤੇ ਅਜੇ ਬਨਸਪਤੀ ਹੋਣਾ ਹੈ। ਕੇਵਲ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਫਰਵਰੀ ਦਾ ਮਹੀਨਾ ਪਿਛਲਿਆ, ਇਸ ਸਾਲ ਦੇ ਜੋ ਲੰਘਿਆ, ਮੈਂ ਕਾਨਪੁਰ ਦੇ ਸੀ, ਸੱਜਣ ਮਿੱਤਰ ਨਾਲ ਸਨ। ਅੰਮ੍ਰਿਤ ਵੇਲੇ ਮੈਂ ਨਿਤਨੇਮ ਵਿਆਹ ਕਰਾਂ ਅਤੇ ਫੋਨ ਆਈ ਦਿੱਲੀ ਤੋਂ। ਮੈਂ ਕਿਹਾ ਖੈਰ ਹੋਵੇ ਸਹੀ, ਐਂ ਅੰਮ੍ਰਿਤ ਵੇਲੇ 4:30 ਕਿ ਕੌਣ ਫੋਨ ਕਰਦਾ। ਦਿੱਲੀ ਤੋਂ ਇੱਕ ਨੌਜਵਾਨ ਪੁੱਛਣਾ ਚਾਹੁੰਦਾ ਮੈਨੂੰ, ਕੋਈ ਮਸਕੀਨ ਜੀ ਸੁਣਿਆ ਤੁਸੀਂ ਭਵਿਸ਼ ਵਕਤਾ ਹੋ, ਭਵਿਸ਼ ਜਾਣਦੇ ਹੋ? ਮੈਂ ਕਿਹਾ ਹਾਂ ਜਾਣਨਾ, ਭਵਿਸ਼ ਵਕਤਾ, ਭਵਿਸ਼ ਜਾਣਨਾ। ਕਹਿਣ ਲੱਗਿਆ ਕਿ ਫਿਰ ਹੁਣ ਤੁਸੀਂ ਆ ਰਹੇ ਹੋ ਨਾ ਦਿੱਲੀ? ਕੀ ਬਾਈ, ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ ਅਤੇ ਮੈਂ ਪਹੁੰਚਣਾ ਸੀ, ਤੁਸੀਂ ਆ ਰਹੇ ਹੋ? ਅਸੀਂ ਪੋਸਟਰ ਭਰੇ ਨੇ, ਅਸੀਂ ਤੁਹਾਡੇ ਕੋਲ ਆਵਾਂਗੇ ਆਪਣਾ ਭਵਿਸ਼ ਜਾਣਨ ਵਾਸਤੇ। ਮੈਂ ਕਿਹਾ ਉਦੋਂ ਤਾਂ ਗੱਲ ਬਹੁਤ ਲੰਬੀ ਹੋ ਜਾਏਗੀ, ਬਹੁਤ ਦਿਨ ਪਏ ਨੇ, ਮੈਂ ਤੁਹਾਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ, ਤੁਸੀਂ ਹੁਣੇ ਹੀ ਪੁੱਛ ਲਓ। ਕਹਿੰਦੇ ਹੁਣੇ ਹੀ ਦੱਸ ਦਿਓਗੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਹੁਣੇ ਹੀ ਦੱਸ ਦਿਆਂਗਾ, ਤਾਂ ਮੇਰਾ ਭਵਿਸ਼ ਕੀ ਹੈ? ਮੈਂ ਕਿਹਾ ਕੇਵਲ ਤੇਰਾ ਹੀ ਨਹੀਂ, ਤੇਰੇ ਸਾਰੇ ਪਰਿਵਾਰ ਦਾ, ਸਾਰੇ ਸੰਸਾਰ ਦੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਚੰਗਾ ਪਰਿਵਾਰ ਮਿਲ ਗਿਆ ਤ੍ਰਿਪਤੀ ਨਹੀਂ ਮਿਲੇਗੀ, ਚੰਗਾ ਕਾਰੋਬਾਰ ਮਿਲ ਗਿਆ ਪਰੇਸ਼ਾਨੀਆਂ ਨਹੀਂ ਜਾਣਗੀਆਂ, ਬੜੀ ਧਨ ਸੰਪਦਾ ਮਿਲ ਗਈ, ਰਹਿਣ ਨੂੰ ਉੱਚਾ ਮਹਿਲ ਮਕਾਨ ਮਿਲ ਗਿਆ, ਬੇਚੈਨੀ ਨਹੀਂ ਜਾਏਗੀ। ਬੜਾ ਬੈਂਕ ਬੈਲੈਂਸ ਹੋ ਗਿਆ, ਨੋਟਾਂ ਦੇ ਅੰਬਾਰ ਲੱਗ ਗਏ ਨੇ, ਵਿਆਕੁਲਤਾ ਨਹੀਂ ਜਾਏਗੀ, ਦੁੱਖ ਨਹੀਂ ਜਾਏਗਾ, ਦੁੱਖ ਨਹੀਂ ਜਾਏਗਾ, ਬੇਚੈਨੀ ਨਹੀਂ ਜਾਏਗੀ, ਪਰੇਸ਼ਾਨੀ ਨਹੀਂ ਜਾਏਗੀ, ਚਿੰਤਾ ਨਹੀਂ ਜਾਏਗੀ। ਇਹ ਸਭ ਕੁਝ ਉਦੋਂ ਮਿਟਣਗੇ ਜਿਸ ਦਿਨ ਪਰਮਾਤਮਾ ਮਿਲੇਗਾ, ਉਸ ਤੋਂ ਪਹਿਲੇ ਨਹੀਂ। ਦੁੱਖ ਵੀ ਬਣਿਆ ਰਹੇਗਾ, ਸੰਤਾਪ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਚੋਟੀ ਦਾ ਧਨਵਾਨ ਹੋਵੇ, ਦੁੱਖ ਵੀ ਬਣਿਆ ਰਹੇਗਾ, ਚਿੰਤਾ ਵੀ ਬਣੀ ਰਹੇਗੀ, ਕੀ ਹੋਇਆ ਤੂੰ ਦਾਰਸ਼ਨਿਕ ਅਤੇ ਫਿਲਾਸਫਰ ਹੋਵੇ, ਦੁੱਖ ਵੀ ਬਣਿਆ ਰਹੇਗਾ, ਕਲੇਸ਼ ਵੀ ਬਣਿਆ ਰਹੇਗਾ, ਕੀ ਹੋਇਆ ਤੂੰ ਬਹੁਤ ਵੱਡਾ ਸ਼ਕਤੀਸ਼ਾਲੀ ਰਾਜਨੈਤਿਕ ਹੋ ਜਾਏ, ਧਨਵਾਨ ਹੋ ਜਾਏ, ਕੀ ਹੋਇਆ ਤੇਰਾ ਮਹਿਲ ਉੱਚਾ ਹੋ ਗਿਆ, ਮਕਾਨ ਬਹੁਤ ਵੱਡਾ ਹੋ ਗਿਆ। ਦਿਲ ਦੀ ਵਿਆਕੁਲਤਾ ਨਹੀਂ ਜਾਏਗੀ, ਇਹ ਸਭ ਕੁਝ ਉਸ ਦਿਨ ਮਿਟੇਗਾ ਜਿਸ ਦਿਨ ਤੋਂ ਪਰਮਾਤਮਾ ਹੋ ਜਾਏਗਾ। ਹਰ ਜਨ ਐਸਾ ਚਾਹੀਏ ਜੈਸਾ ਹਰਿ ਹੀ ਹੋਏ, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ? ਸੱਚ ਹੋ ਗਏ, ਹੁਣ ਸੱਚ ਤੇ ਪਰਮਾਤਮਾ तो कबीर कहते होवेगा परमात्मा सच, आपां भी सच हो गए। ध्यान नाल सुनना, बिगड़ियो कबीर राम दोहाई, साच भयो अन कते ना जाई, मैं सच हो गया। अब तो जाए चढ़े सिंहासन, मिले हैं सारंग पानी, राम कबीरा एक भय है कोई ना सके पछानी, मैं कर सारे मनुखां दा एक कोई भविष्य है, राम हो जाना, भगवान हो जाना, परमात्मा हो जाना। ते परमात्मा होने दे वसीले परमात्मा ने बख्शे हुए ने, सारिया नू दिते हुए ने, सीमित ने, ये असीम हो सकते ने। उन्हों याद कर करके किवें उसनों याद करिए, पहले दर तक पहुंची है, फिर दर ने ही घर दे प्रवेश करा देना। इतनी सेवा इस वक्त कबूल करनी, प्रवान करनी सारिया का, और मुखी सजना का बार बार धन्यवाद। फुल चुकदी शमा, वाहेगुरु जी का खालसा।
1: You're listening to KRPI 1550 Radio, Ferndale, Washington.
2: 1550 KRPI Radio te chal raha hai live from Guru Nanak Sikh Gurdwara Sahib, Scott Road, Surrey.

ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੱਡੇ ਭਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਏ ਕੋਟਾਨਕੋਟ ਸ਼ੁਕਰ ਹੈ ਸਤਿਗੁਰਾਂ ਦਾ ਜਿਨ੍ਹਾਂ ਨੇ ਸੁਭਾਗਾ ਸਮਾਂ ਬਖਸ਼ਿਆ। ਅੱਜ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਸਤਿਗੁਰੂ ਜੀ ਕਿਰਪਾ ਕਰਨ ਪੰਥ ਵਿੱਚ ਏਕਤਾ

ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ। ਸੰਗਤ ਜੀ ਯਤਨ ਕਰਿਆ ਕਰੋ, ਮਹੀਨੇ 'ਚ ਇੱਕ ਅੱਧਾ ਦਿਨ ਜ਼ਰੂਰ ਸਤਿਗੁਰਾਂ ਦੇ ਪ੍ਰਕਾਸ਼ ਸਮੇਂ ਹਾਜ਼ਰੀ ਭਰ ਕੇ ਵੀ ਸਤਿਗੁਰਾਂ ਦੀਆਂ ਅਸੀਸਾਂ ਪ੍ਰਾਪਤ ਕਰਨ ਦਾ ਯਤਨ ਕਰਿਆ ਕਰੀਏ। ਸੋ ਹੁਣ ਸਮਾਂ ਵਾਹਿਗੁਰੂ ਗੁਰਮੰਤਰ ਦੇ ਨਾਮ ਸਿਮਰਨ ਦਾ ਹੈ। ਬਹੁਤ ਹੀ ਸਨਮਾਨਯੋਗ ਗੁਰਮੁਖ ਪਿਆਰਿਆਂ ਪਾਸੋਂ ਬੜੇ ਪ੍ਰੇਮ ਨਾਲ ਆਨੰਦ ਮਾਣੀਆਂ ਜੀ ਹੋਈਆਂ ਬੇਅੰਤ ਫੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Vai Guru, Vai Guru, Vai Guru, Vai Guru, Vai Guru, Vai Guru.

guru. Wahe Guru.

Guru Vai Guru Vai Guru Vai Guru Vai Guru Vai Guru Vai Guru

ਜੀਓਪਾਇਕਾਰੀ ਖਨਾਵਾ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜੇ ਚੁਣ ਵਾਕੜ ਜਜਮਾਲਿਆ ਥਾਉ ਨਾ ਪਾਇਨ ਕੂੜ ਯਾਰ ਮੁਕਾਲੇ ਦੁਜ ਕਚਾਲਿਆ ਤੇਰੇ ਨਾਇਰ ਤੇ ਸਿਜਣਗੇ ਹਾਰ ਗਏ ਸੁੱਟਗਣ ਵਾਲਿਆ।

ਆਪੇ ਨੇ ਭੋਗ ਭੋਗ ਕੇ ਹੋਏ ਪਸਮੜ ਪੌਰ ਸਿਧਾਇਆ ਵੱਡਾ ਹੋਵਾ ਦੁਨੀਦਾਰ ਕਰ ਸੰਗਲ ਕਤ ਚਲਾਇਆ ਅੱਗ ਕਰਨ ਕੀ ਤਵਾਚੀ ਹੈ ਬਹਿਨੇ ਕਾ ਕਰ ਸਮਝਾਇਆ ਥਾਉ ਨਾ ਹੋਵੇ।

ਆਪਣੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰੂ ਸਭ ਸੁਣਾਇਆ ਸਤਿਗੁਰ ਜੇ ਵੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨੀ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚ

ਓ ਬਿਨ ਸਤਿਗੁਰ ਕੀ ਨੈਣਾ ਪਾਇਆ, ਸਤਿਗੁਰੂ ਵਿੱਚ ਆਪ ਰੱਖਿਓ, ਕਰ ਪ੍ਰਗਟ ਆਪ ਸੁਣਿਆ, ਸਤਿਗੁਰ ਮਿਲਿਆ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਵਿਚਾਰ ਹੈ ਜਿਨ ਸੱਚੇ ਸਿਉਂ ਚਿਤ

ਵਿਕਰਮ ਜਿਨ੍ਹਾਂ ਕੋ ਤੁਤ ਪਾਇਆ ਤਾਂ ਤਿੰਨੀ ਖਸਮ ਧਿਆਇਆ ਇਹਨਾਂ ਜਨਤਾ ਕਹਿ ਬਸ ਕਿਚਨੀ ਤੁਧ ਵੇਖੀ ਜਗ ਤੂੰ ਪਾਇਆ ਇਕਨਾਂ ਨੂੰ ਤੁਮੀ ਲੜੇ ਕੱਪ ਤੁਤ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿੱਥੇ ਤੁਦਾ ਬਜਾਇਆ ਸਹਿਜੇ ਸਜ ਸਮਾਇਆ ਸਹਿਜ।

ਪੜਿਆ ਹੋਵੇ ਗੁਨਹਿਗਾਰ ਤੋਂ ਵੀ ਸਾਧ ਨਾ ਮਾਰੀਏ ਜੇ ਹਕਾਲੇ ਕਾਲਣ ਤੇ ਉਹਨਾਂ ਉਪਚਾਰੀਏ ਅਸੀਂ ਕਲਾ ਨਾ ਖੇਡੀਏ ਜਿੱਤ ਦਰਗਹਿ ਗਿਆ ਹਾਰੀਏ ਪੜਿਆ ਤੇ ਉਵੇਂ ਵਿਚਾਰ ਕੇ ਵਿਚਾਰੀਏ ਮੂੰਹ ਚੱਲੇ ਸੋ ਅੱਗੇ ਮਾਰੀਏ ਮੂੰਹ ਚੱਲੇ।

0: ਬਿਨ ਸਤਿਗੁਰੂ ਵਾਟ ਨ ਪਾਵੇ ਪੌੜੀ।
1: ਕੱਪੜ ਰੂਪ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਆਪ ਹੀ ਕੀਤਾ ਪਾਉਣਾ ਹੁਕਮ ਕੀ ਮਨ ਫਾਵੇ ਦੇ ਰਾਹ ਪੀੜੇ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਜਿਸੈ ਖਰੜ ਰਾਵਣਾ ਕਰਿਓ ਗੁਣ ਪਛੋਤਾ ਹਾਵਣਾ ਕਰਿਓ ਗੁਣ ਪਛੋਤਾ।

ਪੌੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਈ ਕਾਰ ਕਰਾਈ ਸੀ, ਸੋ ਸੇਵਕ ਸੇਵਾ ਕਰੇ ਜਿਸਨੂੰ ਹੁਕਮ ਬਣਾਏ ਸੀ। ਹੁਕਮ ਨਹੀਂ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਿਲ ਪਾਏ ਸੀ, ਕਸਮੇ ਭਾਵੇ ਸੋ ਕਰੇ ਮਨ ਹੋ ਚਿੰਦਿਆ ਸੋ ਫਲ ਪਾਏ ਸੀ।

ਔਰ ਸਤਿਗੁਰ ਵੱਡਾ ਘਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲੇ ਤਾਂ ਨਦਰੀਆਂ ਜਾਤ ਸਪਾਣ ਕਰ ਹੁਕਮਤ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ।

ਵੀ ਸਭ ਕੋ ਆਖੇ ਆਪਣੇ ਜਿਸ ਨਾਲ ਸੋ ਚੁਣ ਕੱਢੀਏ ਕਿ ਤਾਇਆ ਪੋਏ ਆਪਣਾ ਆਪੇ ਹੀ ਲੇਖਾ ਸੰਡੀਏ ਜਾ ਰਹਿਣਾ ਨਾਹੀ ਹੈ ਤਜਗ ਤਕਾਇਤ ਗਾਰ ਵਹੰਡੀਏ ਮੰਦਾ ਕਿਸੇ ਨਾ ਆਖੀਏ ਪੜ ਕਰੇ ਖੁਬੂਜੀਏ।

ਪੌੜੀ ਜਿੱਤ ਸੇਵੇ ਸੁੱਖ ਪਾਈਏ ਸੋ ਸਾਹਿਬ ਸੰਦਾ ਸਮਾਲੀ ਜਿੱਤ ਕੀਤਾ ਪਾਈ ਆਪਣਾ ਸਾਹ ਘਾਲ ਗੁਰੂ ਕਿਉਂ ਕਾਲੀ ਹੈ ਮੰਦਾ ਮੂਲਾ ਕੀ ਚੇਤੇ ਲੰਬੀ ਨਦਰ ਨਿਖਾਲੀ ਹੈ ਜੋ ਸਾਹਿਬ ਨਾਨਕ ਹਰਿ ਤੀ ਵੇਖ ਆਪਾਂ ਸਾ ਢਾਲੀ ਹੈ ਕਿ ਚਲਾ ਹੀ ਉੱਪਰ ਘਾਲੀ ਹੈ।

ਚੱਕਰ ਲੱਗੇ ਚੱਕਰੀ ਜੇ ਚੱਲੇ ਖਸਮੇ ਭਾਏ ਹੋਰ ਮੱਚ ਨੂੰ ਅਗਲੀ ਉਹ ਵਿੱਚ ਪਿਦਾਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਰਤਨ ਪਾਏ ਵਜੋ ਗੋਏ ਗਲ ਮੂੰਹ ਨੂੰ ਪਾਣਾ ਖਾਏ ਜਿਸਦਾ ਜਿੱਤਾ ਖਾਉਣ ਤਿਸ ਕਈਆ ਸਵਾਸ ਨਾਨਕ ਕੁੱਕ ਨਾ।

ਦਰ ਤੇ ਹਾਜ਼ਰ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਬਹੁਤ ਵੱਡੇ ਭਾਗ ਸਤਿਗੁਰਾਂ ਨੇ ਦਇਆ ਕੀਤੀ ਮਾਇਆ ਕੀਤੀ ਹੈ ਤਰਸ ਕੀਤਾ ਹੈ ਆਪਣੇ ਦਰ ਘਰ ਦੇ ਦਰਸ਼ਨ ਸੰਗਤ ਸੇਵਾ ਬਖਸ਼ਿਸ਼ ਕੀਤੀ ਕੋਟਾਨ ਕੋਟ ਸ਼ੁਕਰਾਨਾ ਸਤਿਗੁਰਾਂ ਦਾ ਆਪ ਸੰਗਤਾਂ ਨੂੰ ਬਹੁਤ ਪ੍ਰੇਮ ਨਾਲ ਆਸਕ ਕਈ ਵਾਰ ਦੇ ਕੀਰਤਨ ਦੇ ਰਾਨ ਨਿਹਾਲ ਕਰ ਰਹੇ ਸਨ ਭਾਈ ਗੁਰਸੇਵਕ ਸੀ ਇਸ ਗੁਰਸੇਵਕ ਸਿੰਘ ਜੀ ਗੁਰਦੁਆਰਾ ਸਾਹਿਬ ਕਿਲ੍ਹਾ ਮੁਬਾਰਕ ਬਠਿੰਡੇ ਵਾਲੇ ਭਾਈ ਸਾਹਿਬ ਜੀ ਦੇ ਜਥੇਦਾਰ ਸਮੂਹ ਸੰਗਤ ਪ੍ਰਬੰਧਕ

ਐਸੇ ਸਤਿਗੁਰਾਂ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ। ਸੋ ਸੰਗਤ ਜੀ ਵੱਧ ਤੋਂ ਵੱਧ ਬਾਣੀ ਪੜ੍ਹ ਕੇ ਸਤਿਗੁਰਾਂ ਦਾ ਜੀਵਨ ਪੜ੍ਹ ਕੇ ਸਤਿਗੁਰਾਂ ਦੇ ਜੀਵਨ

ਕਰਾਉਣ ਆਇਆ ਰਾਮ ਵਿੱਚ ਵਰਤ ਕੇ ਸਤਿਗੁਰੂ ਜੀ ਗੁਰੂ ਘਰ ਦੇ ਉਲੀਕੇ ਜਾਂਦੇ ਸਮਾਗਮ ਕਾਰਜ ਆਪ ਸੰਪੰਨ ਕਰਨ। ਸੰਗਤ ਜੀ 23 ਅਕਤੂਬਰ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਆਗਮਨ ਦਿਹਾੜਾ ਹੈ। 27 ਅਕਤੂਬਰ ਨੂੰ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਹੈ। ਇਹ ਵੀ ਸਾਰੇ ਦਿਹਾੜੇ ਗੁਰੂ ਘਰ ਵਿਖੇ ਬੜੀ ਸ਼ਰਧਾ

0: ਰਵੇਲ ਸਿੰਘ ਜੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਉਹਨਾਂ ਪਾਸੋਂ ਬੜੇ ਪ੍ਰੇਮ ਨਾਲ ਸਰਵਣ ਕਰੀਏ। ਫਿਰ 10 ਵਜੇ ਭਾਈ ਨਛੱਤਰ ਸਿੰਘ ਜੀ ਪਰਿਵਾਰ ਵੱਲੋਂ ਸਹਿਜ ਪਾਠ ਦੇ ਭੋਗ ਪੈਣੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇੱਕ ਓਅੰਕਾਰ ਸਤਨਾਮ।

ਸੂਰਤ ਅਜੂਨੀ ਸਹਿਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਤ ਪਾਵਨ ਭਗਤ ਵਛਲ ਜੁਗੋ ਜੁਗ ਅਟਲ ਚੌਰ ਤਖ ਦੇ ਮਾਲਕ ਹਲਤ ਪਲ ਦੇ ਰੱਖਿਅਕ ਗੁਰੂ ਗਰੀਬ ਨਿਵਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦਨ ਦਰਬਰਾਜਮਨ ਅਤੀ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀ, ਗੁਰੂ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੇ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਤੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਬੈਠ ਕੇ ਅਲਾਹੀ ਬਾਣੀ, ਰੱਬੀ ਬਾਣੀ, ਪੰਜਾਂ ਬਾਣੀ ਦੇ ਜਾਪ ਸਰਵਣ ਕੀਤੇ ਹਨ। ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰੂ ਮੰਤਰ ਦੇ ਜਾਪ ਅਤੇ ਆਸਾ ਜੀ ਦੇ ਵਾਰ ਦੇ ਸੰਪੂਰਨ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ ਹੈ। ਸਤਿਗੁਰਾਂ ਨੇ ਕਿਰਪਾ ਕੀਤੀ ਹੈ ਜੋ ਸਾਨੂੰ ਸਤਿਗੁਰਾਂ ਨੇ ਆਪਦੇ ਪਾਵਨ ਪਵਿੱਤਰ ਚਰਨਾਂ 'ਚ ਬੈਠ ਕੇ ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਗ੍ਰਹਿਣ ਕਰਨ ਦਾ ਸਾਨੂੰ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਸੋ ਅੱਜ ਦਾ ਦਿਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਕਰਤਾਰਪੁਰ ਦੀ ਪਾਵਨ ਧਰਤੀ 'ਤੇ ਸੰਨ 1549 ਈਸਵੀ ਨੂੰ ਅੱਸੂ ਵਧੀ 10 ਵਾਲੇ ਦਿਨ ਅੱਜ ਦੇ ਦਿਨ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੋਤੀ ਜੋਤ ਸਮਾਏ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੇ ਇਸ ਸੰਸਾਰ 'ਤੇ ਜੀਵਾਂ ਦਾ ਭਲਾ ਕਰਨ ਵਾਸਤੇ, ਕਲਿਆਣ ਕਰਨ ਵਾਸਤੇ ਜੀਵਾਂ ਨੂੰ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਵਾਸਤੇ ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਾਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਸ ਸੰਸਾਰ 'ਤੇ ਆਉਣਾ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਾਰੀ ਧਰਤੀ ਦਾ ਭ੍ਰਮਣ ਕਰਕੇ ਭੁੱਲੇ ਭਟਕਿਆਂ ਜੀਵਾਂ ਨੂੰ ਸਿੱਧੇ ਰਸਤੇ ਪਾ ਕੇ ਕੇਵਲ ਸ਼ਬਦ ਗੁਰੂ ਨਾਲ ਜੋੜਨ ਦਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜੋ 4 ਉਦਾਸੀਆਂ ਕੀਤੀਆਂ, 4 ਉਦਾਸੀਆਂ ਦੇ ਸਮੇਂ ਆਪਦੇ ਨਾਲ ਭਾਈ ਮਰਦਾਨਾ ਅਤੇ ਭਾਈ ਬਾਲੇ ਨੂੰ ਨਾਲ ਲਿਆ ਹੈ। ਆਪ ਨੇ ਗੁਰਬਾਣੀ ਦੇ ਰਾਹੀਂ ਹੀ ਜੀਵਾਂ ਨੂੰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਾਲ ਜੋੜਨ ਦਾ ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸੰਸਾਰ 'ਤੇ ਆ ਕੇ ਜਦੋਂ ਮਾਤਾ ਤ੍ਰਿਪਤਾ ਜੀ, ਪਿਤਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਸਤਿਗੁਰਾਂ ਨੇ ਅਵਤਾਰ ਧਾਰਨ ਕੀਤਾ ਹੈ, ਸਤਿਗੁਰਾਂ ਨੇ ਆਪਣੇ ਮਾਤਾ ਪਿਤਾ ਨੂੰ ਰਹਿੰਦੀ ਜ਼ਿੰਦਗੀ ਤੱਕ ਆਪਣਾ ਭੇਦ ਨਹੀਂ ਜਣਾਇਆ। ਮੋਹ ਦਾ ਐਸਾ ਜਾਲ ਪਾ ਕੇ ਰੱਖਿਆ ਮਾਤਾ ਪਿਤਾ ਦੇ ਕਿ ਮਾਤਾ ਪਿਤਾ ਆਪਣੇ ਗੁਰੂ ਨਾਨਕ ਪਾਤਸ਼ਾਹ ਜੀ, ਉਹ ਪਰਮਾਤਮਾ ਦੇ ਸਰਗੁਣ ਸਰੂਪ ਹਨ, ਉਹਨਾਂ ਨੂੰ ਆਪਣੇ ਪੁੱਤਰ ਜਾਣ ਕੇ ਹੀ ਵਿਚਰਦੇ ਰਹੇ ਹਨ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਦੋਂ ਛੋਟੀ ਅਵਸਥਾ ਵਿੱਚ ਹਨ, ਜਦੋਂ ਸਤਿਗੁਰੂ ਜੀ ਪਲੰਘੇ 'ਤੇ ਬਰਾਜੇ ਹੋਏ ਹਨ, ਛੋਟੀ ਅਵਸਥਾ ਦੇ ਵਿੱਚ ਮਾਤਾ ਤ੍ਰਿਪਤਾ ਜੀ ਰਸੋਈ ਦਾ ਕੰਮ ਕਰ ਰਹੇ, ਪ੍ਰਸ਼ਾਦ ਪਾਣੀ ਤਿਆਰ ਕਰ ਰਹੇ ਹਨ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਚਰਨਾਂ 'ਚ ਦੇਵੀ ਦੇਵਤੇ ਆਣ ਕੇ ਸਤਿਗੁਰਾਂ ਦੇ ਚਰਨ ਚਾਪੀ ਕਰਦੇ ਹਨ, ਮੁੱਠੀ ਚਾਪੀ ਕਰਦੇ ਹਨ। ਇੱਕ ਦਿਨ ਮਾਤਾ ਜੀ ਅਚਾਨਕ ਰਸੋਈ ਵਿੱਚੋਂ ਕਮਰੇ 'ਚ ਗਏ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਪਲੰਘੇ 'ਤੇ ਲੇਟੇ ਹੋਏ ਹਨ, ਅਤੇ ਜਦੋਂ ਅਚਾਨਕ ਮਾਤਾ ਜੀ ਗਏ ਤਾਂ ਅੰਦਰ ਕੀ ਦੇਖੇ, ਪ੍ਰਕਾਸ਼ ਹੀ ਪ੍ਰਕਾਸ਼ ਹੈ। ਜਦੋਂ ਇਹ ਝਲਕ ਦਿਖੀ ਤੇ ਧੰਨ ਗੁਰੂ ਨਾਨਕ ਦੇਵ ਜੀ ਪਾਸ਼ਾ ਜਾਣਗੇ ਕਿ ਮਾਤਾ ਜੀ ਕਮਰੇ 'ਚ ਆ ਗਏ ਹਨ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕੁਲਕਾਰੀ ਮਾਰੀ ਜ਼ੋਰ ਦੀ, ਜਿਹੜਾ ਪ੍ਰਕਾਸ਼ ਸੀ ਸਾਰਾ ਅਲੋਪ ਕਰ ਦਿੱਤਾ। ਪਹਿਲਾਂ ਤਾਂ ਮਾਤਾ ਜੀ ਹੈਰਾਨ ਹੋਏ, ਇਹ ਪ੍ਰਕਾਸ਼ ਸੱਚਖੰਡ ਦੇ ਸਿੱਧਾ ਨਜ਼ਾਰਾ ਦੇਖਿਆ ਅਤੇ ਸਤਿਗੁਰਾਂ ਨੇ ਉਸ ਪ੍ਰਕਾਸ਼ ਨੂੰ ਅਲੋਪ ਕਰ ਦਿੱਤਾ ਅਤੇ ਐਸਾ ਮੋਹ ਦਾ ਜਾਲ ਮਾਤਾ 'ਤੇ ਪਾਇਆ ਅਤੇ ਆਪ ਬੜੀ ਉੱਚੀ ਕਲਕਾਰੀ ਮਾਰੀ ਹੈ ਅਤੇ ਮਾਤਾ ਘਬਰਾ ਗਈ ਹੈ ਕਿ ਮੇਰੇ ਪੁੱਤਰ ਨੇ ਇੰਨੀ ਉੱਚੀ ਕਲਕਾਰੀ ਕਿਉਂ ਮਾਰੀ ਹੈ, ਸੁੱਖ ਹੋਵੇ। ਉਹ ਜਿਹੜਾ ਪ੍ਰਕਾਸ਼ ਸੀ ਨਾ, ਉਹਨੂੰ ਦੂਜੇ ਰੂਪ ਵਿੱਚ ਸਮਝ ਲਿਆ, ਕੋਈ ਐਸੀ ਛੈ ਨਾ ਹੋਵੇ, ਬਾਹਰ ਦੀ ਹਵਾ ਨਾ ਹੋਵੇ। ਮੇਰਾ ਪੁੱਤਰ ਡਰ ਗਿਆ, ਡਰਿਆ ਕਿੱਥੇ, ਉਹਦੇ ਸਾਰੇ ਡਰ ਲਾਉਣ ਵਾਸਤੇ ਆਏ ਹਨ। ਲੇਕਿਨ ਸਤਿਗੁਰਾਂ ਨੇ ਮਾਤਾ ਪਿਤਾ ਦੇ ਉੱਪਰ ਮਾਇਆ ਦਾ ਜਾਲ ਪਾ ਕੇ ਰੱਖਿਆ ਕਿ ਜੋ ਮਰਿਆਦਾ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਦੇ ਸੰਸਾਰਕ ਤੌਰ 'ਤੇ, ਕਿ ਮਾਤਾ ਪਿਤਾ ਮੇਰੇ ਨਾਲ ਪੁੱਤਰ ਨਾਲ ਸਲੂਕ ਰੱਖਣ ਅਤੇ ਮੈਂ ਆਪਣੇ ਮਾਤਾ ਪਿਤਾ ਨੂੰ ਮਾਤਾ ਪਿਤਾ ਵਾਲਾ ਸਤਿਕਾਰ ਮਾਣ ਦੇਵਾਂ। ਨਹੀਂ ਤਾਂ ਸਤਿਗੁਰੂ ਜੀ, ਇਸ ਤਰ੍ਹਾਂ ਬੇਬੇ ਨਾਨਕੀ ਜੀ ਨੂੰ ਇਹ ਗੱਲ ਦਾ ਅਹਿਸਾਸ ਹੈ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਪ੍ਰਕਾਸ਼ ਹੋਏ ਹਨ, ਉਸ ਸਮੇਂ ਬੇਬੇ ਨਾਨਕੀ ਨੂੰ ਪਤਾ ਹੈ ਕਿ ਧੰਨ ਗੁਰੂ ਨਾਨਕ ਦੇਵ ਜੀ ਮੇਰੇ ਵੀਰ ਉਹ ਆਮ ਨਹੀਂ ਹੈ ਅਤੇ ਪਰਮਾਤਮਾ ਵਾਹਿਗੁਰੂ ਦਾ ਸਰਗੁਣ ਸਰੂਪ ਹਨ, ਪਰਮਾਤਮਾ ਵਾਹਿਗੁਰੂ ਆਪ ਹੀ ਆਇਆ ਹੈ। ਬੇਬੇ ਨਾਨਕੀ ਆਪਣੇ ਵੀਰੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਭਰਾਤਾ ਕਰਕੇ ਨਹੀਂ, ਪਰਮਾਤਮਾ ਕਰਕੇ ਜਾਣਦੇ ਸਨ। ਇੱਥੋਂ ਦਾ ਜਿਹੜਾ ਰਾਜਾ ਸੀਗਾ ਰਾਏ ਬਲਾਰ, ਜਾਂ ਉਹਨੇ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੂੰ ਰੱਬ ਕਰਕੇ ਜਾਣਿਆ, ਜਾਂ ਬੇਬੇ ਨਾਨਕੀ ਨੇ, ਮਾਤਾ ਪਿਤਾ ਨੇ ਨਹੀਂ, ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨਹੀਂ ਚਾਹੁੰਦੇ ਕਿ ਮਾਤਾ ਪਿਤਾ ਨੂੰ ਪਤਾ ਲੱਗ ਜਾਵੇ ਕਿ ਸਾਡੇ ਬਾਰੇ, ਕਿ ਮਾਤਾ ਪਿਤਾ ਸਾਡਾ ਸਤਿਕਾਰ ਕਰਨਗੇ ਜਦੋਂ ਕਿ ਮੇਰੇ ਸਤਿਕਾਰ ਕਰਨ ਯੋਗ ਹਨ। ਭਾਵੇਂ ਪਿਤਾ ਤੋਂ ਚਪੇੜਾਂ ਵੀ ਖਾ ਲਈਆਂ, ਪਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਪਿਤਾ ਨੂੰ ਭੇਦ ਨਹੀਂ ਦਿੱਤਾ ਆਪਣਾ। ਅਖੀਰ 'ਤੇ ਜਦੋਂ ਮਾਤਾ ਪਿਤਾ ਜਦੋਂ ਸੱਚਖੰਡ ਜਾਣ ਲੱਗਦੇ ਹੈ, ਉਸ ਸਮੇਂ 'ਤੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਪਿਤਾ ਮਹਿਤਾ ਕਾਲੂ ਨੂੰ ਸੋਝੀ ਦੇ ਦਿੱਤੀ ਹੈ, ਮਾਇਆ ਦਾ ਜਿਹੜਾ ਜਾਲ ਹੀ ਲਾਹ ਦਿੱਤਾ। ਉਸ ਸਮੇਂ ਮਹਿਤਾ ਕਾਲੂ ਨੂੰ ਪਤਾ ਲੱਗਾ ਕਿ ਮੇਰੇ ਸਾਹਿਬਜ਼ਾਦੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਅਤੇ ਪਰਮਾਤਮਾ ਵਾਹਿਗੁਰੂ ਦਾ ਸਰਗੁਣ ਸਰੂਪ ਸਨ। ਉਦੋਂ ਪਤਾ ਲੱਗਿਆ ਜਦੋਂ ਕਿ ਅਖੀਰਲੇ ਸਮਾਂ ਸੀ ਬਾਬਾ ਮਹਿਤਾ ਕਾਲੂ ਦਾ। ਇਸੇ ਤਰ੍ਹਾਂ ਮਾਤਾ ਨੂੰ ਵੀ ਅਖੀਰਲੇ ਸਮੇਂ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਦਰਸਾਇਆ ਹੈ। ਇਹ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਆਪਣੇ ਪੁੱਤਰਾਂ 'ਤੇ ਵੀ ਇਸੇ ਤਰ੍ਹਾਂ ਮਾਇਆ ਦਾ ਮੋਹ ਦਾ ਜਾਲ ਪਾ ਕੇ ਰੱਖਿਆ। ਸਤਿਗੁਰਾਂ ਦੇ ਸਾਹਿਬਜ਼ਾਦੇ ਕੋਲ ਆਮ ਵਿਅਕਤੀ ਨਹੀਂ ਸਨ, ਪਤਾ ਨਹੀਂ ਕਿੰਨੇ ਜਨਮ ਉਹਨਾਂ ਨੇ ਚੰਗੀ ਭਗਤੀ ਕੀਤੀ ਹੋਏਗੀ, ਜਿਨ੍ਹਾਂ ਨੂੰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਗ੍ਰਹਿ ਵਿਖੇ ਪਾਵਨ ਪਵਿੱਤਰ ਜਨਮ ਪ੍ਰਾਪਤ ਹੋਇਆ ਹੈ। ਅਸੀਂ ਸਾਰੇ ਹੀ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਹੀ ਬੱਚੇ ਹਾਂ, ਉਹਨਾਂ ਦੇ ਪੈਦਾ ਕੀਤੇ ਹੋਏ ਹਾਂ। ਹੁਣ ਪ੍ਰਤੱਖ ਤੌਰ 'ਤੇ ਪਰਮਾਤਮਾ ਦਾ ਸਰਗੁਣ ਸਰੂਪ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਬਿੰਦੀ ਪੁੱਤਰ ਹੋ ਕੇ ਉਹਨਾਂ ਦੇ ਘਰ ਜਨਮ ਲੈ ਕੇ ਸਾਹਿਬਜ਼ਾਦੇ ਬਣਨਾ ਇੱਕ ਨਿੱਘੀ ਜੀ ਗੱਲ ਨਹੀਂ ਹੈ, ਪਰ ਸਤਿਗੁਰਾਂ ਨੇ ਆਪ ਹੀ ਕਿਰਪਾ ਕਰਕੇ ਇੰਨਾ ਕੁ ਸਤਿਗੁਰਾਂ ਨੇ ਪੜਦਾ ਰੱਖਿਆ ਹੈ। ਨਹੀਂ ਤਾਂ ਸਤਿਗੁਰੂ ਜੀ ਕੀ ਨਹੀਂ ਕਰ ਸਕਦੇ, ਜਿਨ੍ਹਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਇੱਕ ਨਾ ਦਰਸ਼ਨ ਕਰ ਲਿਆ ਨਾ, ਉਹ ਮੁੜ ਕੇ ਮਾਤਾ ਦੇ ਗਰਭ ਵਿੱਚ ਨਹੀਂ ਪੈਂਦਾ, ਉਹਨੂੰ ਆਤਮ ਗਿਆਨ ਸਤਿਗੁਰੂ ਜੀ ਬਖਸ਼ ਦਿੰਦੇ ਹਨ। ਪਰ ਇੰਨੇ ਮਹਾਨ ਸਤਿਗੁਰਾਂ ਦੇ ਸਾਹਿਬਜ਼ਾਦੇ ਜਨਮ ਬਾਰੇ ਭਾਵੇਂ ਸੱਤੇ ਅਤੇ ਬਲੌਂਡੇ ਨੇ ਇਹ ਗੱਲ ਕਹਿਣੀ ਪਈ ਹੈ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋਂ ਕਰਮ ਰੱਟੀਐ, ਕਿ ਪੁੱਤਰਾਂ ਨੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਬਚਨ ਨਹੀਂ ਮੰਨੇ। ਇਹ ਵੀ ਇੱਕ ਕਾਰਨ ਸੀ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸੰਸਾਰ 'ਤੇ ਜਦੋਂ ਆਏ ਹੈ, ਅਵਤਾਰ ਧਾਰਨ ਕੀਤਾ ਹੈ, ਇਹ ਤਾਂ ਸਾਰਾ ਕੁਛ ਪਹਿਲਾਂ ਹੀ ਪਰਮਾਤਮਾ ਕਾਲ ਪੁਰਖ ਵਹਿਣ ਤੈਅ ਕੀਤਾ ਹੋਇਆ ਹੈ ਕਿ ਮਨੁੱਖਤਾ ਨੂੰ ਕੇਵਲ ਸ਼ਬਦ ਗੁਰੂ ਨਾਲ ਜੋੜਨਾ ਹੈ ਅਤੇ 10 ਜਾਮੇ ਧਾਰਨ ਕਰਕੇ ਅਤੇ ਫਿਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਸੰਪੂਰਨ ਤੌਰ 'ਤੇ ਲੜ ਲਾਉਣਾ ਹੈ ਅਤੇ ਜਿਹੜੇ ਸਰੀਰਾਂ ਦੇ ਵਿੱਚ 10 ਜਾਮਿਆਂ ਦੇ ਵਿੱਚ ਇਹ ਜੋਤ ਵਰਤਣੀ ਹੀ ਉਹ ਤਾਂ ਪਹਿਲਾਂ ਤੈਅ ਸੀ। ਇਸੇ ਕਰਕੇ ਆਪਣੇ ਸਾਹਿਬਜ਼ਾਦਿਆਂ ਨੂੰ ਇੰਨਾ ਕੁ ਪੜ੍ਹਦਾ ਰੱਖਿਆ ਹੈ। ਜੇ ਸਤਿਗੁਰੂ ਜੀ ਭਾਈ ਲਹਿਣਾ ਜੀ ਨੂੰ ਜਿਹੜੇ ਇੱਕ ਦੇਵੀ ਦੀ ਉਪਾਸਨਾ ਕਰਦੇ ਹਨ, ਜੇ ਉਹਨਾਂ 'ਤੇ ਸਤਿਗੁਰੂ ਜੀ ਕਿਰਪਾ ਦ੍ਰਿਸ਼ਟੀ ਕਰ ਸਕਦੇ ਹੈ ਤਾਂ ਆਪਣੇ ਸਾਹਿਬਜ਼ਾਦਿਆਂ 'ਤੇ ਵੀ ਕਰ ਸਕਦੇ ਸਨ। ਪਰ ਸਤਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਜੋ ਉਹਨਾਂ ਦੀ ਰਜ਼ਾ ਸੀ, ਇਸੇ ਕਰਕੇ ਜਦੋਂ ਸਤਿਗੁਰਾਂ ਨੇ ਟੈਸਟ ਲਿਆ, ਇਮਤਿਹਾਨ ਲਿਆ, ਉਸ ਇਮਤਿਹਾਨ ਦੇ ਵਿੱਚ ਸਾਹਿਬਜ਼ਾਦੇ ਕਾਮਯਾਬ ਨਹੀਂ ਹੋਏ, ਪਾਸ ਨਹੀਂ ਹੋਏ। ਇਹ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੀ ਆਪਦੀ ਰਜ਼ਾ ਸੀ। ਬਾਬਾ ਸ਼੍ਰੀ ਚੰਦ ਜੀ ਕੋਲ ਆਮ ਵਿਅਕਤੀ ਨਹੀਂ ਸਨ, ਬੜੀ ਕਿਰਪਾ ਸੀ ਉਹਨਾਂ 'ਤੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ, ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ। ਪਰ ਸਤਿਗੁਰੂ ਜੀ ਆਪ ਹੀ ਇਹ ਕੌਤ ਕਰਨ ਵਾਲੇ ਹਨ, ਇਹ ਸੇਵਕ ਸੇਵਾ ਬਣਾਈ ਕੁੰਭਜ ਪਰਮ ਪਦ ਪਾਈ, ਇਹ ਸੇਵਕ ਦੀ ਜੋ ਦਾਤ ਹੈ, ਦਾਤੇ ਦਾਤ ਰੱਖਿਆ ਤਾਂ ਆਪਣੇ ਜਿਸ ਭਾਵੇ ਤਸਦੇਈ। ਅਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰ ਦਿੱਤੀ ਹੈ, ਅੱਸੂ ਵਧੀ 5 ਵਾਲੇ ਦਿਨ ਆਪਾਂ ਗੁਰਪੁਰਬ ਮਨਾਇਆ ਤੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੀ ਗੁਰਤਾ ਗੱਦੀ ਦਿਵਸ, ਸਤਿਗੁਰਾਂ ਦੇ ਅੱਸੂ ਵਧੀ 5 ਵਾਲੇ ਦਿਨ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਸਤਿਗੁਰਾਂ ਨੇ ਇਹ ਫਰਮਾਨ ਕਰ ਦਿੱਤਾ ਸਾਰੀ ਸੰਗਤ ਵਿੱਚ, ਦੀਵਾਨ ਦੇ ਵਿੱਚ, ਵੀ ਅਸੀਂ ਕੁਛ ਦਿਨਾਂ ਦੇ ਵਿੱਚ ਇਹ ਸੰਸਾਰ ਤੋਂ ਸਰੀਰ ਛੱਡ ਦੇਣਾ ਹੈ, ਸੱਚਖੰਡ ਚਲੇ ਜਾਣਾ ਹੈ। ਸੰਗਤਾਂ ਬੜੀਆਂ ਮਯੂਸ ਹੋਈਆਂ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕਰਕੇ ਅਤੇ ਕਹਿੰਦੇ, ਪੁਰਖਾ ਤੂੰ ਹੁਣ ਖਡੂਰ ਸਾਹਿਬ ਚਲੇ ਜਾ, ਉੱਥੇ ਸਿੱਖੀ ਦਾ ਕੇਂਦਰ ਬਣਾ ਕੇ ਅਤੇ ਸਿੱਖੀ ਦਾ ਪ੍ਰਚਾਰ ਕਰਨਾ ਹੈ। ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਸ਼ਰਨ ਵਿੱਚ ਆ ਕੇ ਹਰ ਹੁਕਮ ਸੱਤ ਕਰਕੇ ਮੰਨਿਆ ਹੈ, ਪਰ ਲੇਕਿਨ ਇਹ ਹੁਕਮ ਮੋੜਿਆ ਵੀ ਨਹੀਂ ਜਾ ਸਕਦਾ ਅਤੇ ਮੋੜ ਦੇ ਨਾਲ ਵਿਛੋੜਾ ਵੀ ਪੈਣਾ ਹੈ। ਵਿਛੋੜਾ ਬੜਾ ਦੁਖਦਾਈ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜਿਵੇਂ ਪੁਰਖਾ ਤੁਸੀਂ ਖਡੂਰ ਸਾਹਿਬ ਚਲੇ ਜਾਓ, ਉੱਥੇ ਜਾ ਕੇ ਸਿੱਖੀ ਦਾ ਪ੍ਰਚਾਰ ਕਰਨਾ, ਅਸੀਂ ਦੂਸਰੇ ਦਿਨ ਹੀ ਚੜ੍ਹਾਈ ਆਪਣਾ ਸੱਚਖੰਡ ਚਲੇ ਜਾਣਾ, ਸਰੀਰ ਤਿਆਗ ਦੇਣਾ ਹੈ। ਫਿਰ ਬੇਨਤੀ ਕਰਦਾ ਧੰਨ ਗੁਰੂ ਅਰਜਨ, ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅੱਗੇ ਸ੍ਰੀ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਬੇਨਤੀ ਕਰਦੇ, ਮਹਾਰਾਜ ਪਾਤਸ਼ਾਹ ਜੀ ਮੇਰੀ ਇੱਕ ਬੇਨਤੀ ਆਪਦੇ ਚਰਨਾਂ 'ਚ, ਆਪ ਜੀ ਦੀ ਆਗਿਆ ਹੋਏ ਤਾਂ ਮੈਂ ਆਪ ਜੀ ਦੇ ਅੰਤ ਦੇ ਸਮੇਂ ਦਰਸ਼ਨ ਕਰਨ ਵਾਸਤੇ ਆ ਸਕਦਾ। ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ, ਨਹੀਂ ਭਾਈ ਤੁਸੀਂ ਨਹੀਂ ਆਉਣਾ, ਅਸੀਂ ਆਪ ਹੀ ਤੁਹਾਡੇ ਕੋਲ ਆ ਜਾਣਾ, ਭਾਵ ਕਿ ਅਸੀਂ ਆਪਣੀ ਜੋਤ ਤੁਹਾਡੇ ਅੰਦਰ ਟਿਕਾ ਦੇਣੀ ਆ। ਜਿਸ ਤਰ੍ਹਾਂ ਭੱਟਾਂ ਨੇ ਸਵਈਆਂ 'ਚ ਲਿਖਿਆ, ਜੋ ਜੋਤ ਰੂਹ ਪਰ ਆਪ ਗੁਰੂ ਨਾਨਕ ਹਾਇਓ, ਤਾਂ ਤੇ ਅੰਗਤ ਭਾਇਓ ਤਤਸੰ ਤੱਤ ਮਿਲਾਇਓ। ਆਪਣੇ ਤਰੂਪ ਦਿੱਤਾ ਹੋਇਆ ਧੰਨ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਜੀ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਹ ਵਚਨ ਕਰਤਾ ਕਿ ਨਹੀਂ ਪੁਰਖਾ ਤੁਸੀਂ ਉੱਥੇ ਖਡੂਰ ਸਾਹਿਬ ਹੀ ਰਹਿ ਕੇ ਸਿੱਖੀ ਦਾ ਪ੍ਰਚਾਰ ਕਰਨਾ, ਅਸੀਂ ਖੁਦ ਹੀ ਤੁਹਾਡੇ ਕੋਲ ਆ ਜਾਣਾ। ਉਸ ਤੋਂ ਉਪਰੰਤ ਸੰਗਤਾਂ ਨੂੰ ਪਤਾ ਲੱਗਾ, ਦੂਰ ਦੁਰਾਡੇ ਤੋਂ ਸੰਗਤਾਂ ਸਾਰੀਆਂ ਨਗਰਾਂ ਵਾਲੀਆਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਨੂੰ ਪਤਾ ਲੱਗਾ ਕਿ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਵਾਲੇ ਹਨ। ਸੰਗਤਾਂ ਨੇ ਵੀਰਾਂ ਘੱਤ ਦਿੱਤੀਆਂ ਹਨ। ਕਰਤਾਰਪੁਰ ਸਾਹਿਬ ਦੇ ਵਿੱਚ ਧਰਮਸ਼ਾਲਾ 'ਚ ਇੰਨਾ ਪ੍ਰਬੰਧ ਨਹੀਂ ਸੰਗਤ ਦੇ ਰਹਿਣ ਵਾਸਤੇ, ਅਤੇ ਇਤਿਹਾਸ ਦੱਸਦਾ ਕਿ ਮੀਲਾਂ ਤੱਕ ਕਰਤਾਰਪੁਰ ਦੇ ਘੇਰੇ ਘੇਰੇ ਸੰਗਤਾਂ ਨੇ ਤੰਬੂ ਲਾ ਕੇ ਅਤੇ ਆਣ ਕੇ ਇੱਥੇ ਡੇਰੇ ਲਾ ਦਿੱਤੇ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅਖੀਰਲੇ ਸਮੇਂ 'ਚ ਅਸੀਂ ਦਰਸ਼ਨ ਕਰ ਸਕੀਏ। ਬਹੁਤ ਸਾਰੀ ਰੌਣਕ ਲੱਗੀ ਹੋਈ ਹੈ। ਸੰਗਤਾਂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਸ਼ਰਨ 'ਚ ਆ ਕੇ ਉਪਦੇਸ਼ ਗ੍ਰਹਿਣ ਕਰਦੇ ਹਨ। ਹੁਣ ਇਤਿਹਾਸ 'ਚ ਲਿਖਿਆ ਕਿ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਅੱਸੂਵਦੀ ਸੱਤ ਵਾਲੇ ਦਿਨ ਨੂੰ ਸੱਚਖੰਡ ਚਲੇ ਜਾਣਾ ਸੀ, ਸਰੀਰ ਤਿਆਗ ਦੇਣਾ ਸੀ। ਉਸ ਦਿਨ ਸਤਿਗੁਰਾਂ ਨੇ ਅੱਸੂਵਦੀ ਸੱਤ ਵਾਲੇ ਦਿਨ ਆਪਣੇ ਸਾਹਿਬਜ਼ਾਦਿਆਂ ਨੂੰ ਬੁਲਾਉਣ ਵਾਸਤੇ ਇੱਕ ਸਿੱਖ ਨੂੰ ਭੇਜਿਆ ਕਿ ਜਾਓ ਸਾਡੇ ਸਾਹਿਬਜ਼ਾਦਿਆਂ ਨੂੰ ਬੁਲਾ ਕੇ ਲੈ ਕੇ ਉਹਨੂੰ ਦੱਸੋ ਕਿ ਅਸੀਂ ਅੱਜ ਸਰੀਰ ਤਿਆਗ ਦੇਣਾ ਹੈ ਅਤੇ ਸਾਨੂੰ ਮਿਲ ਲੈਣ, ਜੋ ਗੱਲਬਾਤ ਕਰਨੀ ਤਾਂ ਕਰ ਲੈਣ। ਜਦੋਂ ਸਿੱਖ ਉੱਥੇ ਗਿਆ ਅਤੇ ਉਹਨੇ ਜਾ ਕੇ ਬੇਨਤੀ ਕੀਤੀ, ਤੁਹਾਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਬੁਲਾ ਰਹੇ ਹਨ। ਉਹਨਾਂ ਨੇ ਇਹ ਵਚਨ ਕੀਤਾ ਕਿ ਸੱਚਖੰਡ ਚਲੇ ਜਾਣ ਜੀ ਤਿਆਰੀ ਜਾਣ ਦੀ, ਸਰੀਰ ਤਿਆਗ ਦੇਣਾ ਉਹਨਾਂ ਨੇ, ਅਤੇ ਉਹਨਾਂ ਨੇ ਤੁਹਾਨੂੰ ਮਿਲਣ ਵਾਸਤੇ ਸਿਨੇਹਾ ਭੇਜਿਆ ਕਿ ਤੁਸੀਂ ਮਿਲ ਲਓ, ਕੋਈ ਵਚਨ ਬੁਲਾ ਕਰਨਾ ਤਾਂ ਕਰ ਲਵੋ। ਸ੍ਰੀ ਚੰਦ ਕਹਿੰਦਾ ਗੁਰਮੁਖਾ, ਪਿਤਾ ਗੁਰੂ ਜੀ ਤਾਂ ਠੀਕ ਠਾਕ ਬਿਲਕੁਲ, ਸਿਹਤ ਉਹਨਾਂ ਦੀ ਬਹੁਤ ਕਾਮਯਾਬ ਆ, ਜੋਤੀ ਜੋਤ ਕਿਉਂ ਸਮਾ ਜਾਣਾ, ਕੋਈ ਸਰੀਰ ਢਿੱਲਾ ਨਹੀਂ ਹੈਗਾ। ਉਹਨੇ ਗੱਲ ਮੰਨੀ ਨਹੀਂ, ਇਹ ਕਿਸ ਤਰ੍ਹਾਂ ਹੋ ਸਕਦਾ, ਨਹੀਂ ਗਏ। ਅਤੇ ਮਾਤਾ ਸੁਲੱਖਣੀ ਜੀ ਆਏ, ਉਹਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਰੀਰ ਤਿਆਗਣ ਲੱਗੇ ਹਨ, ਆਣ ਕੇ ਅਤੇ ਨਮਸਕਾਰ ਕੀਤੀ, ਬੇਨਤੀ ਕੀਤੀ ਕਿ ਮਹਾਰਾਜ ਦੇ ਪਾਤਸ਼ਾਹ ਜੀ ਇੱਕ ਬੇਨਤੀ ਹੈ, ਜਨਮ ਅਤੇ ਮਰਨ ਅਤੇ ਸਾਰੇ ਸੰਸਾਰ ਦਾ ਤੁਹਾਡੇ ਹੱਥ ਵਿੱਚ ਹੈ, ਤੁਹਾਡੇ ਹੁਕਮ ਦੇ ਨਾਲ ਹੀ ਜੀਵ ਸੰਸਾਰ 'ਤੇ ਪੈਦਾ ਹੁੰਦੇ ਆ, ਸੰਸਾਰ 'ਤੇ ਆਉਂਦੇ, ਤੁਹਾਡੇ ਹੁਕਮ ਦੇ ਨਾਲ ਸੰਸਾਰ ਤੋਂ ਜਾਂਦੇ ਹਨ। ਅਤੇ ਮਹਾਰਾਜ ਦੇ ਪਾਤਸ਼ਾਹ, ਮੇਰੀ ਬੇਨਤੀ ਹੈ ਕਿ ਕੱਲ੍ਹ ਨੂੰ ਜੋ ਅੱਸੂਵਦੀ ਅੱਠ ਵਾਲੇ ਦਿਨ, ਅੱਜ ਸੱਤ ਆ, ਕੱਲ੍ਹ ਨੂੰ ਅੱਠ ਹੈ, ਅੱਠ ਵਾਲੇ ਦਿਨ ਕੱਲ੍ਹ ਦੇ ਦਿਨ ਨੂੰ ਆਪ ਜੀ ਦੇ ਪਿਤਾ ਜੀ ਦਾ ਜੋ ਸਾਲਾਨਾ ਜੋੜ ਮੇਲਾ ਆਪ ਕਰਦੇ ਹੋ, ਉਹਨਾਂ ਦੀ ਬਰਸੀ ਮਨਾਉਂਦੇ ਆਪਾਂ ਲੰਗਰ ਕਰਕੇ, ਅਤੇ ਮਹਾਰਾਜ ਦੇ ਪਾਤਸ਼ਾਹ ਜੀ ਤੁਸੀਂ ਕੱਲ੍ਹ ਤੱਕ ਬਰਸੀ ਤੱਕ ਰਹੋ ਅਤੇ ਆਪ ਕਿਰਪਾ ਕਰਕੇ ਜਿਸ ਤਰ੍ਹਾਂ ਆਪ ਅੱਗੇ ਪਿਤਾ ਜੀ ਦੀ ਬਰਸੀ ਨੂੰ ਮਨਾਉਂਦੇ ਹੋ, ਅਤੇ ਇਸੇ ਤਰ੍ਹਾਂ ਇਹ ਕਿਰਪਾ ਕਰਕੇ ਇੱਕ ਦੋ ਦਿਨ ਨਾ ਜਾਓ, ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਮਾਤਾ ਸੁਲੱਖਣੀ ਨੇ ਜਦੋਂ ਇਸ ਤਰ੍ਹਾਂ ਬੇਨਤੀ ਕੀਤੀ ਅਧੀਨਤਾ ਦੇ ਨਾਲ, ਫਿਰ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਠੀਕ ਹੈ, ਕੋਈ ਗੱਲ ਨਹੀਂ, ਰਹਿ ਪੈਂਦੇ ਹਾਂ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਵੀ ਸੱਤ ਜੋ ਅਸੂਹ ਦੀ ਸੱਤ ਵਾਲੇ ਦਿਨ ਨੂੰ ਸਤਿਗੁਰਾਂ ਨੇ ਸਰੀਰ ਤਿਆਗਣਾ ਸੀ, ਮਾਤਾ ਸੁਲੱਖਣੀ ਜੀ ਦੇ ਬੇਨਤੀ ਕਰਨ 'ਤੇ ਸਤਿਗੁਰਾਂ ਨੇ ਡਿਲੇਅ ਕਰ ਦਿੱਤਾ, ਅਤੇ ਇਸੇ ਤਰ੍ਹਾਂ ਅਗਲੇ ਦਿਨ ਪਿਤਾ ਜੀ ਦੇ ਸੰਬੰਧ ਵਿੱਚ ਬਹੁਤ ਸਾਰਾ ਵੱਡਾ ਸਮਾਗਮ ਕੀਤਾ, ਲੰਗਰ ਲਾਇਆ, ਸੰਗਤਾਂ ਨੇ ਗੁਰਬਾਣੀ ਕੀਰਤਨ ਸਰਵਣ ਕੀਤਾ। ਉਸ ਤੋਂ ਅਗਲੇ ਦਿਨ ਨੌਂ ਅੱਸੂਵਦੀ ਨੌਂ ਵਾਲਾ ਦਿਨ ਹੈ, ਉਹ ਦਿਨ ਵੀ ਸਤਿਗੁਰੂ ਜੀ ਇਸੇ ਤਰ੍ਹਾਂ ਸੰਗਤਾਂ ਨੂੰ ਸੰਬੋਧਨ ਕਰਦੇ ਰਹੇ, ਕਿਰਪਾ ਕਰਦੇ ਰਹੇ। ਫਿਰ ਅੱਜ ਦੇ ਦਿਨ ਅੱਸੂਵਦੀ ਦਸ ਵਾਲੇ ਦਿਨ ਨੂੰ ਜਦੋਂ ਸਤਿਗੁਰਾਂ ਨੇ ਸਰੀਰ ਤਿਆਗਣਾ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਕੋਲ ਮਾਤਾ ਸੁਲੱਖਣੀ ਜੀ ਆਏ, ਉਹਨਾਂ ਨੇ ਆ ਕੇ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਚਰਨਾਂ 'ਚ ਨਮਸਕਾਰ ਕੀਤੀ, तीन परिक्रमा कीतियां माता सुलक्खणी जी ने, धन गुरु नानक देव जी पातशाह जी दी। तीन परिक्रमा का भाव के तन करके, मन करके, धन करके समर्पित हो के हो जाना। फिर श्री गुरु नानक देव जी पातशाह चरणा च बेनती की, महर्षि पातशाह जी कृपा करो, महर्षि पातशाह जी साहबजादे नूं बुला लवो, दर्शन दे देवो उन्हां नूं भी। सतगुरु ने फिर एक सिख नूं भेजिया कि जाओ साहबजादे नूं बुला के लैके आओ। जो सिख गया लैण वास्ते, तुहानूं धन गुरु नानक देव जी पातशाह बुलाउंदे आ, उन्होंने अज शरीर त्याग देना। वह गाड़ी उपा श्री चंद कहते सत्त वाले दिन भी कहते ही, अज तो तीन दिन पहला भी कहते ही चले जाना, त्याग देना शरीर, उदन तो त्याग गया नहीं। एक तरह हो सकता फिर नहीं मने सिख, उन्हें वापस आण के सतगुरु दर्शा दिता। फिर माता सुलक्खणी जी ने सिख को भेजा, जाओ मेरे वालों सिने देवो कि मुड़के पछताओगे, हुण तुसीं दर्शन कर लो सतगुरां दे, कोई वचन कर लवो। जदों माता सुलक्खणी जी ने सिने भेजिया, धन गुरु नानक देव जी पातशाह जी समय के मुताबक अज के दिन सतगुरु ने चिट्टा चादर अपने उपर तान लिया, तो सूरज किरण मेरे जलका जल हुआ आराम, ज्योति ज्योत रली संपूर्ण थी आराम। सतगुरु ने अपना शरीर त्याग दिता है। तो जदों माता जी वालों सिने गया साहबजादियां नूं, माता जी दे कहण ते आए हैं, आउंदे नूं सतगुरु जी धन गुरु नानक देव जी पास सचखंड जा चुके हैं। जदों आ के पता लगा कि वाकई सतगुरु धन गुरु नानक देव जी पास सचखंड चले गए हैं, फिर पछताते हैं, झूरते हैं, इतिहास च लिखा होया है। फिर तरला करते हैं कि महर्षि पातशाह जी गुस्ताखी हुई है, कृपा कर दे हुण सानू एक ना दर्शन दे दो एक ना। माता सुलक्खणी जी ने बार बेनती की, अरदास की है, साहबजादे ने बेनती की है कि महर्षि पातशाह दो घड़ियाँ ही सानू दर्शन दे दो, दो घड़ियों वास्ते। फिर सतगुरु श्री गुरु नानक देव जी पातशाह जी ने वो ज़्यादा मोह का जाल ही ला दिता है अपने साहबजादों तो। फिर जदों धन गुरु नानक देव जी पातशाह जी ने इन्हां दी अरदास नूं प्रवान करके सतगुरु जी फिर उठ के बैठ गए हैं। सारी संगत बड़ी हैरान हुई है, बहुत सारी संगत सतगुरु सन्मुख बैठी हुई सी। फिर संगतां ने धन गुरु नानक देव जी पातशाह दर्शन किए हैं, तो श्री गुरु नानक देव जी पातशाह जी साहबजादे नाल वचन करते हैं, बेनती करते हैं साहबजादे महर्षि पातशाह जी, तुसी अपने सेवक नू वडियाई दिती है, असी तुहाडे बच्चे हाँ, ठीक है साडे कोलों जो तुहाडे सेवक ने तुहाडा हुकम मन्निया, साडे को मन्निया नहीं गया। महर्षि पातशाह जी फिर असी संसार ते कितना विचरांगे। धन गुरु नानक देव जी पातशाह कहिंदे कि श्री चंद जी काल पुरख वाहिगुरू की कृपा है, तुहानूं रिधियां सिधियां तुहाडे चरणां च रहणगियां सदा। धन गुरु नानक देव जी पातशाह जी ने बड़िया बख्शा रहमतां कीतियां बाबा श्री चंद जी ते। वो गल वक्री है कि सतगुरु ने आप ही ये कला वरताई हुई, उन्हें आप ही सतगुरां ने अपने परिवार को, माता पिता को, अपने पुत्रां को इस गल की समझ नहीं दिती। उन्होंने ये नहीं कि उन्हों को कुछ नहीं है, जिहड़ा भी धन गुरु नानक देव जी पातशाह जी दे एक ना दर्शन कर लैंदा ना, तो गुरबाणी का पावन कथन मैं मूर्ख की केतक बात है, कोटपुरा दी तरह रे गुरु नानक जी ने सुनिया पेख्या से फिर गुरबास ना भरिया रे। जिन्हां ने धन गुरु नानक देव जी पातशाह जी एक बार देख लिया जां एक बार कन्ना ना सुन लिया है, ਉਹ 84 ਦੇ ਗੇੜ ਵਿੱਚ ਨਹੀਂ ਪੈਂਦਾ, ਮਾਤਾ ਦੇ ਗਰਭ 'ਚ ਨਹੀਂ ਮੁੜ ਕੇ ਆਉਂਦਾ। ਅਤੇ ਜਿਹੜੇ ਉਹਨਾਂ ਦੇ ਸਾਹਿਬਜ਼ਾਦੇ ਸੀ ਉਹ ਆਮ ਥੋੜ੍ਹੇ ਸਨ। ਉਹ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਨੂੰ ਨਿਹਾਲ ਕੀਤਾ ਹੈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅੱਜ ਦੇ ਦਿਨ ਸੂਰਜ ਕਿਰਨ ਮਿਲੇ, ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਦੇ ਮਹਾਵਕ ਅਨੁਸਾਰ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੋਤ ਵਿੱਚ ਜਿਹੜੀ ਹੈ ਉਹ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਹੀ 'ਚ ਰੱਖ ਦਿੱਤੀ ਹੈ। ਆਪਣਾ ਪੰਜ ਭੂਤਕ ਸਰੀਰ ਤਿਆਗ ਦਿੱਤਾ ਹੈ। ਉਸ ਸਮੇਂ ਬਹੁਤ ਸਾਰੇ ਮੁਸਲਮਾਨ, ਹਿੰਦੂ, ਸਿੱਖ ਸਾਰੇ ਸਤਿਗੁਰੂ ਦੇ ਸ਼ਰਨ ਵਿੱਚ ਹਨ। ਮੁਸਲਮਾਨ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਆਪਣਾ ਪੀਰ ਮੰਨਦੇ ਸਨ, ਅਤੇ ਇਸੇ ਤਰ੍ਹਾਂ ਸਿੱਖ ਆਪਣਾ ਗੁਰੂ ਮੰਨਦੇ ਹਨ। ਹਿੰਦੂ ਵੀ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦੇ ਸਨ। ਉਸ ਸਮੇਂ ਝਗੜਾ ਪੈ ਗਿਆ ਕਿ ਜਿਹੜੇ ਮੁਸਲਮਾਨ ਸਨ ਉਹ ਕਹਿੰਦੇ ਸਾਡੇ ਗੁਰੂ ਨਾਨਕ ਦੇਵ ਜੀ ਸਾਡੇ ਪੀਰ ਹਨ, ਅਸੀਂ ਸਤਿਗੁਰਾਂ ਦੇ ਸਰੀਰ ਨੂੰ ਦਫਨਾਉਣਾ ਹੈ। ਸਿੱਖ ਕਹਿੰਦੇ ਵੀ ਨਹੀਂ, ਸਾਡੇ ਗੁਰੂ ਹਨ, ਅਸੀਂ ਵਿਧੀ ਵਿਧਾਨ ਦੇ ਅਨੁਸਾਰ ਜੋ ਸਿੱਖ ਮਰਿਆਦਾ ਹੈ ਉਹਦੇ ਅਨੁਸਾਰ ਸਤਿਗੁਰਾਂ ਦੇ ਸਰੀਰ ਦਾ ਸੰਸਕਾਰ ਕਰਨਾ ਹੈ। ਇਹ ਝਗੜਾ ਪੈ ਗਿਆ। ਫਿਰ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਤੁਸੀਂ ਝਗੜੋ ਨਾ, ਜਦੋਂ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਸਨ ਪਤਾ ਹੈ, ਇਹ ਕਹਿੰਦੇ ਵੀ ਤੁਸੀਂ ਝਗੜੋ ਨਾ, ਤੁਸੀਂ ਅੰਦਰ ਜਾ ਕੇ ਦੇਖੋ, ਤੁਸੀਂ ਦਰਸ਼ਨ ਤਾਂ ਕਰੋ ਸਤਿਗੁਰਾਂ ਦੇ ਪਾਵਨ ਸਰੀਰ ਦੇ। ਜਦੋਂ ਅੰਦਰ ਦੇਖਿਆ ਤਾਂ ਜਿਹੜਾ ਚਾਦਰਾ ਲੈ ਕੇ ਸਤਿਗੁਰੂ ਜੀ ਸੱਚਖੰਡ ਗਏ ਹਨ ਆਪਣੇ ਸਰੀਰ 'ਤੇ ਤਾਣ ਕੇ, ਅਤੇ ਉਹ ਚਾਦਰਾ ਜਦੋਂ ਚੁੱਕਿਆ ਤਾਂ ਥੱਲੇ ਫੁੱਲ ਪਏ ਹਨ, ਪੰਜ ਫੁੱਲ। ਸਤਿਗੁਰਾਂ ਦਾ ਸਰੀਰ ਨਹੀਂ ਹੈ, ਸਤਿਗੁਰ ਨੇ ਆਪਣਾ ਸਰੀਰ ਲੋਪ ਕਰ ਲਿਆ ਹੈ। ਉਸ ਸਮੇਂ ਫਿਰ ਜਿਹੜੇ ਮੁਸਲਮਾਨ ਸੀ ਉਹਨਾਂ ਨੇ ਅੱਧੀ ਚਾਦਰ ਲੈ ਕੇ ਅਤੇ ਦਫਨਾ ਦਿੱਤੀ, ਸਤਿਗੁਰ ਦੀ ਜਿਹੜੀ ਦੂਜੀ ਅੱਧੀ ਚਾਦਰ ਉਹਦਾ ਸੰਸਕਾਰ ਕੀਤਾ ਗਿਆ। ਅਤੇ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨਾ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਕਹਿੰਦੇ ਨਾ ਮੈਂ ਗੋਰ ਮੈਂ ਨਾ ਮੜੀ ਮੈਂ, ਨਾਨਕ ਅੰਗਦ ਕੇ ਹਿਰਦੇ ਮੈਂ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਜਦੋਂ ਇਹ ਕੌਤਕ ਕੀਤਾ ਤਾਂ ਫਿਰ ਉਹਨਾਂ ਦੇ ਪਾਵਨ ਪਵਿੱਤਰ ਜਿਹੜਾ ਚਾਦਰਾ ਹੈ ਉਸ ਚਾਦਰੇ ਦਾ ਹੀ ਸੰਸਕਾਰ ਹੋਇਆ ਅਤੇ ਚਾਦਰੇ ਨੂੰ ਦਫਨਾਇਆ ਹੈ। ਫਿਰ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਕਿ ਜਿੱਥੇ ਉਹਨਾਂ ਨੇ ਦਫਨਾਇਆ ਸੀਗਾ ਸਤਿਗੁਰਾਂ ਦੀ ਚਾਦਰ ਨੂੰ, ਉਹ ਫਿਰ ਰਾਵੀ ਦਰਿਆ ਨੇ ਹੜ ਲਿਆ ਕੇ ਮਾਰਸ਼ 'ਚ ਪਾਤਸ਼ਾਹ ਜੀ ਨੂੰ ਉਹ ਸਾਰਾ ਖਤਮ ਕਰ ਦਿੱਤਾ, ਰੋੜ ਦਿੱਤਾ ਹੋਵੇ ਉਹਨਾਂ ਦੀ ਜਿਹੜੀ ਕਬਰ ਬਣਾਈ ਹੋਈ ਸੀ। ਉਹ ਗੱਲ ਵੱਖਰੀ ਕਿ ਹੁਣ ਉਹਨਾਂ ਨੇ ਜਿਹੜਾ ਗੁਰਦੁਆਰਾ ਬਣਾਇਆ ਨਾਲ ਉਹਨਾਂ ਨੇ ਉਹ ਇੱਕ ਕਬਰ ਵੀ ਬਣਾਈ ਹੋਈ ਹੈ। ਲੇਕਿਨ ਧੰਨ ਗੁਰੂ ਨਾਨਕ ਦੇਵ ਜੀ ਨੇ ਉਦੋਂ ਬਚਨ ਕੀਤਾ ਹੈ ਕਿ ਗੁਰੂ ਨਾਨਕ ਨਾ ਗੋਰ ਮੇ ਨਾ ਮੜੀ ਮੇ, ਨਾਨਕ ਅੰਗਦ ਕੇ ਹਿਰੇ ਮੈਂ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਹਿਰਦੇ ਵਿੱਚ ਹਨ। ਐਸੇ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਤਿੰਨ ਸਤਿਗੁਰੂ ਜੀ ਜੋ ਸੁਣਦੇ ਹੀ ਸੱਚਖੰਡ ਗਏ ਹਨ, ਇੱਕ ਪਹਿਲੇ ਸਤਿਗੁਰੂ ਜੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਜੀ ਵੀ ਜਦੋਂ ਰਾਵੀ ਦਰਿਆ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਤੱਤੀ ਤਵੀ 'ਤੇ ਬੈਠ ਕੇ ਸਾਰੇ ਤਸੀਹੇ ਝੱਲੇ ਹਨ, ਫਿਰ ਸਤਿਗੁਰਾਂ ਨੇ ਖੀਰ 'ਤੇ ਜਾ ਕੇ ਆਪਣਾ ਸਰੀਰ ਜਿਹੜਾ ਉਹ ਰਾਵੀ ਦੇ ਵਿੱਚ ਅਲੋਪ ਕਰ ਦਿੱਤਾ ਹੈ। ਔਰ ਦਸਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਵੀ।
1: You're listening to KRPI 1550 Radio, Ferndale, Washington. 1550 KRPI Radio te chal raha hai live from Guru Nanak Sikh Gurdwara Sahib, Scott Road, Surrey.
0: Aur kere kere dur tak chaaniyan lwa ditiyan, parda kar ditta. ਅਤੇ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਅੰਦਰ ਗਏ ਹਨ ਅੰਗੀਠੇ ਨੂੰ ਜੋ ਚੰਡਾ ਲਾਇਆ ਹੈ ਉਸ ਤੋਂ ਉਪਰੰਤ ਜਦੋਂ ਠੰਡਾ ਹੋਇਆ ਹੈ ਅੰਗੀਠਾ ਤਾਂ ਫਿਰ ਗੁਰਸਿੱਖਾਂ ਨੇ ਉਸ ਅੰਗੀਠੇ ਨੂੰ ਦੀ ਸੇਵਾ ਜਦੋਂ ਕੀਤੀ ਹੈ ਉਹਦੇ ਵਿੱਚ ਸਤਿਗੁਰਾਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਕੋਈ ਅਸਥੀਆਂ ਨਹੀਂ ਮਿਲੀਆਂ ਹਨ। ਗੁਰਦੁਆਰਾ ਰਤਨਗੜ੍ਹ ਸਾਹਿਬ ਜੋ ਹਜ਼ੂਰ ਸਾਹਿਬ ਤੋਂ ਮਹਿਜ 50-60 ਕਿਲੋਮੀਟਰ ਹੈ ਉੱਥੇ ਇੱਕ ਪਖੀਰ ਹੈ ਰਤਨ ਰਾਏ ਦਾ ਨਾਮ ਉਹਨਾਂ ਦਾ ਉਹਨਾਂ ਦੇ ਨਾਂ 'ਤੇ ਗੁਰਦੁਆਰਾ ਪਿਆ ਰਤਨਗੜ੍ਹ। ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਘੋੜੇ 'ਤੇ ਸਮੇਤ ਉਸ ਫਕੀਰ ਨੂੰ ਪ੍ਰਸ਼ਾਦ ਦਿੱਤਾ ਹੈ ਅਤੇ ਦੇਖ ਕੇ ਇਹ ਕਹਿ ਕੇ ਜਾਓ ਸਾਡੇ ਸਿੱਖਾਂ ਨੂੰ ਇਹ ਪ੍ਰਸ਼ਾਦ ਦਿਓ ਅਤੇ ਉਹਨਾਂ ਨੂੰ ਹੌਸਲਾ ਦਿਓ ਕਿ ਅਸੀਂ ਕਿਤੇ ਨਹੀਂ ਗਏ ਹੋਏ ਅਸੀਂ ਸਦਾ ਖਾਲਸੇ ਦੇ ਵਿੱਚ ਹੀ ਹਾਂ। ਸੋ ਮੇਰਾ ਕਹਿਣ ਦਾ ਭਾਵ ਕਿ ਆਪਾਂ ਜਦੋਂ ਇਤਿਹਾਸ ਪੜ੍ਹਦੇ ਹਾਂ ਇਤਿਹਾਸ ਦੇ ਵਿੱਚ ਤਿੰਨ ਗੁਰੂ ਸਾਹਿਬਾਨ ਸਾਨੂੰ ਇਹ ਇਤਿਹਾਸ ਦੱਸਦਾ ਕਿ ਆਪਣੇ ਸਰੀਰ ਦੇ ਸਹਿਤ ਸੱਚਖੰਡ ਗਏ ਹਨ। ਸੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦਾ ਜੋ ਸਾਨੂੰ ਜੀਵਾਂ ਨੂੰ ਸ਼ਬਦ ਦੇ ਲੜ ਲਾਇਆ ਹੈ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਇਹ ਬਚਨ ਕੀਤੇ ਹਨ ਸ਼ਬਦ ਗੁਰ ਪੀਰਾ ਗੈਰ ਗੰਭੀਰਾ ਬਿਨ ਸਕਦੇ ਜਗ ਬੌਰਾ ਨੂੰ। ਸ਼ਬਦ ਹੀ ਗੁਰੂ ਦਾ ਮਨੁੱਖ ਦਾ ਗੁਰੂ ਹੈ ਸ਼ਬਦ ਹੀ ਮਨੁੱਖ ਦਾ ਪੀਰ ਹੈ। ਸ਼ਬਦ ਗੁਰੂ ਤੋਂ ਬਿਨਾਂ ਮਨੁੱਖ ਜਿਹੜਾ ਉਹ ਕਮਲਾ ਹੈ ਬੌਰਾ ਹੈ। ਸਤਿਗੁਰ ਕਿਰਪਾ ਕਰ ਅੰਤ ਕਰਨ ਜੋ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਨਾਲ ਜੋੜਿਆ। ਆਪ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਜੋ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਸ੍ਰੀ ਮੁੱਖ ਬਾਗ ਦੀ ਦਾਤ ਬਖਸ਼ਿਸ਼ ਕੀਤੀ ਹੈ ਉਹ ਵੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਉਚਾਰਨ ਕੀਤੀ ਹੋਈ ਅੰਮ੍ਰਿਤਮਈ ਬਾਣੀ ਹੈ ਜਿੱਥੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਦਾ ਦਿਵਸ ਹੈ ਉੱਥੇ ਅੱਜ ਦਾ ਸ੍ਰੀ ਮੁੱਖ ਵਾਕ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ। ਆਪਾਂ ਸਾਰੇ ਬੜੇ ਪਿਆਰ ਦੇ ਨਾਲ ਸ਼ਰਧਾ ਭਾਵਨਾ ਦੇ ਨਾਲ

ਸੂਹੀ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਇਹ ਅੰਮ੍ਰਿਤ ਬਾਣੀ ਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ 728 ਅੰਗ 'ਤੇ ਪ੍ਰਕਾਸ਼ਮਾਨ ਹੈ। ਇਸ ਬਾਣੀ ਨੂੰ ਸਤਿਗੁਰਾਂ ਨੇ 4 ਬੰਤਾਂ ਵਿੱਚ ਲਿਖਿਆ ਹੈ। ਇਸ ਬਾਣੀ ਦੇ 4 ਪਦੇ ਹਨ। ਪਹਿਲੇ ਘਰ ਸੁਰਤਾਲ ਦੇ ਵਿੱਚ ਸਤਿਗੁਰਾਂ ਨੇ ਬਾਣੀ ਨੂੰ ਉਚਾਰਨ ਕੀਤਾ। ਇਸ ਬਾਣੀ ਨੂੰ ਪਹਿਲੇ ਘਰ ਸੁਰਤਾਲ ਦੇ ਵਿੱਚ ਹੀ ਇਸ ਬਾਣੀ ਦਾ ਕੀਰਤਨ ਕਰਨ ਦੀ ਸਤਿਗੁਰਾਂ ਨੇ ਰਾਗੀ ਸਿੰਘ ਨੂੰ ਹਦਾਇਤ ਦਿੱਤੀ ਹੈ। ਇਸ ਪਾਵਨ ਬਾਣੀ ਦੇ ਆਰੰਭ ਵਿੱਚ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਦਾ ਮੰਗਲਾਚਰਨ ਕੀਤਾ ਹੈ। ਇੱਕ ਓਅੰਕਾਰ, ਓਅੰਕਾਰ ਜੋ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ, ਅਦੁੱਤੀ ਹੈ, ਜੋ ਸਭ ਨੂੰ ਪੈਦਾ ਕਰਨ ਵਾਲਾ, ਸਭ ਦੀ ਸੰਭਾਲ ਕਰਨ ਵਾਲਾ, ਸਭ ਨੂੰ ਦੀ ਲੈਤਾ ਕਰਨ ਵਾਲਾ ਹੈ। ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਇੱਕ ਹੈ। ਸਤਨਾਮ ਜੋ ਸਦਾ ਕਾਇਮ ਰਹਿਣ ਵਾਲਾ ਹੈ, ਹੋਂਦ ਵਾਲਾ ਹੈ। ਕਰਤਾ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਪੁਰਖ ਜੋ ਪਰਿਪੂਰਨ ਵਿਆਪਕ ਹੈ, ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਉਹ ਆਪ ਪਰਮਾਤਮਾ ਸਾਰੀ ਸ੍ਰਿਸ਼ਟੀ ਦੇ ਵਿੱਚ ਵਿਆਪਕ ਹੋ ਰਿਹਾ ਹੈ। ਕਿਉਂਕਿ ਸਤਿਗੁਰੂ ਦੀ ਬਾਣੀ ਦਾ ਪਾਵਨ ਕਥਨ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸਵਾਸ। ਇਹ ਸਾਰਾ ਜਿਹੜੀ ਸ੍ਰਿਸ਼ਟੀ ਦੇ ਜੀਵ ਹਨ, 84 ਲੱਖ ਜੂਨ ਦੇ ਜਿੰਨੇ ਵੀ ਹਨ, ਇਹੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਨਿਵਾਸ ਸਥਾਨ ਹੈ। ਸਾਰਿਆਂ ਵਿੱਚ ਜੀਵਾਂ ਦੇ ਵਿੱਚ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਿਆਪਕ ਹੋ ਰਿਹਾ ਹੈ। ਨਿਰਭਉ ਭੈ ਤੋਂ ਰਹਿਤ ਹੈ, ਨਿਰਵੈਰ ਵੈਰ ਤੋਂ ਰਹਿਤ ਹੈ, ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ। ਵੈਰ ਤਾਂ ਹੁੰਦਾ ਹੀ ਬਗਾਨੇ ਨਾਲ ਹੈ ਨਾ, ਅਤੇ ਜੀ ਸਾਰੇ ਉਹਦੇ ਪਰਮਾਤਮਾ ਦੇ ਪੈਦਾ ਕੀਤੇ, ਵੈਰ ਕਰਨਾ ਕਿਹਦੇ ਨੇ, ਉਹਦੇ ਬਰਾਬਰ ਦਾ ਕੋਈ ਹੋਵੇ ਤਾਂ ਵੈਰ ਹੋਵੇ ਨਾ। ਇਹ ਕਰਕੇ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨਿਰਵੈਰ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਸਰੂਪ ਹੈ, ਉਹ ਕਾਲ ਵਿੱਚ ਨਹੀਂ ਆਉਂਦਾ, ਉਹ ਸਦੀਵ ਕਾਲ ਲਈ ਕਾਇਮ ਰਹਿਣ ਵਾਲਾ ਹੈ, ਕਦੀ ਨਾਸ ਹੋਣ ਵਾਲਾ ਨਹੀਂ ਹੈ। ਅਜੂਨੀ, ਅਜੂਨਾ ਵਿੱਚ ਵੀ ਨਹੀਂ ਆਉਂਦਾ, ਜੂਨਾ ਤੋਂ ਰਹਿਤ ਹੈ, ਕਿਉਂਕਿ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਜੂਨਾ ਵਿੱਚ ਨਹੀਂ ਕਦੀ ਆਉਂਦਾ। ਸਹਿ ਭੰਗ, ਜੋ ਪਰਮਾਤਮਾ ਅਕਾਲ ਪੁਰਖ ਸਤੇ ਪ੍ਰਕਾਸ਼ ਹੈ, ਉਹਨਾਂ ਨੂੰ ਕੋਈ ਪੈਦਾ ਕਰਨ ਵਾਲਾ ਨਹੀਂ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਕਰਨ ਵਾਲਾ, ਲੇਕਿਨ ਪਰਮਾਤਮਾ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਪਰਮਾਤਮਾ ਸਵਤੇ ਪ੍ਰਕਾਸ਼ ਹੈ, ਉਹ ਮਿਲਦਾ ਕਿਤਨਾ ਗੁਰਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਸ਼ਰਨ 'ਚ ਆ ਕੇ, 5 ਪਿਆਰਿਆਂ ਦੇ ਰਾਹੀਂ ਖੰਡੇਬਾੜੀ ਦੀ ਪੌਲ ਲੈ ਕੇ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਲੜ ਲੱਗ ਕੇ, ਗੁਰੂ ਦੇ ਰਾਹੀਂ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਮਿਲਦਾ ਹੈ। ਭਾਂਡਾ ਧੋਏ ਬੈਸ ਧੂਪ ਦੇ ਵਹੋ, ਤੋ ਦੁੱਧ ਕਉ ਜਾ ਵਹੋ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਅਧਾਰਨ ਦੀ ਕਿਸਮ ਸਮਝਾਉਂਦੇ ਹੈ ਕਿ ਭਾਈ, ਜਦੋਂ ਤੁਸੀਂ ਦੁੱਧ ਪਾਉਂਦੇ ਹੋ ਬਰਤਨ ਦੇ ਵਿੱਚ, ਅਤੇ ਦੁੱਧ ਵਾਲੇ ਬਰਤਨ ਨੂੰ ਪਹਿਲਾਂ ਤੁਸੀਂ ਧੋਂਦੇ ਹੋ, ਸਾਫ਼ ਕਰਦੇ ਹੋ ਚੰਗੀ ਤਰ੍ਹਾਂ, ਫਿਰ ਤੁਸੀਂ ਉਹਨੂੰ ਧੂਪ ਦਿੰਦੇ ਹੋ, ਫਿਰ ਤੁਸੀਂ ਉਸ ਸਾਫ਼ ਬਰਤਨ ਦੇ ਵਿੱਚ ਦੁੱਧ ਪਾਉਂਦੇ ਹੋ। ਦੂਧ ਕਰਮ ਫਨ ਫੁਰ ਸੁਰਤ ਸਮਾਇਣ, ਹੋਏ ਨਿਰਾਸ ਜਮਾਵਹੋ। ਫਿਰ ਤੁਸੀਂ ਦੁੱਧ ਨੂੰ ਜਾਗ ਲਾਉਂਦੇ ਹੋ, ਜਾਗ ਲਾ ਕੇ ਦੁੱਧ ਨੂੰ ਜਮਾਉਂਦੇ ਹੋ। ਅਤੇ ਸਤਿਗੁਰ ਜੀ ਇਸੇ ਤਰ੍ਹਾਂ, ਜਿਸ ਤਰ੍ਹਾਂ ਤੁਸੀਂ ਦੁੱਧ ਨੂੰ ਪਾਉਣ ਵਾਸਤੇ ਬਰਤਨ ਨੂੰ ਸਾਫ਼ ਕਰਕੇ

ਜਦੋਂ ਤੁਸੀਂ ਆਪਣਾ ਹਿਰਦਾ ਗੁਰੂ ਦੀ ਸ਼ਰਨ 'ਚ ਆ ਜਾਓਗੇ ਪੰਜਾਂ ਪਿਆਰਿਆਂ ਦੇ ਰਾਹੀਂ, ਫਿਰ ਭਾਈ ਆਪਣੇ ਮਨ ਨੂੰ ਵਿਕਾਰਾਂ ਵੱਲੋਂ ਰੋਕ ਕੇ ਰੱਖੋਗੇ, ਫਿਰ ਦੂਧ ਕਰਮ ਫੁਰ ਸੁਰਤ ਸਮਾਨ ਜਿਹੜੇ ਤੁਸੀਂ ਨਿਤਾ ਪ੍ਰਤੀ ਆਪਣੀ ਕਿਰਤ ਕਰਦੇ ਹੋ, ਦਸਾਨਾਵਾਂ ਦੀ ਕਿਰਤ ਕਰਦਿਆਂ ਹੋਇਆਂ ਆਪਣੀ ਸੁਰਤੀ ਪਰਮਾਤਮਾ ਅਕਾਲ ਪੁਰਖ ਚਰਨਾਂ 'ਚ ਜੋੜੀ ਰੱਖਣੀ ਹੈ, ਇਹ ਜਾਗ ਲਾਉਣੀ ਹੈ। ਫਿਰ ਜੇ ਤੁਸੀਂ ਆਪਣੀ ਕਿਰਤ ਕਰਦਿਆਂ ਹੋਇਆਂ ਆਪਣੀ ਸੁਰਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਚਰਨਾਂ ਨਾਲ ਜੋੜੀ ਰੱਖੋਗੇ ਤਾਂ ਆਪਣੇ ਮਨ ਨੂੰ ਮਾਇਆ ਦੇ ਮੋਹ ਵੱਲੋਂ ਉਪਰਾਮ ਧਰ ਚ ਰਹੋਗੇ, ਆਪਣੇ ਮਨ ਨੂੰ ਮਾਇਆ ਵੱਲੋਂ ਉਪਰਾਮ ਕਰਕੇ ਰੱਖੋਗੇ, ਮਾਇਆ 'ਚ ਰਹਿੰਦਿਆਂ ਹੋਇਆਂ ਮਾਇਆ 'ਚ ਉਦਾਸ ਹੋ ਕੇ ਰਹੋਗੇ, ਗੁਰਮੁਖ ਮਾਇਆ ਵਿੱਚ ਉਦਾਸੀ। ਭਾਈ ਗੁਰਦਾਸ ਜੀ ਕਹਿੰਦੇ ਹਨ ਜਿਹੜੇ ਗੁਰਮੁਖ ਹਨ ਜੋ ਗੁਰੂ ਦੀ ਸ਼ਰਨ 'ਚ ਆ ਜਾਂਦੇ, ਗੁਰੂ ਦਾ ਉਪਦੇਸ਼ ਗ੍ਰਹਿਣ ਕਰ ਲੈਂਦੇ ਆ, ਉਹ ਮਾਇਆ 'ਚ ਰਹਿੰਦੇ ਹੋਏ ਉਦਾਸ ਰਹਿੰਦੇ ਹਨ, ਮਾਇਆ 'ਚ ਲਿਫਟਦੇ ਨਹੀਂ ਹਨ। ਮਾਇਆ ਵਰਤਦੇ ਜ਼ਰੂਰ ਆ ਲੇਕਿਨ ਮਾਇਆ ਨੂੰ ਮੋਹ ਨਹੀਂ ਕਰਦੇ, ਸਭ ਕੁਛ ਪਰਮਾਤਮਾ ਵਾਹਿਗੁਰੂ ਨਾਮ ਨੂੰ ਸਮਝਦੇ ਹਨ। ਪਰ ਅਸੀਂ ਕਲਯੁਗ ਜੀਵਨ ਨੂੰ ਮਾਇਆ ਨੂੰ ਸਭ ਕੁਝ ਸਮਝੀ ਬੈਠੇ ਹਾਂ ਲੇਕਿਨ ਪਰਮਾਤਮਾ ਦੇ ਨਾਮ ਨੂੰ ਅਸੀਂ ਕਦੀ ਤਰਜੀਹ ਨਹੀਂ ਦਿੰਦੇ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਹੇ ਭਾਈ ਖੰਡੇ ਬਾੜੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣ ਕੇ ਆਪਣੇ ਹਿਰਦੇ ਨੂੰ ਸਾਫ਼ ਕਰਕੇ ਅਤੇ ਫਿਰ ਜੋ ਆਪਣੇ ਮਨ ਨੂੰ ਵਿਕਾਰਾਂ ਵੱਲ ਰੋਕਣਾ ਹੈ, ਫਿਰ ਆਪਣੀ ਸੁਰਤੀ ਆਪਣੇ ਕਿਰਤ ਕਰਦਿਆਂ ਹੋਏ ਪਰਮਾਤਮਾ ਦੇ ਚਰਨਾਂ ਨਾਲ ਜੋੜੀ ਰੱਖਣੀ ਹੈ, ਆਪਣੇ ਮਨ ਨੂੰ ਮਾਇਆ ਵੱਲੋਂ ਉਪਰਾਮਤਾ ਰੱਖਣੀ ਹੈ। ਫਿਰ ਭਾਈ ਇੱਕ ਪਰਮਾਤਮਾ ਅਕਾਲ ਪੁਰਖ ਦਾ ਨਾਮ ਜਪਣਾ ਸਿਮਰਨ ਕਰਨਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਬਾਕੀ ਸਾਰੇ ਜਿੰਨੇ ਵੀ ਕਰਮ ਹਨ ਕੀਤੇ ਹੋਏ ਤੇਰੇ, ਉਹ ਸਾਰੇ ਵਿਅਰਥ ਹਨ। ਜਿਸ ਤਰ੍ਹਾਂ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ 'ਚ ਫਰਮਾਨ ਕੀਤਾ, ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪੁਰਾਣਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਸੋਈ, ਹਰ ਕਾ ਨਾਮ ਨਾ ਜਪ ਸਗਵਾਰਾ ਕਹਿ ਸੋਚੇ ਬਾਗਨ ਬਾਰਾ। ਪਰਮਾਤਮਾ ਦਾ ਨਾਮ ਕਿਉਂ ਨਹੀਂ ਜਪਦਾ ਮੂਰਖਾ, ਹੋਰ ਕਿਉਂ ਸੋਚਾਂ ਸੋਚਦਾ ਰਹਿੰਦਾ ਹੈ। ਇਸ ਕਰਕੇ ਸਤਿਗੁਰੂ ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਪਾਸ਼ਾ ਹੀ ਕਹਿੰਦੇ ਕਿ ਜਪੋ ਤਾਂ ਇੱਕੋ ਨਾਮ ਹੈ, ਇੱਕ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਕਰ, ਸਿਮਰਨ ਕਰਿਆ ਕਰ, ਬਾਣੀ ਪੜ੍ਹਿਆ ਕਰ। ਪਰਮਾਤਮਾ ਦੇ ਨਾਮ ਤੋਂ ਬਗੈਰ, ਬਾਣੀ ਤੋਂ ਬਗੈਰ ਬਾਕੀ ਸਾਰੇ ਜਿਹੜੇ ਤੇਰੇ ਕੀਤੇ ਕਰਮ ਹਨ ਉਹ ਸਾਰੇ ਵਿਅਰਥ ਹਨ। ਰਹਾਓ ਇਹੋ ਮਨ ਈਟੀ, ਹਾਥ ਕਰੋ ਫੁਨ, ਨੇਤਰੋ ਨੀਂਦ ਨਾ ਆਵੈ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਕਿ ਜਿਸ ਤਰ੍ਹਾਂ ਦੁੱਧ ਜਮਾ ਲਿਆ, ਸਾਫ਼ ਭਾਂਡਾ ਲਿਆ ਕੇ ਜਾਗ ਲਾ ਕੇ ਅਤੇ ਉਹ ਦੁੱਧ ਜੰਮ ਗਿਆ ਅਤੇ ਹੁਣ ਉਹਦੇ 'ਚ ਮੱਖਣ ਕੱਢਣਾ ਹੈ, ਅਤੇ ਮੱਖਣ ਕੱਢਣ ਵਾਸਤੇ ਤਾਂ ਫਿਰ ਤੁਹਾਨੂੰ ਉਹ ਮਧਾਣੀ ਪਾਉਣੀ ਪਵੇਗੀ, ਫਿਰ ਉਹਨੂੰ ਮਧਾਣੀ ਨੂੰ ਨੇਤਰਾ ਪਾਉਣਾ ਪਵੇਗਾ, ਫਿਰ ਉਹਨੂੰ ਰਿੜਕਣਾ ਪਵੇਗਾ। ਅਤੇ ਪਰਮਾਤਮਾ ਅਕਾਲ ਪੁਰਖ ਦਾ ਨਾਮ ਵੀ ਅੰਮ੍ਰਿਤ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ? ਸਾਨੂੰ ਕਹਿੰਦੇ ਭਾਈ ਪਹਿਲਾਂ ਤਾਂ ਗੁਰੂ ਦੀ ਸ਼ਰਨ 'ਚ ਆ, ਖੰਡੇ ਬੜ ਦੀ ਪੌਲ ਲੈ, ਪੰਜਾਂ ਪਿਆਰਿਆਂ ਤੋਂ ਜੋ ਤੁਹਾਨੂੰ ਸਿੱਖਿਆ ਮਿਲਦੀ ਉਹਨੂੰ ਗ੍ਰਹਿਣ ਕਰ, ਆਪਣੇ ਮਨ ਨੂੰ ਰੋਕ ਕੇ ਰੱਖ ਅਤੇ ਸੁਰਤੀ ਪਰਮਾਤਮਾ ਚਰਨਾਂ ਨਾਲ ਜੋੜ। ਫਿਰ ਇਹੋ ਮਨ ਇੱਟੀ ਹਾਥ ਕਰੋ, ਫਿਰ ਆਪਣੇ ਮਨ ਨੂੰ ਇਸ ਤਰ੍ਹਾਂ ਵੱਸ ਕਰਕੇ ਰੱਖਣਾ ਜਿਸ ਤਰ੍ਹਾਂ ਜਦੋਂ ਦੁੱਧ ਰਿੜਕਣ ਵਾਸਤੇ ਮਧਾਣੀ ਦੇ ਦਾ ਨੇਤਰਾ ਹੁੰਦਾ, ਮਧਾਣੀ ਦੇ ਘੇਰੇ ਘੇਰੇ ਰੱਸੀ ਵਲੀ ਹੁੰਦੀ ਆ ਅਤੇ ਉਦੋਂ ਦੋ ਸਿਰਿਆਂ 'ਤੇ ਲੱਕੜ ਦੀਆਂ ਇੱਟੀਆਂ ਬੱਧੀਆਂ ਹੁੰਦੀਆਂ, ਕੋਈ ਗਿੱਟੀਆਂ ਕਹਿ ਦਿੰਦਾ, ਕੋਈ ਇੱਟੀ ਕਹਿ ਦਿੰਦਾ, ਕੋਈ ਗੁੱਲੀਆਂ ਕਹਿ ਦਿੰਦਾ, ਉਹ ਲੱਕੜ ਦੀ ਨੂੰ ਫੜ ਕੇ ਅਤੇ ਚਲਾਉਣ ਵਾਸਤੇ ਹੁੰਦਾ। ਅਤੇ ਸਾਧੂ ਕਹਿੰਦੇ ਭਾਈ ਇਹਨੂੰ ਮਨ ਨੂੰ ਮਨ ਰੂਪੀ ਇਹਨਾਂ ਨੂੰ ਇੱਟੀਆਂ ਇੱਟੀ ਬਣਾ, ਇਹਨਾਂ ਨੂੰ ਰੋਕ ਕੇ ਰੱਖ ਮਨ ਨੂੰ, ਇਹ ਇੱਟੀਆਂ ਹੱਥ 'ਚ ਫੜਨੀਆਂ ਹਨ। ਮਨ ਨੂੰ ਵੱਸ ਵਿੱਚ ਰੱਖਣਾ ਹੈ ਗੁਰੂ ਦੀ ਸ਼ਰਨ 'ਚ ਆ ਕੇ ਗੁਰੂ ਦੀ ਬਾਣੀ ਦੇ ਰਾਹੀਂ। ਫਿਰ ਜੇ ਤੂੰ ਇਸ ਮਨ ਨੂੰ ਵੱਸ ਕਰਕੇ ਰੱਖੇਗਾ ਗੁਰੂ ਦੀ ਕਿਰਪਾ ਦੇ ਨਾਲ, ਫਿਰ ਜਦੋਂ ਜਿਹੜੀ ਮਾਇਆ ਦੇ ਮੋਹ ਦੀ ਜਿਹੜੀ ਨੀਂਦ ਆ ਉਹ ਵਿਆਪੇਗੀ ਨਹੀਂ ਤੈਨੂੰ, ਫਿਰ ਕੀ ਕਰਨਾ, ਜਪਣਾ ਕਿਸ ਤਰ੍ਹਾਂ, ਉਹਨੂੰ ਪ੍ਰਾਪਤ ਕਿਸ ਤਰ੍ਹਾਂ ਕਰਨਾ? ਹੁਣ ਜਿਸ ਤਰ੍ਹਾਂ ਮਧਾਣੀ ਨੂੰ ਰਿੜਕਣ ਵਾਸਤੇ, ਘੁਮਾਉਣ ਵਾਸਤੇ ਉਹ ਰੱਸੀ ਦੀਆਂ ਇੱਟੀਆਂ ਹੱਥ 'ਚ ਫੜਨੀਆਂ ਹੁੰਦੀਆਂ,

ਪਕੜ ਕੇ ਚੰਗੀ ਤਰ੍ਹਾਂ, ਫਿਰ ਉਹਨੂੰ ਘੁਮਾਉਣਾ ਹੈ। ਉਹ ਕਿਸ ਤਰ੍ਹਾਂ? ਅਤੇ ਸਤਿਗੁਰ ਰਸਨਾ ਨਾਮ ਜਪੋ ਤਬ ਮਥੀਐ ਇਨ ਵਿਦ ਅੰਮ੍ਰਿਤ ਪਾਵੋ। ਆਪਣੀ ਰਸਨਾ ਦੇ ਨਾਲ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਣਾ ਸਿਮਰਨ ਕਰਨਾ ਹੈ। ਇਹ ਪਰਮਾਤਮਾ ਕਾਲਗੁਰੂ ਦਾ ਨਾਮ ਜਪਣ ਦੇ ਨਾਲ ਜਿਸ ਤਰ੍ਹਾਂ ਦੁੱਧ ਨੂੰ ਰਿੜਕਣ ਦੇ ਨਾਲ ਉਹਚੋਂ ਮੱਖਣ ਨਿਕਲਦਾ, ਇਸੇ ਤਰ੍ਹਾਂ ਜੇ ਰਸਨਾ ਦੇ ਨਾਲ, ਰਸਨਾ ਰੂਪੀ ਮਧਾਣੀ ਦੇ ਨਾਲ ਤੂੰ ਪਰਮਾਤਮਾ ਵਾਹਿਗੁਰੂ ਦਾ ਨਾਮ ਜਪੇਗਾ, ਫਿਰ ਤੈਨੂੰ ਭਾਈ ਪਰਮਾਤਮਾ ਦਾ ਨਾਮ ਰੂਪੀ ਅੰਮ੍ਰਿਤ ਪ੍ਰਾਪਤ ਹੋਵੇਗਾ। ਜਿੱਦਾਂ ਸਤਿਗੁਰੂ ਦੀ ਬਾਣੀ ਦਾ ਇਹ ਵੀ ਕਥਨ ਆਉਂਦਾ ਹੈ, ਹਰ ਕਾ ਬਲੋਵਨਾ ਬਲੋ ਮੇਰੇ ਭਾਈ ਸਹਿਜ ਬਲੋ ਜੈ ਤਤ ਨਾ ਜਾਈ। ਜੇ ਪਰਮਾਤਮਾ ਵਾਹਿਗੁਰੂ ਦਾ ਰਿੜਕਣਾ ਪਾਉਣਾ, ਪਰਮਾਤਮਾ ਦਾ ਨਾਮ ਜਪਣਾ, ਪਰਮਾਤਮਾ ਦੀ ਪ੍ਰਾਪਤੀ ਕਰਨੀ ਹੈ, ਅਤੇ ਸਹਿਜੇ ਸਹਿਜੇ ਪਰਮਾਤਮਾ ਵਾਹਿਗੁਰੂ ਦਾ ਨਾਮ ਜਪਿਆ ਕਰ, ਸਮਝ ਸਮਝ ਕੇ, ਆਸਤੇ ਆਸਤੇ। ਮਨ ਸੰਪਟ ਜਿਤ ਸਤਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਹੁਣ ਸਤਿਗੁਰੂ ਜੀ ਕਹਿੰਦੇ ਆ ਕਿ ਇੱਕ ਜਿਹੜੇ ਠਾਕੁਰ ਦੀ ਮੂਰਤੀ ਦੀ ਪੂਜਾ ਕਰਦੇ ਆ, ਉਹ ਕੀ ਕਰਦੇ ਆ ਕਿ ਠਾਕੁਰ ਦੀ ਮੂਰਤੀ ਨੂੰ ਇੱਕ ਡੱਬੇ 'ਚ ਪਾ ਲੈਂਦੇ ਆ ਅਤੇ ਉਹਨੂੰ ਆਪਣੇ ਹੱਥ 'ਚ ਲੈ ਕੇ ਅਤੇ ਤੀਰਥਾਂ 'ਤੇ ਭ੍ਰਮਣ ਕਰਦੇ ਆ, ਤੀਰਥਾਂ 'ਤੇ ਨਹਾਉਣ ਜਾਂਦੇ ਹਨ। ਅਤੇ ਸਾਨੂੰ ਕਹਿੰਦੇ ਸਿੱਖ ਨੇ ਕੀ ਕਰਨਾ ਹੈ, ਆਪਣੇ ਮਨ ਨੂੰ ਮਨ ਰੂਪੀ ਡੱਬੇ ਦੇ ਵਿੱਚ, ਮਨ ਸੰਪਟ, ਸੰਪਟ ਭਾਵ ਡੱਬਾ, ਇਹ ਮਨ ਨੂੰ ਡੱਬਾ ਬਣਾਉਣਾ ਅਤੇ ਪਰਮਾਤਮਾ ਵਾਹਿਗੁਰੂ ਦੇ ਨਾਮ ਨੂੰ ਆਪਣੇ ਇਸ ਮਨ ਰੂਪੀ ਡੱਬੇ ਦੇ ਵਿੱਚ ਟਿਕਾਉਣਾ ਹੈ। ਫਿਰ ਸਤਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ। ਫਿਰ ਜਿਹੜੇ ਠਾਕੁਰ ਦੀ ਮੂਰਤੀ ਦੀ ਪੂਜਾ ਕਰਦੇ ਆ, ਉਹ ਤਾਂ ਮੂਰਤੀ ਨੂੰ ਲੈ ਕੇ ਡੱਬੇ 'ਚ ਪਾ ਕੇ ਅਤੇ ਤੀਰਥਾਂ 'ਤੇ ਨਹਾਉਣ ਜਾਂਦੇ ਆ। ਅਤੇ ਸਿੱਖ ਨੇ ਕੀ ਕਰਨਾ? ਸਾਨੂੰ ਕਹਿੰਦੇ ਵੀ ਮਨ ਨੂੰ ਡੱਬਾ ਬਣਾ ਕੇ ਵਿੱਚ ਪਰਮਾਤਮਾ ਦਾ ਨਾਮ ਨੂੰ ਟਕਾ ਕੇ ਰੱਖਣਾ। ਫਿਰ ਸਾਧ ਸੰਗਤ ਰੂਪੀ ਸਰੋਵਰ 'ਚ ਆ ਕੇ, ਸਤਸੰਗਤ ਵਿੱਚ ਆ ਕੇ ਜਿਸ ਤਰ੍ਹਾਂ ਆਪਾਂ ਸਾਰੇ ਬੈਠੇ ਹਾਂ, ਇੱਥੇ ਆ ਕੇ ਪਰਮਾਤਮਾ ਵਾਹਿਗੁਰੂ ਦੇ ਨਾਮ ਰੂਪੀ ਸੰਗਤ ਰੂਪੀ ਸਰੋਵਰ ਦੇ ਵਿੱਚ ਇਸ਼ਨਾਨ ਕਰਨਾ ਹੈ ਅੰਤਰਾਤਮੇ ਦਾ। ਉਹ ਪੱਤਰਾਂ ਨਾਲ ਪੂਜਾ ਕਰਦੇ ਆ, ਅਤੇ ਪੱਤਰਾਂ ਕਿਹੜੀਆਂ ਹਨ? ਸਾਨੂੰ ਕਹਿੰਦੇ ਭਾਈ ਭਾਵਨ ਪਾਤੀ ਤ੍ਰਿਪਤ ਕਰੇ, ਸ਼ਰਧਾ ਭਾਵਨਾ ਵਾਲੀਆਂ ਪੱਤਰਾਂ ਬਣਾ ਕੇ ਪਰਮਾਤਮਾ ਕਾਲ ਪੁਰਖ ਵਾਹਿਗੁਰੂ ਪ੍ਰਸੰਨ ਕਰਨਾ ਹੈ। ਪੂਜਾ ਪ੍ਰਾਣ ਸੇਵਕ ਜੇ ਸੇਵੇ ਇਨ ਬਿਦ ਸਾਹਿਬ ਰਵਤ ਰਹਿ। ਇਸ ਤਰ੍ਹਾਂ ਜਿਹੜਾ ਗੁਰੂ ਕਾ ਸਿੱਖ ਹੈ ਨਾ, ਉਹ ਸੇਵਕ ਬਣ ਕੇ ਆਤਮਾ ਭਾਵ ਨੂੰ ਤਿਆਗ ਕੇ, ਹਉਮੈ ਨੂੰ ਦੂਰ ਕਰਕੇ, ਆਪਾ ਭਾਵ ਨੂੰ ਤਿਆਗ ਕੇ ਗੁਰੂ ਦੀ ਸ਼ਰਨ 'ਚ ਆ ਕੇ ਸੇਵਾਦਾਰ ਬਣ ਕੇ ਸੇਵਾ ਕਰੇ। ਇਸ ਤਰ੍ਹਾਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਹਿਰਦੇ ਵਿੱਚ ਵਸਾ ਕੇ ਰੱਖੇ, ਉਹਦਾ ਪਰਮਾਤਮਾ ਦਾ ਨਾਮ ਜਪੇ, ਸਿਮਰਨ ਕਰੇ। ਕਹਿੰਦੇ ਕਹਿ ਕਹਿ ਕਹਿ ਜਾ ਵਹਿ ਤੁਮ ਸਰਵਰ ਨਾ ਕੋਈ। ਇਹ ਭਾਈ ਜਿਹੜੇ ਪਰਮਾਤਮਾ ਵਾਹਿਗੁਰੂ ਦਾ ਸਿਮਰਤ ਕਰਦੇ ਨੇ, ਹੋਰ ਹੋਰ ਉਦਮ ਕਰਦੇ ਹਨ, ਮਿੱਥੇ ਹੋਏ ਧਾਰਮਿਕ ਕਰਮ ਕਰਦੇ ਆ, ਵਿਖਾਵੇ ਵਾਲੇ ਕਰਮ ਕਰਦੇ ਆ, ਅਤੇ ਲੇਕਿਨ ਹੋਰਨਾਂ ਨੂੰ ਵੀ ਆਪ ਵੀ ਐਸੇ ਕਰਮ ਕਾਂਡ ਵਾਲੇ ਉਦਮ ਕਰਦੇ, ਦੂਸਰਿਆਂ ਨੂੰ ਉਸੇ ਉਦਮ ਵਿੱਚ ਲਾਉਂਦੇ ਆ, ਅਤੇ ਸਾਨੂੰ ਕਹਿੰਦੇ ਉਹਨਾਂ ਦੇ ਸਾਰੇ ਉਦਮ ਜਿਹੜੇ ਆ ਵਿਅਰਥ ਚਲੇ ਜਾਂਦੇ ਹਨ, ਕਿਸੇ ਕੰਮ ਨਹੀਂ ਹਨ। ਕਹਿੰਦੇ ਕਹਿ ਕਹਿ ਕਹਿ ਜਾਵੇ ਤੁਮ ਸਰਵਰ ਨਾ ਕੋਈ, ਪਰਮਾਤਮਾ ਦੇ ਨਾਮ ਦੀ ਤੁਲ ਕੋਈ ਨਹੀਂ ਹੈ। ਬਾਕੀ ਦੇ ਜਿੰਨੇ ਵੀ ਮਿਥਿਆ ਧਾਰਮਿਕ ਕਰਮ ਹਨ, ਉਹ ਪਰਮਾਤਮਾ ਦੇ ਨਾਮ ਦੇ ਤੁਲ ਨਹੀਂ ਹਨ। ਪੂਜਾ ਕੀਚਾ ਨਾਮ ਧਿਆਈ ਹੈ, ਪੂਜਾ ਕਰਨੀ ਹੈ ਤਾਂ ਨਾਮ ਧਿਆਓ, ਸਿਮਰਨ ਕਰੋ, ਇਹੀ ਪੂਜਾ ਹੈ ਪਰਮਾਤਮਾ ਦੀ। ਇਸੇ ਤਰ੍ਹਾਂ ਤੀਰਥ ਦੇ ਨਾਲ ਜਾਣਾ, ਅਤੇ ਪਰਮਾਤਮਾ ਦਾ ਨਾਮ ਹੀ ਤੀਰਥ ਹੈ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ। ਅਤੇ ਸਾਨੂੰ ਕਹਿੰਦੇ ਭਾਈ ਹੋਰ ਬਾਕੀ ਦੇ ਜਿਹੜੇ ਕਰਮ ਆ ਨਾ, ਧਾਰਮਿਕ ਵਿਖਾਵੇ ਦੇ ਕਰਮ, ਉਹ ਕਿਸੇ ਅਰਥ ਨਹੀਂ ਹਨ ਪਰਮਾਤਮਾ ਦੇ ਨਾਮ ਤੋਂ ਬਿਨਾਂ। ਭਗਤਹੀਣ ਨਾਨਕ ਜਨ ਜਮ ਪੈ ਹਉ ਸਾ ਲਾਹੀ ਸੱਚਾ ਸੋਈ। ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਸਤਿਗੁਰਾਂ ਅੱਗੇ ਅਰਦਾਸ ਬੇਨਤੀ ਕਰਨ ਦੀ ਸਾਨੂੰ ਜਾਚ ਦੱਸਦੇ ਹੈ ਕਿ ਭਾਈ ਤੂੰ ਗੁਰੂ ਦੀ ਸ਼ਰਨ 'ਚ ਆ ਕੇ ਬੇਨਤੀ ਕਰਕੇ ਮਹਾਰਸ਼ੇ ਪਾਤਸ਼ਾਹ ਜੀ, ਅਸੀਂ ਸੇਵਾ ਭਗਤੀ ਤੋਂ ਹੀ ਨੇ ਹਾਂ, ਹੇ ਸਤਿਗੁਰੂ ਜੀ ਕਿਰਪਾ ਕਰੋ, ਰਹਿਮਤ ਕਰੋ ਕਿ ਮੈਨੂੰ ਆਪਣੇ ਚਰਨਾਂ ਦਾ ਸੇਵਕ ਬਣਾ ਕੇ ਅਤੇ ਮੈਨੂੰ ਨਾਮ ਦੀ ਦਾਤ, ਸਿਪਸਲਾ ਵਾਲੀ ਬਾਣੀ ਦੀ ਦਾਤ ਦੇ ਦੇਵੋ ਕਿ ਮੈਂ ਸਦਾ ਤੇਰੇ ਸਿਪਸਲਾ ਵਾਲੀ ਬਾਣੀ ਨੂੰ ਜਪਦਾ ਰਹਾਂ, ਤੇਰਾ ਨਾਮ ਜਪਦਾ ਰਹਾਂ, ਤੇਰੇ ਪ੍ਰੇਮਾ ਭਗਤੀ 'ਚ ਲੱਗਾ ਰਹਾਂ।
ਇਹ ਕਿਰਪਾ ਕਰਿਓ। ਜਿਸ ਤਰ੍ਹਾਂ ਆਪਾਂ ਸਤਿਗੁਰੂ ਅੱਗੇ ਬੇਨਤੀ ਕਰਾਂਗੇ, ਸਤਿਗੁਰੂ ਧੰਨ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਨੇ ਸਾਨੂੰ ਸਮਝਾ ਦਿੱਤਾ ਵੀ ਇਹ ਸਾਡਾ ਜਿਹੜਾ ਹਿਰਦਾ ਰੂਪੀ ਭਾਂਡਾ ਨਾ, ਇਹ ਗੁਰੂ ਦੀ ਸ਼ਰਨ 'ਚ ਆ ਕੇ ਪੰਜਾਂ ਪਿਆਰਿਆਂ ਦੇ ਖੰਡੇ ਬਣਦੀ ਪਾਉ ਲੈ ਕੇ ਮਨ ਨੂੰ ਵਕਾਰਾਂ ਵੱਲੋਂ ਰੋਕ ਕੇ ਅਤੇ ਪਰਮਾਤਮਾ ਵਾਹਿਗੁਰੂ ਦੀ ਚਰਨਾਂ 'ਚ ਸੁਰਤੀ ਜੋੜ ਕੇ ਅਤੇ ਮਾਇਆ ਵਿੱਚ ਰਹਿੰਦਿਆਂ ਹੋਇਆਂ ਉਪਰਾਮ ਰਹਿ ਕੇ ਪਰਮਾਤਮਾ ਦਾ ਨਾਮ ਜਪਣਾ, ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ। ਫਿਰ ਗੁਰੂ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਸਤਿਗੁਰੂ ਕਿਰਪਾ ਕਰ, ਰਹਿਮਤ ਕਰਿਓ, ਆਪਣੇ ਚਰਨਾਂ ਨਾਲ ਜੋੜ ਲਵੋ ਸਾਨੂੰ। ਜਪ ਤਪ ਸੰਤਨ ਨਾਨਕ ਪਾਇਆ, ਸੇਵਾ ਸਾਧਨਾ ਜਾਨ ਹਰਾਇਆ, ਕਹੁ ਨਾਨਕ ਅਮਰੀਜ ਕਰਮਾ, ਸਰਨ ਪਰ ਕੀ ਰਾਖੋ ਸ਼ਰਮਾ। ਸਾਨੂੰ ਸਰਨ ਆਇਆ ਨੂੰ ਆਪਣੇ ਚਰਨਾਂ 'ਚ ਜੋੜ ਲਵੋ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ, ਬੇਅੰਤ ਭੁੱਲਾਂ ਦੀ ਆਪਣੇ ਖਿਮਾ ਬਖਸ਼ਿਸ਼ ਕਰਨੀ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਹਨ ਬਹੁਤ ਹੀ ਸਤਿਕਾਰਯੋਗ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀਆਂ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਵੇਲ ਸਿੰਘ ਜੀ ਖਾਲਸਾ, ਜਿਨ੍ਹਾਂ ਨੇ ਹੁਕਮਨਾਮਾ ਸਾਹਿਬ ਜੀਆਂ ਦੀ ਕਥਾ ਵਿਚਾਰ ਆਪ ਜੀਆਂ ਨੂੰ ਸਰਵਣ ਕਰਵਾਈ ਹੈ, ਸੰਗਤਾਂ ਵੱਲੋਂ ਸਿੰਘ ਸਾਹਿਬ ਜੀਆਂ ਦਾ ਬਹੁਤ ਬਹੁਤ ਧੰਨਵਾਦ। ਸਾਧ ਸੰਗਤ ਜੀ, ਅੱਜ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀਆਂ ਦਾ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, 1596 ਬਿਕਰਮੀ ਅਸੂਵਦੀ ਦਸਵੀਂ, ਸ਼੍ਰੀ ਕਰਤਾਰਪੁਰ ਸਾਹਿਬ 10 ਅਕਤੂਬਰ 1549 ਈਸਵੀ ਨੂੰ ਜੋਤੀ ਜੋਤ ਸਮਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਸਾਰਕ ਉਮਰ 69 ਸਾਲ 10 ਮਹੀਨੇ 10 ਦਿਨ ਦੀ, ਜਿਹਦ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ 69 ਸਾਲ 10 ਮਹੀਨੇ 10 ਦਿਨ ਹੀ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੋ ਕੇ ਜੀਵਾਂ ਦੀ ਕਲਿਆਣ ਕੀਤੀ। ਇਤਿਹਾਸਕਾਰਾਂ ਨੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦੇ ਜੋਤੀ ਜੋਤ ਸਮਾਉਣ ਦੇ ਬਾਬਤ ਵਿਚਾਰ ਰੱਖੀ ਹੈ ਕਿ ਧੰਨ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਨੂੰ ਆਪਣੇ ਜੋਤੀ ਜੋਤ ਸਮਾਉਣ ਤੋਂ 5 ਦਿਨ ਪਹਿਲਾਂ ਹੀ ਗੁਰਗੱਦੀ ਦੀ ਦਾਤ ਬਖਸ਼ਿਸ਼ ਕਰ ਦਿੱਤੀ ਅਤੇ ਖਡੂਰ ਸਾਹਿਬ ਜਾਣ ਵਾਸਤੇ ਹੁਕਮ ਕਰ ਦਿੱਤਾ। 5 ਦਿਨ ਬਾਅਦ ਜਦੋਂ ਗੁਰੂ ਨਾਨਕ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ, ਤਦ ਉਹ ਗੁਰੂ ਬਾਬਾ ਸ੍ਰੀ ਹੀ ਤਲੇ ਜਾਏ ਬੈਠਾ, ਸ੍ਰੀ ਸੁੱਕਾ ਖੜਾ ਥਾ, ਸੋਹਰਿਆ ਹੋਵਾ ਪਾਤ ਫੁੱਲ ਪਏ, ਤਬ ਗੁਰੂ ਅੰਗਦ ਪੈਰੀ ਪਿਆ, ਮਾਤਾ ਜੀ ਬੈਰਾਗ ਕਰਨ ਲੱਗੇ, ਭਾਈ ਬੰਦ ਸਭ ਲੱਗੇ ਰੋਵਨ, ਤਦੋਂ ਰਾਗ ਵਡਹਾਂਸ ਵਿੱਚ ਸ਼ਬਦ ਹੋਵਾ। ਇਸ ਤਰ੍ਹਾਂ ਦਾ ਪ੍ਰਭਾਵ ਪਾਇਆ, ਤਬ ਸੰਗਤ ਲੱਗੀ ਸ਼ਬਦ ਗਾਵਣ, ਤਬ ਬਾਬਾ ਬਿਸਮਾਦ ਦੇ ਘਰ ਆਇਆ, ਤਿਤ ਮਹਿਲ ਹੁਕਮ ਹੋਵਾ, ਰਾਗ ਤੁਖਾਰੀ ਕੀਤਾ, ਬਾਬਾ ਬੋਲਿਆ 12 ਮਾਹ। ਉਸ ਸਮੇਂ ਰਾਤ ਸੀ, ਅੰਮ੍ਰਿਤ ਵੇਲਾ ਹੋਇਆ ਚਲਾਣੇ ਦੇ ਵਕਤ, ਤੂੰ ਸੁਣ ਕਿਰਤ ਕਰਮਾ ਪੁਰਬ ਕਮਾਇਆ, ਸਿਰ ਸਿਰ ਸੁਖ ਸਹਾਮਾ ਦੇਹ ਸੋ ਤੂੰ ਭਲਾ, ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨਾ ਜੀਵਾ, ਪ੍ਰੇ ਬਾਜ ਦੁਹੇਲੀ ਕੋਈ ਨਾ ਬੇਲੀ, ਗੁਰਮੁਖ ਅੰਮ੍ਰਿਤ ਪੀਵਾ, ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮ ਸੋ ਕਰਮਾ, ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ, ਤਿਤ ਮਹਿਲ ਜੋ ਸ਼ਬਦ ਹੋਵਾ, ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਤਦੋ ਪੁੱਤਰਾਂ ਆਖਿਆ, ਆ ਸਾਡਾ ਕਿਆ ਹਾਲ ਹੋਵੇਗਾ, ਤਾਂ ਬਾਬਾ ਬੋਲਿਆ, ਬੇਟਾ ਗੁਰੂ ਕਿਆ ਕੁੱਤਿਆਂ ਨੂੰ ਵੀ ਕਮੀ ਨਾਹੀਂ ਹੋਈ ਆ, ਕੱਪੜੇ ਬਹੁਤ ਹੋਣਗੇ ਅਤੇ ਗੁਰੂ ਗੁਰੂ ਜਪੋ ਤਾਂ ਜਨਮ ਸਵਰੇਗਾ, ਐਸਾ ਦੇਖ ਮੁਸਲਮਾਨ ਲੱਗੇ ਆਖਣ ਅਸੀਂ ਦੱਬਾਂਗੇ, ਹਿੰਦੂ ਲੱਗੇ ਆਖਣ ਅਸੀਂ ਜਲਾਹਾਂਗੇ। ਤਦ ਬਾਬੇ ਆਖਿਆ, ਜੋ ਤੁਸੀਂ ਦੋਹਾਂ ਵੱਲੀ ਫੁੱਲ ਰੱਖੋ, ਦਾਹਣੀ ਵੱਲ ਹਿੰਦੂਆਂ ਦੇ ਰੱਖੋ ਅਤੇ ਬਾਹੀਂ ਵੱਲ ਮੁਸਲਮਾਨਾਂ ਦੇ ਰੱਖੋ, ਜਿਸ ਦੇ ਭਲਕੇ ਹਰੇ ਰਹਿਣਗੇ, ਜੇ ਹਿੰਦੂਆਂ ਦੇ ਹਰੇ ਰਹਿਣਗੇ ਤਾਂ ਜਾਲ ਦੇਣਗੇ ਸਾਡੇ ਸਰੀਰ ਨੂੰ, ਜੇ ਮੁਸਲਮਾਨਾਂ ਦੇ ਹਰੇ ਰਹਿਣਗੇ ਤਾਂ ਦੱਬੇਗੇ। ਤਬ ਬਾਬੇ ਸੰਗਤ ਨੂੰ ਹੁਕਮ ਕੀਤਾ ਕੀਰਤਨ ਪੜ੍ਹਨ, ਤਬ ਸੰਗਤ ਲੱਗੀ ਕੀਰਤਨ ਪੜ੍ਹਨ, ਜੈ ਘਰ ਕੀਰਤ ਆਖੀ ਹੈ, ਕਰਤੇ ਕਾਹੋ ਵਿਚਾਰੋ, ਤਿਤ ਕਰ ਗਾਵਹ ਸੋਹਿਲਾ, ਸਿਵਰੇ ਹੋ ਸਿਰਜਣਹਾਰੋ, ਤੁਮ ਗਾਵਹੋ ਮੇਰੇ ਨਿਰਭਉ ਕਾ ਸੋਹਿਲਾ, ਉਪਰੰਤ ਰਾਗ ਗੌੜੀ ਦੀਪਕੀ, ਫਿਰ ਧਨਾਸਰੀ ਰਾਗ ਹੋਵਾ ਆਰਤੀ, ਤਿਤ ਮਹਿਲ ਕੀਰਤਨ ਹੋਵਾ ਸ਼ਬਦ, ਤਦ ਸਲੋਕ ਪੜਿਆ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਦਿਵਸ ਰਾਤ ਦੁਇ ਦਾਈ ਦਾਇਆ ਖੇਲੈ ਸਗਲ ਜਗਤ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਇਹ ਸਲੋਕ ਪੜ੍ਹਦਿਆਂ ਹੀ ਗੁਰੂ ਬਾਬੇ ਚਾਦਰ ਉੱਪਰ ਲੈ ਮੂੰਹ ਵਾਹਿਗੁਰੂ ਕਹਿ ਮੱਥਾ ਟੇਕਿਆ, ਤਬ ਚਾਦਰ ਉਠਾਵਨ ਕੱਛ ਨਾਹੀਂ, ਤਦੋਂ ਫੁੱਲ ਦੋਹਾਂ ਦੇ ਹਰੇ ਰਹੇ, ਹਿੰਦੂ ਆਪਣੇ ਲੈ ਗਏ ਮੁਸਲਮਾਨ ਆਪਣੇ ਫੁੱਲ ਲੈ ਗਏ। ਦੋ ਪੱਟ ਲਈ ਤੱਤਿਆਂ, ਤੱਤੇ ਕਹਿੰਦੇ ਨੇ ਮੁਸਲਮਾਨਾਂ ਨੂੰ, ਦੋ ਪੱਟ ਲਈ ਤੱਤਿਆਂ, ਦੋ ਪੱਟ ਲਈ ਇਹਨਾਂ ਹਿੰਦੂਆਂ, ਤੱਤਿਆਂ ਦਬ ਮਸੀਤ ਕਰ ਲੀਨਾ, ਉਹਨਾਂ ਸਾੜ ਕੇ ਚਖਾ ਬਣਾਈ, ਇਹਨਾਂ ਹਿੰਦੂਆਂ ਖੋਦ ਤਾਂ ਕੂਆ ਕੀਆ, ਉਹਨਾਂ ਮੁਸਲਮਾਨਾਂ ਬਣਾਏ ਮਸੀਤ ਕਰ ਲੀਆ। ਬਸ ਕਮਾਲ ਇਹ ਹੈ, ਦੋਵੇਂ ਦੋਨੋਂ ਇਕੱਠੇ ਏਕ ਦਰਵਾਜ਼ਾ, ਖੱਬੇ ਮਸੀਤ ਸੱਜੇ ਕੂਪ ਬਿਰਾਜਾ, ਵਹੋ ਪੜਨ ਕਲਮਾਂ ਤੇ ਨਿਵਾਜਾ, ਇੱਧਰ ਸ਼ਬਦ ਸਾਖੀ ਦੀਆਂ ਆਵਾਜ਼ਾਂ। ਤੋ ਸਾਧ ਸੰਗਤ ਜੀ, ਉਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਕਰਤਾਰਪੁਰ ਸਾਹਿਬ ਜਿੱਥੇ ਸਥਾਨ ਹੈ, ਉੱਥੇ ਮੁਸਲਮਾਨਾਂ ਅਤੇ ਹਿੰਦੂਆਂ ਦਾ ਸਾਂਝਾ ਹੀ ਅਸਥਾਨ ਆ। ਇੱਕ ਪਾਸੇ ਉਹ ਨਵਾਜ਼ ਪੜ੍ਹਦੇ ਨੇ, ਔਰ ਦੂਸਰੇ ਪਾਸੇ ਜਿਹੜੇ ਉਹ ਆਪਣੇ ਸਿੱਖ ਉਹ ਅੰਮ੍ਰਿਤ ਗੁਰਬਾਣੀ ਸ਼ਬਦ ਦਾ ਕੀਰਤਨ ਕਰਦੇ ਨੇ। ਅਤੇ ਭਾਈ ਕੇਸਰ ਸਿੰਘ ਜੀ ਹੋਣਾ ਨੇ ਕਥਾ ਸੁਣਾਉਂਦਿਆਂ ਇਹ ਗੱਲ ਕਹੀ ਆ ਕਿ ਉਹ ਮਸੀਤ ਅਤੇ ਕੂਆ ਦੋਵੇਂ ਇਕੱਠੇ ਸੀ, ਔਰ ਇਹਨਾਂ ਕੇਸਰ ਸਿੰਘ ਹੋਣਾ ਨੇ ਉਹ ਦੇਖੇ ਨੇ ਦੋਵੇਂ। ਔਰ ਕੇਸਰ ਸਿੰਘ ਜੀ ਕਹਿੰਦੇ ਨੇ ਕਿ ਵੀ ਮੈਂ ਉੱਥੇ ਇਸ਼ਨਾਨ ਵੀ ਕੀਤਾ ਆ। ਤੋ ਸਾਧ ਸੰਗਤ ਜੀ, ਉਹ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀਆਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਦਿਹਾੜਾ ਹੈ। ਇੱਕ ਵਿਦਵਾਨ ਲਿਖਦਾ ਕਹਿੰਦਾ, ਨਾਨਕ ਚੇ ਜਹਾਨ ਰਹਿਤ ਗੁਲ ਅਜ਼ ਬਾਗ ਬਿਰੂ ਸ਼ੁੱਧ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਜਹਾਨ ਤੋਂ ਕੂਚ ਕੀ ਕੀਤਾ, ਮਾਨੋ ਬਾਗ ਵਿੱਚੋਂ ਖੜੇ ਫੁੱਲ ਸਾਰੇ ਝੜ ਗਏ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਸੰਸਾਰ ਤੋਂ ਕੂਚ ਕਰ ਦਿੱਤਾ, ਜੋਤੀ ਜੋਤ ਸਮਾ ਗਏ, ਇਵੇਂ ਲੱਗਿਆ ਵੀ ਜਿਵੇਂ ਬਾਗ ਵਿੱਚੋਂ ਸਾਰੇ ਦੇ ਸਾਰੇ ਫੁੱਲ ਝੜ ਗਏ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ, ਔਰ ਇਸੇ ਗੁਰਪੁਰਬ ਨੂੰ ਸਮਰਪਿਤ ਅੱਜ ਦੇ ਦੀਵਾਨ ਸਜਾਏ ਗਏ ਨੇ। ਹਰ ਇੱਕ ਬੁਲਾਰੇ ਨੂੰ ਬੇਨਤੀ ਹੈ ਕਿ ਜ਼ਰੂਰ ਗੁਰੂ ਨਾਨਕ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ, ਗੁਰਪੁਰਬ ਦੇ ਉੱਪਰ ਵਿਚਾਰ ਕੀਰਤਨ ਢਾਡੀ ਵਾਰਾਂ ਰਾਹੀਂ ਵਿਚਾਰ ਰੱਖਣ। ਹੁਣ ਬਹੁਤ ਹੀ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਦਰਬਾਰ ਦੇ ਕੀਰਤਨੀ ਸਿੰਘ ਰਾਗੀ ਭਾਈ ਜਗਰੂਪ ਸਿੰਘ ਜੀ, ਵਿਦਿਆਰਥੀ ਜਵਾਦੀ ਕਲਾਂ ਟਕਸਾਲ ਲੁਧਿਆਣੇ ਵਾਲੇ, ਉਹਨਾਂ ਦੇ ਰਾਗੀ ਜਥੇ ਤੋਂ ਅੰਮ੍ਰਿਤ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ਼ ਆਟਾ ਲਵੋ 11.98।

0: KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, ਬੀਸੀ ਰੈਡ ਓਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ, ਅਤੇ ਦੇਸੀ ਕਰੇਲੇ 1.49 ਨੂੰ ਪਾਉਂਡ।

0: Angeles.
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। 4 ਪਾਉਂਡ ਇੰਡੀਕਨ ਸਾਬਤ ਲਾਲ ਮਸਰ, ਜੋ ਕੈਨੇਡਾ ਦਾ ਪ੍ਰੋਡਕਟ ਹੈ, ਲਵੋ 2.99 ਨੂੰ ਬੈਗ, ਅਤੇ ਇੰਡੀਅਨ ਸਟਾਈਲ ਕੈਰਟਸ 99 ਸੈਂਟਸ ਨੂੰ ਪਾਉਂਡ।
3: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

ਪਰ ਮਹਾਰਾਜ ਕਹਿੰਦੇ ਨੇ ਇਹ ਤੇ ਕੋਈ ਪੜਦਾ ਹੀ ਨਹੀਂ। ਕਾਇਆ ਕਾਗਜ਼ ਮਨ ਪਰਵਾਣਾ, ਸਿਰ ਕੇ ਲੇਖ ਨਾ ਪੜੇ ਇਆਣਾ। ਕੌਣ ਸਿਰ ਦੇ ਲੇਖ ਪੜਦਾ? ਤੋ ਮਹਿਰਜ ਕਰੇ ਜਿਹੜੀ ਵਿਚਾਰ ਦਾਸ ਨੇ ਆਰੰਭ ਕੀਤੀ ਹੋਈ ਹੈ, ਕੋਈ ਥੋੜੇ ਜਿਹੜੇ ਅਭਿਆਸੀ ਸੱਜਣ ਹੋਣਗੇ ਆਪਣੇ ਨੇੜੇ ਆਉਂਦੇ ਨੇ। ਉਦਾਸ ਦਾ ਮਤਲਬ ਕੀ ਹੈ? ਉਦਾਸਣ, ਆਪਣੇ ਵਿੱਚ ਬੈਠਣਾ, ਆਪਣੇ ਕੋਲ ਬੈਠਣਾ, ਆਪਣੇ ਨਾਲ ਬੈਠਣਾ, ਆਪਣੇ ਨਾਲ ਬੈਠਣਾ ਧਰਮ ਦੀ ਸਾਧਨਾ ਦਾ ਪਹਿਲਾ ਕਦਮ ਹੈ। ਪਰ ਮਨੁੱਖ ਨੂੰ ਦੂਜਾ ਚਾਹੀਦਾ, ਤੀਜਾ ਚਾਹੀਦਾ, ਚੌਥਾ ਚਾਹੀਦਾ। ਕੌਣ ਆਪਣੇ ਨਾਲ ਬੈਠਦਾ? ਹੁਣ ਕੌਣ ਆਪਣੇ ਨਾਲ ਬੈਠੇਗਾ? ਪ੍ਰਥਮ, ਬੜਾ ਗਹਿਰਾ ਸਤਸੰਗੀ ਹੋਵੇ, ਸਰੋਤਾ ਬੜਾ ਗਹਿਰਾ ਹੋਵੇ, ਸ਼ਬਦ ਸੁਣੇ ਤੇ ਸ਼ਬਦ ਤੀਰ ਦੀ ਤਰ੍ਹਾਂ ਲੱਗੇ, ਇੰਨਾ ਗਹਿਰਾ ਸਰੋਤਾ ਹੋਵੇ। ਇਤਨੀ ਗਹਿਰਾਈ ਨਾਲ ਥੋੜੇ ਹੀ ਲੋਕ ਸੁਣਦੇ ਨੇ, ਇਹ ਵੀ ਮੈਂ ਅਰਜ਼ ਕਰਾਂ। ਮੈਂ ਉਸ ਦਿਨ ਅਰਜ਼ ਕੀਤੀ ਸੀ, ਸੁਰਤ ਦੇ ਅਰਥ ਤਿੰਨ ਨੇ ਸ਼ਬਦ ਦੀ ਚਾਲ ਦੇ ਮੁਤਾਬਕ। ਸੁਰਤ ਸ਼ਬਦ ਵੈਸੇ ਬਣਿਆ ਸਰਵਨ ਤੋਂ, ਸਰੋਤੇ ਤੋਂ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹ ਤੇ ਸੁਰਤ ਦੇ ਚ ਸੁਣਦਾ ਪਿਆ। ਪਰ ਇਹਨੂੰ ਸੁਰਤ ਆ ਜਾਏਗੀ, ਸਮਝ ਆ ਜਾਏਗੀ ਜੇ ਸੁਣਦਾ ਪਿਆ। ਸੁਰਤ ਆ ਗਈ ਹੈ ਤੇ ਸੁਰਤ ਜੁੜ ਜਾਏਗੀ। ਹੁਣ ਸੁਰਤ ਦੇ ਅਰਥ ਧਿਆਨ ਧਿਆਨ ਜੁੜ ਜਾਏਗਾ। ਸੁਰਤ ਸੁਣਨਾ, ਸੁਰਤ ਸਮਝਣਾ, ਸੁਰਤ ਜੁੜਨਾ, ਇਹਨਾਂ ਅਰਥ ਨੇ। ਤੋ ਪਹਿਲਾ ਤੇ ਸੁਰਤ ਹੈ, ਇਹਨੂੰ ਉਪਨਿਸ਼ਦਾਂ ਦੇ ਰਿਸ਼ੀ ਜੀ ਕਹਿੰਦੇ ਨੇ, ਸੁਰਤਵਾ ਧਰਮੰਗ ਵਿਜਾਨਾਥੀ। ਧਰਮ ਦਾ ਪਹਿਲਾ ਕਦਮ, ਧਰਮ ਦੀ ਪ੍ਰਾਪਤੀ ਸੁਣਨ ਨਾਲ ਆਉਂਦੀ ਹੈ, ਵੇਖਣ ਨਾਲ ਨਹੀਂ। ਸੁਣੀਏ ਦੇ ਉੱਤੇ ਚਾਰ ਪੌੜੀਆਂ ਨੇ ਗੁਰੂ ਨਾਨਕ ਦੇਵ ਜੀ। ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕੀਰਤਨ ਸੁਣਨ ਜਾ ਰਿਹਾ ਜੀ, ਮੈਂ ਪਾਠ ਸੁਣਨ ਜਾ ਰਿਹਾ, ਗੱਲਾਂ ਹੀ ਨੇ। ਕੌਣ ਸੁਣਦਾ? ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਇਹ ਸੁਣਨਾ ਹੁੰਦਾ। ਤੋ ਹੁਣ ਮੈਂ ਅਰਜ਼ ਕਰਾਂ, ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਚੋਟ ਕਰ ਜਾਏ, ਉਦਾਸ ਹੋ ਜਾਏਗਾ, ਨਿਰਾਸ਼ ਹੋ ਜਾਏਗਾ। ਜਾਂ ਫਿਰ ਇਹਨੂੰ ਆਪਣੀ ਅਕਲ ਤੋਂ ਚੋਟ ਲੱਗ ਜਾਏ। ਇਤਨੀ ਅਕਲ ਮਹਾਨ ਹੋਵੇ ਕਿ ਸੰਸਾਰ ਦਾ ਸਭ ਕੁਝ ਛੋਟਾ ਹੋ ਜਾਏ। ਜੈਸੇ ਕੱਲ ਮੈਂ ਅਰਜ਼ ਕੀਤੀ ਸੀ, ਗਾਲਬ ਕਹਿੰਦਾ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਸਭ ਬੱਚਿਆਂ ਦਾ ਖੇਲ ਹੈ, ਮੇਰਾ ਦਿਲ ਨਹੀਂ ਲੱਗਦਾ, ਮੇਰੇ ਸਾਹਮਣੇ ਸਭ ਕੁਝ ਕੁਛ ਨਹੀਂ। ਇਹ ਸਭ ਕੁਛ ਹੈ, ਜਿਵੇਂ ਪੰਜਾਬੀ 'ਚ ਕਹਿੰਦੇ ਨੇ, ਇਹ ਜਗ ਮਿੱਠਾ ਅਗਲਾ ਕਿਨ ਡਿੱਠਾ। ਇਹ ਬੜੀ ਮੋਟੀ ਅਕਲ ਦੀ ਪਹਿਚਾਣ ਹੈ। ਚਲੋ ਮੈਂ ਦੋ ਨੁਕਤੇ ਤੁਹਾਡੇ ਸਾਹਮਣੇ ਰੱਖਾਂ। ਪਹਿਲਾ, ਮੁਗਲ ਸਮਰਾਟ ਜਿਸਨੇ ਭਾਰਤ ਵਿੱਚ ਮੁਗਲੀਆ ਸਲਤਨਤ ਦੀ ਬੁਨਿਆਦ ਰੱਖੀ, ਬਾਬਰ। ਬੜਾ ਜਾਬਰ ਸੀ, ਜ਼ਾਲਮ ਸੀ। ਗੁਰੂ ਨਾਨਕ ਨੇ ਤੇ ਉਸਦੇ ਮੂੰਹ ਦੇ ਉੱਤੇ ਕਹਿ ਦਿੱਤਾ ਸੀ, ਤੂੰ ਬਾਬਰ ਨਹੀਂ ਹੈ, ਜਾਬਰ ਹੈ। ਪਾਪ ਕੀ ਜੰਜ ਲੈ ਕਾਬਲੋਂ ਦਾਇਆ, ਜੋਰੀ ਮੰਗੇ ਦਾਨ ਵੇਲਾ। ਹਿੰਮਤ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਬਾਬਰ ਕਹਿੰਦਾ, ਰੋਜ਼ ਹੋ ਨੋ ਬਹਾਰ ਹੋ ਮੈਂ, ਵਾ ਦਿਲ ਰੋਬਾ ਖੁਸ਼ਸਤ, ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇਸਤ। ਕਹਿੰਦਾ, ਖਾ ਲੈ, ਪੀ ਲੈ, ਰੰਗ ਮਾਣ ਲੈ, ਜਗਤ ਵਿੱਚ ਨਿਤ ਨਵਾਂ ਰਸ, ਨਿਤ ਨਵਾਂ ਰੰਗ ਜਦ ਮੌਜੂਦ ਹੈ, ਤੋ ਨਿਰਾਸ਼ ਹੋਣ ਦੀ ਕੀ ਲੋੜ ਹੈ, ਉਦਾਸ ਹੋਣ ਦੀ ਕੀ ਲੋੜ, ਕਿਉਂ ਹੋਈ ਹੈ? ਬਾਬਰ, ਇਹ ਮੋਟੀ ਅਕਲ ਦੀ ਪਹਿਚਾਣ ਹੈ। ਜਿਨ੍ਹਾਂ ਜਿਨ੍ਹਾਂ ਕੋਲ ਮੋਟੀ ਅਕਲ ਆਉਂਦੀ, ਉਹ ਇਹੀ ਕੁਛ ਕਹਿੰਦੇ ਨੇ, ਇਹ ਜਗ ਮਿੱਠਾ ਅਗਲਾ ਕੰਜਿੱਠਾ, ਛੱਡੋ ਅਗਲੇ ਦੀ ਗੱਲ, ਇਸ ਜਗਤ ਦੀ ਕੋਈ ਗੱਲ ਕਰੋ। ਰੋਜ਼ੋ ਨੋ ਬਹਾਰੋ ਮੈਂ, ਵਾ ਦਿਲ ਰੋ ਬਾ ਖੁਸ਼ਸਤ, ਬਾਬਰ ਬਾ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ। ਇਹ ਦੁਨੀਆ ਫਿਰ ਨਸੀਬ ਆਉਣੀ ਹੈ, ਇਤਨਾ ਰੰਗ, ਇਤਨਾ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ BC ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਂਡ ਦਾ ਬੈਗ 15.98 ਦਾ, 20 ਪਾਉਂਡ ਬਾਜ ਆਟਾ ਲਵੋ 11.98 ਦਾ ਬੈਗ, ਤਾਜ਼ਾ ਅਦਰਕ 1.48 ਨੂੰ ਪਾਉਂਡ ਅਤੇ ਬੀਸੀ ਟੋਮੇਟੋਜ਼ ਲਵੋ 99 ਸੈਂਟਸ ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103 8140120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
3: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: फैमिली केयर फार्मेसी
1: पूरे बीसी विच होम्योपैथिक दवाइयां च नंबर 1।
0: इना कोलो तुसी हर तरह दे विटामिन सप्लीमेंट्स हर्बल्स अते होम्योपैथिक प्रोडक्ट्स ले सकदे हो।
1: हर तरह दे नेचुरल हेल्थ प्रोडक्ट्स कंप्रेशन स्टॉकिंग्स ऑर्थोपी प्रोडक्ट्स भी ले सकदे हो।
0: हुन मोबिलिटी एड रेंट जां बाय भी कर सकदे हो।
1: फ्री प्लिस्टर पैकिंग ते डिलीवरी दे नाल-नाल हर तरह दे गवर्नमेंट ते प्राइवेट क्लेम्स भी लैंदे हन।
2: 3 लोकेशंस टू सर्व यू सरी डेल्टा एंड वाइट रॉक
0: जां कॉल किरण एट 604-581-1900।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ 10 ਪਾਉਂਡ ਸਨੋ ਬੋਏ ਰਸਟ ਪਟੇਰੋਸ 2.99 ਦਾ ਬੈਗ, BC ਰੈਡ, ਔਰੇਂਜ ਅਤੇ ਯੈਲੋ ਸ਼ਿਮਲਾ ਮਿਰਚ ਲਵੋ 88 ਸੈਂਟਸ ਨੂੰ ਪਾਉਂਡ ਅਤੇ ਦੇਸੀ ਕਰੇਲੇ 41 ਨੂੰ ਪਾਉਂਡ।
2: ਪੰਜਾਬ ਫੋਰੈਕਸ, ਗਗਨ ਸਿੰਘ। ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ, ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ। 6043491313 ਯੂਨਿਟ 103-8840-120 ਸਟਰੀਟ ਸਰੀ, 6043491313, 604-349-1313 ਗਗਨ ਸਿੰਘ ਪੰਜਾਬ ਫੋਰੈਕਸ, ਦਾਵਾ ਤੇ ਵਾਅਦਾ ਪੱਕਾ।

ਸਿੰਘ ਜੀ ਫਤਿਹ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਦਾਜ਼ਨ 10-11 ਦਿਨ ਤੋਂ ਦਾਸ ਇੱਕ ਲੜੀਵਾਰ ਵਿਚਾਰ ਆਪ ਨੂੰ ਸਰਵਣ ਕਰਾ ਰਿਹਾ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਵ ਸਮਾਲੇ, ਵਾਜੇ ਨਾਦ ਅਨੇਕ ਅਸੰਖ ਕੇਤੇ ਵਾਵਣ ਹਾਰੇ। ਗਿਆਨੀ ਭੁਪਿੰਦਰ ਸਿੰਘ ਜੀ, ਤੁਹਾਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਬਾਰੇ ਵਿਸਤਾਰ ਸਹਿਤ ਇਤਿਹਾਸ ਦੇ ਪੰਨਿਆਂ ਦੇ ਚੋਂ ਬੜੇ ਖੁਸ਼ ਅਸਲੂਬੇ ਨਾਲ ਸਰਵਣ ਕਰਾ ਰਹੇ ਸਨ। ਸਿਰਫ ਇੱਕ ਨੁਕਤਾ ਰੱਖ ਕੇ ਮੈਂ ਅੱਗੇ ਚੱਲਾਂ। ਆਦਿ ਕਾਲ ਤੋਂ ਸਤ ਤੇ ਸਤਾ ਦੀ ਬਣੀ ਨਹੀਂ ਹੈ। ਕਰੀਬਨ ਕਰੀਬਨ ਸਤਾ ਸਤ ਨੂੰ ਪਸੰਦ ਹੀ ਨਹੀਂ ਕਰਦੀ ਰਹੀ, ਕਿਉਂਕਿ ਸਤਾ ਖੜੀ ਝੂਠ ਤੇ ਹੈ, ਫਰੇਬ ਤੇ ਖੜੀ ਹੈ, ਧੋਖੇ ਤੇ ਖੜੀ ਹੈ, ਦੂਜੇ ਨੂੰ ਜਿੱਤਣ ਤੇ ਖੜੀ ਹੈ। ਇਸ ਵਾਸਤੇ ਵਕਤੀ ਤੌਰ ਤੇ ਝੂਠ ਜਿਹੜਾ ਹੈ ਜਿੱਤਦਾ ਰਿਹਾ। ਕਈ ਝੂਠੀ ਹੈ, ਰਾਮ ਸੱਚੇ ਨੇ ਪਰ ਕਈ ਨੇ 14 ਸਾਲ ਦਾ ਬਨਵਾਸ ਦੇ ਹੀ ਦਿੱਤਾ। ਝੂਠ ਦੀ ਜਿੱਤ ਦਿਸਦੀ ਪਈ ਹੈ। ਕੰਸ ਜ਼ਾਲਮ ਹੈ, ਝੂਠਾ ਹੈ। ਕ੍ਰਿਸ਼ਨ ਸਤਵਾਦੀ ਨੇ ਉਹਦੇ ਮਾਤਾ ਪਿਤਾ ਦੇਵਕੀ ਤੇ ਵਾਸਦੇਵ ਸਤਵਾਦੀ ਨੇ, ਪਰ ਕੰਸ ਨੇ ਤੇ ਜੇਲ੍ਹ ਵਿੱਚ ਪਾਈ ਦਿੱਤਾ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਪ੍ਰਹਿਲਾਦ ਸੱਚ ਤੇ ਖੜਾ ਹੈ, ਹਰਨਾਕਸ਼ ਝੂਠ ਤੇ ਖੜਾ ਹੈ, ਪਰ ਜਦ ਪ੍ਰਹਿਲਾਦ ਨੂੰ ਭੁੱਖਾ ਪਿਆਸਾ ਜੇਲ੍ਹ ਵਿੱਚ ਰੱਖਿਆ ਹੋਵੇਗਾ, ਪਹਾੜਾਂ ਤੋਂ ਸੁੱਟਿਆ ਹੋਵੇਗਾ, ਤਰ੍ਹਾਂ ਤਰ੍ਹਾਂ ਦੇ ਤਸੀਹੇ ਦਿੱਤੇ ਹੋਣਗੇ, ਸਾਫ ਦਿਸਦਾ ਪਿਆ ਹੋਵੇਗਾ, ਝੂਠ ਦੀ ਜਿੱਤ ਹੋ ਗਈ। ਇਸੇ ਤਰੀਕੇ ਦੇ ਨਾਲ ਹੋਰ ਅੱਗੇ ਚਲੋ। ਈਸਾ ਸੱਚ ਤੇ ਖੜੇ ਨੇ, ਪਰ ਸੱਚ ਤੇ ਸੂਲੀ ਤੇ ਟੰਗਿਆ ਹੋਇਆ ਤੇ ਝੂਠ ਤਮਾਸ਼ਾ ਪਿਆ ਦੇਖਦਾ, ਝੂਠ ਸਿੰਘਾਸਣ ਤੇ। ਝੂਠ ਸਿੰਘਾਸਣ ਤੇ ਬੈਠਾ ਹੈ, ਸੱਚ ਦਾ ਰੈਬਰ ਸੁਕਰਾਤ ਉਹਨੂੰ ਜ਼ਹਿਰ ਦਾ ਪਿਆਲਾ ਦੇ ਕੇ ਤੜਪਾ ਕੇ ਮਾਰਿਆ ਜਾ ਰਿਹਾ ਹੈ। ਦਿਸਦਾ ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ। ਬਾਬਰ ਸਿੰਘਾਸਣ ਤੇ ਬੈਠਾ ਹੈ, ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇਸ਼ਣਾ ਹੈ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਤੀ ਤਵੀ ਦੇਣ। ਜਹਾਂਗੀਰ ਸਿੰਘਾਸਣ ਤੇ ਬੈਠਾ ਹੈ, 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਵਿੱਚ ਬੰਦ ਨੇ। ਝੂਠ ਤੇ ਸਿੰਘਾਸਣ ਤੇ ਬੈਠਾ ਹੈ ਝੂਠਾ ਔਰੰਗਜ਼ੇਬ, ਸੱਚ ਚਾਂਦਨੀ ਚੌਂਕ ਵਿੱਚ ਸ਼ਹੀਦ ਹੋ ਰਿਹਾ, ਜਲਾ ਗਰਦਨ ਉਡਾ ਰਹੇ ਨੇ। ਝੂਠਾ ਸੂਬਾ ਸਰਹੰਦ ਉਹਤੇ ਸਿੰਘਾਸਣ ਤੇ ਬੈਠਾ ਹੈ, ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾਡਲੇ ਸੱਚ ਦੇ ਮੁਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ। ਹੁਣ ਮੈਂ ਇੰਨੇ ਹੀ ਟੂਕ ਦੌਰਾ ਕੇ ਥਾ ਕਿ ਮੈਂ ਲੜੀ ਜੋ ਛੇੜੀ ਹੋਈ ਸੀ ਉਹ ਅਰਜ਼ ਕਰਾਂ। ਵਕਤੀ ਤੌਰ ਤੇ ਝੂਠ ਦੀ ਜਿੱਤ ਆਉਂਦੀ ਹੈ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ,
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ, ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆਂ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ 'ਚ ਔਰੰਗਾਬਾਦ ਆਉਂਦਾ ਅਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ, ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤਾਂ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰ੍ਹਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ 'ਚ ਵਿਕੀਆਂ ਨੇ ਅਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ 'ਤੇ ਉਹੀ ਖਰਚ ਕਰਨਾ, ਮੇਰੀ ਮਈਅਤ 'ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਅਤੇ 8-10 ਦਰਮ ਕਰਕੇ ਲਿਖਿਆ ਹੋਇਆ, ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦਾ। ਕਿਉਂਕਿ ਇੱਧਰ ਅਰਬ ਦੇਸ਼ਾਂ 'ਚ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ 'ਚ ਤਾਂ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ 'ਤੇ। ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੇ।

ਸੇਲ ਵਾਸਤੇ ਪੈਸੇ ਚਾਹੀਦੇ ਨੇ, ਜੋ ਜ਼ਾਇਰੀਨ ਆਉਂਦੇ ਨੇ, ਭਾਵ ਯਾਤਰੀ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ, ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ 'ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ 'ਤੇ ਸੁਣਾਈ, ਮੈਂ ਕਿਹਾ, ਐ ਔਰੰਗਜ਼ੇਬ, ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ 'ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ 'ਤੇ ਰਾਤ ਨੂੰ ਦੀਵਾ ਜਲਦਾ ਹੈ। ਪਰ ਜਿਹਨੂੰ ਤੂੰ ਚਾਂਦਨੀ ਚੌਂਕ 'ਤੇ ਸ਼ਹੀਦ ਕੀਤਾ, ਉੱਥੇ ਮਾਇਆ ਦੇ ਦਰਿਆ 'ਤੇ ਚੱਲਦੇ ਨੇ। ਜਿਤਨੂੰ ਚਾਂਦਨੀ ਚੌਂਕ 'ਤੇ ਸ਼ਹੀਦ ਕੀਤਾ, ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ 'ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ 'ਤੇ ਦੁਹਰਾਉਂਦੇ ਹਾਂ, ਵਕਤੀ ਤੌਰ 'ਤੇ ਸਤਾ ਸਿੰਘਾਸਣ 'ਤੇ ਬੈਠਦੀ ਹੈ, ਸੱਤ ਤੱਤੀ ਤਵੀ ਦੇ ਅੰਦਰ ਕੱਚੇ ਹਿਰਦੇ ਡੋਲ ਜਾਂਦੇ ਨੇ। ਪਰ ਅੰਜਾਮ ਐਸਾ ਹੁੰਦਾ ਹੈ, ਅਖੀਰ ਵਿੱਚ ਸੱਚ ਸਿੰਘਾਸਣ 'ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ 'ਤੇ ਮੱਲੀਆਂ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨੇ ਕੁੱਟੇ ਨਾਨਕਾ ਓੜਕ ਸੱਚ ਰਹੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆਂ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਵ ਸਮਾਰ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ ਹੈ। ਘਰ ਵਿੱਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ ਹੈ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਵਿੱਚ ਪ੍ਰਵੇਸ਼ ਮਿਲੇ, ਉਹ ਦਰ ਘਰ ਦਾ ਹਿੱਸਾ ਹੁੰਦਾ ਹੈ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਦ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ, ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ, ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋਦੇ ਸਿਮਰਤ ਵੇਦ, ਪਾਰ ਬ੍ਰਹਮ ਗੁਰ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬੋਤੇ, ਪਰਮਾਤਮਾ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨੇ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋਇਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਵਿੱਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਉਣ ਜਾਣ ਲਈ ਆਉਂਦਾ।
ਸ਼ਬਦ ਦੇ ਰਾਹੀਂ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਖੁੱਲ ਗਈ ਹੈ, 2990152 ਸਟਰੀਟ। ਇਸ ਹਫਤੇ ਦੇ ਸਪੈਸ਼ਲ ਹਨ 2 ਅਕਤੂਬਰ ਤੋਂ 7 ਅਕਤੂਬਰ ਤੱਕ। ਲਾਲ ਗੰਡੇ 25 ਪਾਉਣ ਦਾ ਬੈਗ 15.98 ਦਾ, ਪੀਲੇ ਗੰਡੇ 50 ਪਾਉਣ ਦਾ ਬੈਗ 15.98 ਦਾ, ਅਤੇ ਭਿੰਡੀ ਲਵੋ 1.99 ਪਾਉਂਡ।
2: 107.7 Pulse FM is a proud supporter of the Starfish Pack program in Surrey. Every Thursday, volunteers from the Lower Mainland get together to help pack 2 ready-made breakfasts, lunches, dinners, and snacks into a backpack to be delivered to hungry children on Fridays. These kids are then able to enjoy the nutritious and delicious food with their families over the weekend and be healthy and ready for school on Monday. The Surrey Starfish program is currently seeking donations and volunteers to help families in need. If you're interested in helping out, head to starfishpack.com. An initiative of Pulse FM Cares.

ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋਏ। ਮਨੁੱਖ ਕੋਲ ਭੁੱਖ ਪਿਆਸ ਤੇ ਹੈ, ਆਵਾਜ਼ ਵੀ ਹੈ, ਪਰ ਆਵਾਜ਼ ਦੇ ਕੋਲ ਅਲਫਾਜ਼ ਵੀ ਨੇ, ਅੱਖਰ ਵੀ ਨੇ, ਪਸ਼ੂਆਂ ਕੋਲ ਨਹੀਂ ਨੇ। ਔਰ ਮਨ ਇਸ ਮਾਨਵ ਦਾ ਪਸ਼ੂਆਂ ਨਾਲੋਂ ਬਨਸਪਤੀ ਨਾਲੋਂ ਜ਼ਿਆਦਾ ਜਾਗਿਆ। ਮਨੁੱਖ ਦਾ ਮਤਲਬ ਵੀ ਹੈ ਜਿਹਦੇ ਕੋਲ ਮਨ ਹੈ, ਮਨ ਰੱਖਦਾ, ਜੋ ਵਿਚਾਰਾਂ ਦਾ ਪਰਵਾਹ ਰੱਖਦਾ, ਸੋਚਣੀ ਦਾ ਪਰਵਾਹ ਰੱਖਦਾ, ਯਾਦਾਂ ਦਾ ਪਰਵਾਹ ਰੱਖਦਾ, ਚਿੰਤਨ ਦਾ ਪਰਵਾਹ ਰੱਖਦਾ, ਮਾਨੁਸ਼ ਮਨੁੱਖ। ਮਨੁੱਖ ਤੋਂ ਪਿੱਛੇ ਨੇ ਪਸ਼ੂ, ਪਸ਼ੂਆਂ ਤੋਂ ਪਿੱਛੇ ਹੈ ਬਨਸਪਤੀ, ਬਨਸਪਤੀ ਤੋਂ ਪਿੱਛੇ ਹੈ ਪੱਥਰ ਆਕਾਰ ਰੂਪ ਦੇ ਚ। ਇੰਜ ਕਹਿ ਲਓ ਉਹ ਸਾਰੇ ਹੀ ਪਸ਼ੂ ਨੇ। ਪਸ਼ੂ ਦਾ ਮਤਲਬ ਜੋ ਪਾਸ਼ ਦੇ ਚ ਨੇ, ਪਛੜੇ ਹੋਏ ਨੇ, ਪਿੱਛੇ ਨੇ। ਇਹਨਾਂ ਪਸ਼ੂਆਂ ਦੇ ਚ ਚੌਪਾਏ ਜਾਨਵਰ ਪੰਛੀ, ਇਹਨਾਂ ਪਸ਼ੂਆਂ ਦੇ ਚ ਬਨਸਪਤੀ, ਇਹਨਾਂ ਪਸ਼ੂਆਂ ਦੇ ਚ ਪੱਥਰ। ਪ੍ਰਕਿਰਤੀ ਚਲਾਉਂਦੀ ਰਹੀ। ਪ੍ਰਕਿਰਤੀ ਦੇ ਅਖਰੀ ਅਰਥ ਨੇ ਨੇਚਰ ਨਹੀਂ ਨੇ, ਇਹਦੇ ਅਰਥ ਜੋ ਇੰਗਲਿਸ਼ ਦੇ ਚ ਨੇਚਰ ਕਰ ਲੈਂਦੇ ਨੇ, ਨਹੀਂ, ਪਰ ਕ੍ਰਿਤ, ਕ੍ਰਿਤ ਤੋਂ ਪਹਿਲੇ, ਤੋ ਕ੍ਰਿਤ ਤੋਂ ਪਹਿਲੇ ਤੇ ਕਰਤਾ ਹੈ, ਇਹ ਸਭ ਕੁਝ ਕਰਤੇ ਤੋਂ ਚੱਲਦਾ ਹੈ, ਕਰਤੇ ਪੁਰਖ ਤੋਂ ਚੱਲਦਾ ਹੈ। ਕਰਤਾ ਪੁਰਖ ਕੀ ਹੈ? ਇੱਕ ਮਹਾ ਚਾਨਣ ਹੈ, ਪ੍ਰਕਾਸ਼ ਹੈ, ਉਸੇ ਤੋਂ ਅਰਬਾਂ ਖਰਬਾਂ ਸੂਰਜ ਹੋਏ। ਪਰਮਾਤਮਾ ਸੂਰਜਾਂ ਦਾ ਮਹਾ ਸੂਰਜ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਪਰਮਾਤਮਾ ਤੋਂ ਅਨੰਤ ਸੂਰਜ ਹੋਏ, ਸੂਰਜ ਤੋਂ ਹੀ ਅਨੰਤ ਧਰਤੀਆਂ ਹੋਈਆਂ, ਪੱਥਰ ਹੋਏ, ਬਨਸਪਤੀ ਹੋਈ, ਪਸ਼ੂ ਹੋਏ, ਮਾਨਵ ਹੋਏ, ਪ੍ਰਕਿਰਤੀ ਚਲਾਉਂਦੀ ਰਹੀ। ਐਸਾ ਵੀ ਸੀ ਕਿਧਰੇ ਤਨ ਅੱਗੇ ਲੰਘ ਗਿਆ, ਮਨ ਪਛੜ ਗਿਆ, ਕਿਧਰੇ ਮਨ ਅੱਗੇ ਲੰਘ ਗਿਆ, ਤਨ ਪਛੜ ਗਿਆ। ਜੈਸੇ ਕੁਛ ਹਾਥੀ, ਗਊ, ਮੋਰ, ਹੰਸ, ਮਨ ਤੇ ਉਹਨਾਂ ਦਾ ਅੱਗੇ ਚਲਾ ਗਿਆ, ਕੁਛ ਇੱਕ ਦਾ ਸਮਝ ਜ਼ਿਆਦਾ ਹੈ, ਪਰ ਤਨ ਪਿੱਛੇ ਰਹਿ ਗਿਆ, ਅਜੇ ਪਸ਼ੂ ਨੇ, ਪਸ਼ੂ ਨੇ। ਕਿਧਰੇ ਕਿਧਰੇ ਤਨ ਤੇ ਅੱਗੇ ਲੰਘ ਗਿਆ, ਮਨੁੱਖ ਬਣ ਗਿਆ, ਮਨ ਪਛੜ ਗਿਆ, ਤੋ ਮਨ ਦੇ ਤਲ ਤੇ ਅਜੇ ਵੀ ਪਸ਼ੂ ਨੇ, ਉਹਨਾਂ ਨੂੰ ਹੀ ਸਤਿਗੁਰੂ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਤਨ ਮਨੁੱਖ ਦਾ ਹੈ, ਦਿਖਾਈ ਮਨੁੱਖ ਦਿੰਦੇ ਨੇ, ਮਨੁੱਖ ਨਹੀਂ ਹੈ ਅਜੇ। ਇਹਨਾਂ ਦਾ ਮਨ ਇਤਨਾ ਵਿਕਸਿਤ ਨਹੀਂ ਕਿ ਸਮਝ ਸਕਣ, ਸੋਚ ਸਕਣ, ਅਜੇ ਪਸ਼ੂ ਨੇ, ਅਜੇ ਨਾ ਸਮਝਣਾ। ਹੁਣ ਮੈਂ ਅਰਜ਼ ਕਰਾਂ, ਕਿਉਂਕਿ ਪੱਥਰਾਂ ਤੋਂ ਮਨੁੱਖ ਲੰਘ ਕੇ ਆਇਆ ਹੈ, ਤੋ ਪੱਥਰਾਂ ਦੇ ਅੰਦਰ ਸੰਸਕਾਰ ਨੇ। ਬਨਸਪਤੀ ਤੋਂ ਮਨੁੱਖ ਲੰਘ ਕੇ ਆਇਆ ਹੈ, ਤੋ ਬਨਸਪਤੀ ਦੇ ਅੰਦਰ ਸੰਸਕਾਰ ਨੇ। ਪਸ਼ੂਆਂ ਤੋਂ ਮਨੁੱਖ ਲੰਘ ਆਇਆ, ਤੋ ਪਸ਼ੂਆਂ ਦੇ ਅੰਦਰ ਛਾਪ ਹੈ, ਸੁਭਾਅ ਹੈ, ਸੰਸਕਾਰ ਅੰਦਰ ਸੁਭਾਅ ਨੇ, ਸੰਸਕਾਰਾਂ ਦਾ ਸੰਗ੍ਰਹਿ ਹੀ ਸੁਭਾਅ ਬਣ ਜਾਂਦਾ ਹੈ, ਉਹ ਸੁਭਾਅ ਹੈ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਵਾਹਿਗੁਰੂ ਮੰਤਰ ਦਾ ਜਪ ਉਹਨਾਂ ਸੰਸਕਾਰਾਂ ਨੂੰ ਧੋਣਾ ਹੈ, ਕੱਢਣਾ। ਜਿਸ ਦਿਨ ਅੰਦਰੋਂ ਸਾਰੇ ਪਸ਼ੂਆਂ ਦੇ ਸੁਭਾਅ ਸੰਸਕਾਰ ਨਿਕਲ ਜਾਂਦੇ ਨੇ, ਉਸ ਦਿਨ ਅਸਲੀ ਮਨੁੱਖਤਾ ਪ੍ਰਗਟ ਹੁੰਦੀ ਹੈ। ਲੋਕੀ ਕਹਿ ਦਿੰਦੇ ਨੇ ਇਹਦੇ ਅੰਦਰ ਇਨਸਾਨੀਅਤ ਦਾ ਮਾਦਾ ਹੈ, ਮਨੁੱਖਤਾ ਦਾ ਮਾਦਾ ਹੈ। ਫਿਰ ਇੱਕ ਦਿਨ ਐਸਾ ਆਉਂਦਾ ਹੈ, ਜਪ ਕਰਦਿਆਂ ਕਰਦਿਆਂ ਇਹ ਮਨੁੱਖ ਮਨੁੱਖਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ। ਤੁਸੀਂ ਆਖੋਗੇ ਅੱਗੇ ਕਿੱਥੇ ਚਲਾ ਜਾਂਦਾ? ਫਿਰ ਉਹਨੂੰ ਕਹਿੰਦੇ ਨੇ ਇਹ ਮਨੁੱਖ ਨਹੀਂ, ਇਹ ਤੇ ਦੇਵਤਾ ਹੈ। ਜਿਨ ਮਨੁੱਖ ਤੇ ਦੇਵਤੇ ਕੀ ਹੈ, ਕਰਤ ਨਾ ਲਾ ਗਈ ਬਾਹਰ, ਇਹ ਦੇਵਤਾ ਹੋ ਗਿਆ, ਇਹਦਾ ਦੀਵਾ ਜਲ ਗਿਆ, ਦੀਪਕ ਜਲ ਗਿਆ, ਇਹਨੂੰ ਨਿਰਾ ਸੰਸਾਰ ਨਹੀਂ ਦਿਖਾਈ ਦਿੰਦਾ, ਸੰਸਾਰ ਵਿੱਚ ਨਿਰੰਕਾਰ ਦਿਖਾਈ ਦਿੰਦਾ, ਇਹਨੂੰ ਪਦਾਰਥਾਂ ਵਿੱਚ ਪਰਮਾਤਮਾ ਦਿਖਾਈ ਦਿੰਦਾ, ਇਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿੰਨ ਨਹੀਂ ਕੋਈ, ਇਹ ਤੇ ਦੇਵਤਾ ਹੋ ਗਿਆ। ਪਰ ਮੈਂ ਅਰਜ਼ ਕਰਾਂ, ਦੇਵਤੇ ਤੋਂ ਵੀ ਅੱਗੇ ਹੈ ਇੱਕ ਮੰਜ਼ਿਲ, ਕਿ ਇਹ ਤੇ ਨੇਰਾ ਹੀ ਰੱਬ ਦਾ ਰੂਪ ਹੈ, ਪਰਮਾਤਮਾ।

0: ਪਰਮਾਤਮਾ ਹੋ ਗਏ। ਪਰਮਾਤਮਾ ਤੋਂ ਮਨੁੱਖ ਆਇਆ ਹੈ, ਪਰਮਾਤਮਾ ਹੋਣਾ ਹੀ ਇਹਦਾ ਭਵਿਸ਼ ਹੈ, ਹੋਰ ਕੁਛ ਵੀ ਨਹੀਂ। ਫਰਵਰੀ ਦੇ ਮਹੀਨੇ ਦੀ ਗੱਲ ਹੈ, ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ ਕਾਨਪੁਰ ਦਿੱਲੀ ਤੋਂ। ਮੈਂ ਵੀ ਬੜਾ ਹੈਰਾਨ ਹੈ, 5:30 ਦੇ ਕਰੀਬ ਕੌਣ ਫੋਨ ਕਰਦਾ ਪਿਆ ਮੈਨੂੰ। ਦਿੱਲੀ ਤੋਂ ਸੀ ਕੋਈ ਨੌਜਵਾਨ, ਕਹਿੰਦਾ ਗਿਆਨੀ ਜੀ, ਮੈਂ ਸੁਣਿਆ ਤੁਸੀਂ ਕੁਝ ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਹੈਰਾਨ ਹੋਇਆ, ਸੁਣਿਆ ਤੁਸੀਂ ਜੋਤਸ਼ੀ ਹੋ, ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਕਹਾਂ ਜਾਣਦਾ, ਮੈਂ ਵੀ ਕਹਿ ਦਿੱਤਾ ਜਾਣਦਾ। 21-22 ਫਰਵਰੀ ਨੂੰ ਸੰਤ ਅਤਰ ਸਿੰਘ ਜੀ ਦੀ ਬਰਸੀ ਦਿੱਲੀ ਮਨਾਈ ਜਾਣੀ ਸੀ, ਮੈਂ ਉਸ ਤੇ ਪਹੁੰਚਣਾ ਸੀ, ਪੋਸਟਰ ਲੱਗੇ ਹੋਏ ਸਨ। ਕਹਿਣ ਲੱਗੇ ਸਾਨੂੰ ਪਤਾ ਤੁਸੀਂ 21-22 ਨੂੰ ਆ ਰਹੇ ਹੋ, ਫਿਰ ਅਸੀਂ ਆ ਜਾਂਦੇ ਹਾਂ ਤੁਹਾਡੇ ਕੋਲ, ਅਸੀਂ ਭਵਿਸ਼ ਆਪਣਾ ਜਾਣਾਂਗੇ। ਮੈਂ ਕਿਹਾ 21-22 ਅਜੇ ਦੂਰ ਹੈ, ਮੈਂ ਤੈਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ। ਕਹਿਣ ਲੱਗੇ ਹੁਣੇ ਫੋਨ ਤੇ ਦੱਸ ਦੋਗੇ? ਮੈਂ ਕਿਹਾ ਫੋਨ ਤੇ ਦੱਸ ਦਿੰਦਾ। ਕੀ ਹੈ ਸਾਡਾ ਭਵਿਸ਼? ਮੈਂ ਕਿ ਸਾਰੇ ਜੀਵਾਂ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਇਸ ਤੋਂ ਪਹਿਲੇ ਜੋ ਕੁਛ ਵੀ ਹੈ ਰਸਤੇ 'ਚ ਹੀ ਹੈ, ਕੁਛ ਵੀ ਨਹੀਂ ਹੈ, ਭਟਕਣਾ ਹੀ ਹੈ। ਹਰ ਜੀਵ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਪਰਮਾਤਮਾ ਹੋਣਾ। ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਉਹਨੇ ਇੱਕ ਦਿਨ ਜੋ ਹੈ ਫੋਨ ਰੱਖ ਦਿੱਤੀ, ਮੈਂ ਇਹ ਜਵਾਬ ਨੂੰ ਤਸੱਲੀ ਬਖਸ਼ ਨਹੀਂ ਲੱਗਿਆ। ਸ਼ੇਖ ਸਾਦੀ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਨਜੂਮੀ ਤੇ ਨਹੀਂ ਹਾਂ, ਜੋਤਸ਼ੀ ਤੇ ਨਹੀਂ ਹਾਂ, ਪਰ ਮੈਂ ਦੱਸ ਸਕਦਾ ਬਦਕਿਸਮਤ ਬੰਦਾ ਕੌਣ ਹੈ, ਬਦਬਖਤ ਕੌਣ ਹੈ, ਮੈਂ ਦੱਸ ਸਕਦਾ। ਤੂੰ ਚਲੋ ਦੱਸੋ ਬਦਬਖਤ ਕੌਣ ਹੈ? ਗੁਲਿਸਤਾਨ ਵਿੱਚ ਦੱਸਦਾ ਹੈ, ਹੁਣ ਤੇ ਖੁਸ਼ਕਿਸਮਤੀ ਗੁਲਿਸਤਾਨ ਬੋਸਤਾਨ ਪੰਜਾਬੀ ਭਾਸ਼ਾ ਵਿਭਾਗ ਨੇ, ਪੰਜਾਬ ਗੌਰਮੈਂਟ ਨੇ ਛਾਪ ਦਿੱਤੀਆਂ ਨੇ, ਪੰਜਾਬੀ ਦੇ ਛਾਪ ਦਿੱਤੀ। ਕਹਿੰਦਾ ਮੈਂ ਦੱਸ ਸਕਦਾ ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ? ਗਰ ਇਨਸਾਫ ਪੁਰਸੀ ਬਦ ਅਖਤਰ ਕਸ ਅਸਤ ਕੇ ਦਰ ਰਾਹਤਸ਼ ਰੰਜ ਦੀਗਰ ਕਸ ਅਸਤ। ਕਹਿੰਦੇ ਜਿਸ ਬੰਦੇ ਦੀ ਰਾਹਤ ਦੂਜੇ ਦੇ ਰੰਜ ਤੇ ਖੜੀ ਹੈ, ਜੋ ਦੂਜਿਆਂ ਦੇ ਰੋਣੇ ਦੇ ਚੋਂ ਹਾਸੇ ਲੱਭਦਾ ਬਦਬਖਤ ਹੈ, ਜੋ ਦੂਜਿਆਂ ਦੀ ਬੇਇੱਜ਼ਤੀ ਦੇ ਚੋਂ ਇੱਜ਼ਤ ਲੱਗਦਾ ਬਦਕਿਸਮਤ ਹੈ, ਜੋ ਦੂਜਿਆਂ ਨੂੰ ਰੋਂਦਾ ਹੋਇਆ ਵੇਖ ਕੇ ਹੱਸਦਾ ਬਦਬਖਤ ਹੈ, ਜੋ ਦੂਜਿਆਂ ਦੇ ਦੁੱਖ ਦੇ ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਬਦਕਿਸਮਤ ਹੈ। ਇਹ ਬਿਹੜਾ ਮਨੁੱਖ ਹੈ, ਇਹ ਬਹੁਤ ਦੁੱਖ ਭੋਗੇਗਾ। ਇਹ ਫਕੀਰ ਇੰਜ ਕਹਿੰਦਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰੀ ਦਾ ਭਗਤ ਅਭਿਆਸੀ ਨਾਮ ਅਭਿਆਸੀ ਐਸਾ ਚਾਹੀਦਾ ਜੈਸਾ ਹਰੀ ਹੈ, ਜੈਸਾ ਹਰੀ ਸੁਭਾਅ ਕਰਕੇ। ਹਰੀ ਨਿਰਵੈਰ ਹੈ, ਨਿਰਭੈ ਹੈ, ਸਮਦ੍ਰਿਸ਼ਟ ਹੈ, ਦਿਆਲੂ ਹੈ, ਕਿਰਪਾਲੂ ਹੈ, ਗਿਆਨ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ। ਜਦ ਇਹ ਸਾਰੇ ਗੁਣ ਮਨੁੱਖ ਦੇ ਚ ਆ ਜਾਂਦੇ ਨੇ, ਮਨੁੱਖ ਈਸ਼ਵਰ ਵਰਗਾ ਹੋ ਜਾਂਦਾ ਹੈ। ਕਬੀਰ ਨੇ ਤੇ ਸਵੈਮ ਦਾਅਵਾ ਕਰ ਦਿੱਤਾ ਹੈ, ਬਿਗੜਿਓ ਕਬੀਰਾ ਰਾਮ ਦਵਾਈ, ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਗੱਲ ਖਤਮ। ਆਦ ਸੱਚ, ਜੁਗਾਦ ਸੱਚ, ਐ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਬੀਰ ਕਹਿੰਦੇ ਨਾ ਆਪਾਂ ਸੱਚ ਹੋ ਗਏ, ਸੱਚ ਹੋ ਗਏ। ਸੱਚ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਇਸ ਤੋਂ ਪਹਿਲੇ ਸੰਤੁਸ਼ਟੀ ਨਹੀਂ ਹੋਵੇਗੀ, ਮਨ ਕਿਧਰੇ ਵੀ ਨਹੀਂ ਟਿਕੇਗਾ, ਪਤਾ ਹੀ ਨਹੀਂ ਟਿਕੇਗਾ, ਕਿਉਂਕਿ ਮਨ ਦਾ ਉਹ ਸਿੰਘਾਸਣ ਹੀ ਨਹੀਂ ਹੈ, ਮਨ ਦਾ ਉਹ ਘਰ ਹੀ ਨਹੀਂ। ਮੈਂ ਕੱਲ ਅਰਜ਼ ਕੀਤੀ ਸੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਮਨ ਦਾ ਘਰ ਪਰਮਾਤਮਾ ਹੈ, ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਚਲੇ ਜਾਏ, ਕੁਛ ਵੀ ਪ੍ਰਾਪਤ ਹੋ ਜਾਏ, ਮਨ ਦੀ ਉਹ ਖੁਸ਼ੀ 4 ਦਿਨ ਦੀ ਹੋਵੇਗੀ, ਫਿਰ ਦੁੱਖ ਬਣਿਆ ਰਹੇਗਾ, ਫਿਰ ਕਲੇਸ਼ ਬਣਿਆ ਰਹੇਗਾ, ਫਿਰ ਬੇਚੈਨੀ ਬਣੀ ਰਹੇਗੀ। ਇਹ ਸਮਝ ਜਿਸ ਨੂੰ ਆ ਜਾਏ, ਸਮਝ ਲਓ ਮਨ ਜ਼ਿਆਦਾ ਜਾਗ ਹੈ। ਮੈਂ ਅਰਜ਼ ਕਰਾਂ, ਹੁਣ ਮਨੁੱਖ ਦੇ ਅੰਦਰ, ਕਿਸੇ ਦੇ ਅੰਦਰ ਪਸ਼ੂ ਦੇ ਸੰਸਕਾਰ ਬੜੇ ਪ੍ਰਬਲ ਹੋਣਗੇ, ਕਿਸੇ ਦੇ ਅੰਦਰ ਬਨਸਪਤੀ ਦੇ, ਕਿਸੇ ਦੇ ਅੰਦਰ ਪੱਥਰ ਦੇ, ਅਸੀਂ ਕਹਿ ਦਿੰਦੇ ਹਾਂ ਇਹ ਤੇ ਪੱਥਰ ਦਿਲ ਹੈ, ਇਹਦਾ ਤੇ ਦਿਮਾਗ ਪੱਥਰ ਹੈ। ਹਿਟਲਰ, ਮੁਸੋਲਿਨੀ, ਔਰੰਗਜ਼ੇਬ, ਚੰਗੇਜ਼ ਖਾਨ, ਹਾਲਾਂਕਿ ਉਹਨੂੰ ਅਸੀਂ ਕਹਿ ਸਕਦੇ ਹਾਂ ਦਿਲ ਨਹੀਂ ਸੀ ਪੱਥਰ ਸੀ, ਦਿਮਾਗ ਨਹੀਂ ਸੀ ਪੱਥਰ ਸੀ। ਇੰਨਾ ਕਠੋਰ ਮਨੁੱਖ, ਇਤਨਾ ਸਖਤ ਮਨੁੱਖ, ਬਸਤੀਆਂ ਉਜਾੜ ਕੇ ਲੰਘਦਾ ਸੀ ਚੰਗੇਜ਼ ਖਾਨ, ਲਾਸ਼ਾਂ ਨੂੰ ਤੜਪਦਿਆਂ ਹੋਇਆ ਦੇਖ ਕੇ ਹਲਾਕੂ ਹੱਸਦਾ ਹੁੰਦਾ ਸੀ। ਤਿੰਨਾਂ ਭਰਾਵਾਂ ਨੂੰ ਕਤਲ ਕਰਕੇ ਔਰੰਗਜ਼ੇਬ ਨੇ ਜਸ਼ਨ ਮਨਾਇਆ ਸੀ। 3 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਇਹ ਕੋਈ ਪੱਥਰ ਦਿਲ ਕਰ ਸਕਦਾ ਹੈ, ਪੱਥਰ ਦਿਮਾਗ ਕਰ ਸਕਦਾ ਹੈ? ਆਕਾਰ ਰੂਪ ਦੇ ਵਿੱਚ ਪਹਿਲੇ ਪੱਥਰ ਪ੍ਰਗਟ ਹੋਇਆ, ਉਹ ਜੋ ਅੱਗ ਦਾ ਗੋਲਾ ਠੰਡਾ ਹੋਇਆ ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ। ਆਕਾਰ ਪਹਿਲੇ ਪੱਥਰ ਹੈ। ਮਨੁੱਖ ਕਰੀਬਨ ਕਰੀਬਨ ਆਪਣੇ ਪਿਛੋਕੜ ਨੂੰ ਪੂਜਦਾ ਰਿਹਾ, ਇਹ ਵੀ ਮੈਂ ਅਰਜ਼ ਕਰਾਂ। ਸਾਰੀ ਦੁਨੀਆ ਚ ਪੱਥਰ ਵੀ ਪੂਜੇ ਜਾਂਦੇ ਨੇ, ਬਨਸਪਤੀ ਵੀ, ਦਰਖਤ ਵੀ ਪੂਜੇ ਜਾਂਦੇ ਨੇ, ਔਰ ਪਸ਼ੂ ਪਕਸ਼ੀ ਵੀ ਪੂਜੇ ਜਾਂਦੇ। ਅੱਜ ਵੀ ਸਨੈਕ ਟੈਂਪਲ ਬਹੁਤ ਵੱਡਾ ਚਾਈਨਾ ਦੇ ਚ ਹੈ, ਮਲੇਸ਼ੀਆ ਦੇ ਚ ਹੈ, ਸੱਪਾਂ ਦੀ ਪੂਜਾ ਚਾਈਨੀਜ਼ ਲੋਕ ਕਰਦੇ ਆ। ਭਾਰਤ ਵਿੱਚ ਗਊ ਦੀ ਪੂਜਾ, ਸੱਪਾਂ ਦੀ ਪੂਜਾ, ਨਾਗ ਪੰਚਮੀ ਇੱਕ ਬਹੁਤ ਵੱਡਾ ਤਿਉਹਾਰ ਹੈ। ਦਰਖਤਾਂ ਦੀ ਪੂਜਾ, ਪਿੱਪਲ ਦੀ ਪੂਜਾ, ਜੰਡ ਦੀ ਪੂਜਾ, ਬੋੜ ਦੀ ਪੂਜਾ, ਬੇਰੀਆਂ ਦੀ ਪੂਜਾ ਆਦ ਕਾਲ ਤੋਂ ਚਲੀ ਆ ਰਹੀ ਹੈ। ਐਸਾ ਦੇਖਿਆ ਜਿਸ ਜਿਸ ਪੱਥਰ ਨੂੰ ਸੁਭਾਗ ਮਿਲ ਗਿਆ, ਪੱਥਰ ਹੀ ਹੀਰਾ ਬਣ ਜਾਂਦਾ, ਪੱਥਰ ਹੀ ਮੋਤੀ ਹੈ, ਪੱਥਰ ਹੀ ਮੂੰਗਾ ਹੈ, ਪੱਥਰ ਹੀ ਪੁਕਰਾਜ ਹੈ, ਪੱਥਰ ਹੀ ਨੀਲਮ ਹੈ, ਪਰ ਤਾਜ ਦੇ ਜੜਿਆ ਜਾਂਦਾ, ਇਹ ਵੀ ਮੈਂ ਅਰਜ਼ ਕਰਾਂ। ਨੀਲਮ ਦਾ ਮੋਹਰ ਅਕਾਲ ਤਖ਼ਤ ਤੇ ਪਿਆ, ਬੜਾ ਖੂਬਸੂਰਤ। ਥਾਈਲੈਂਡ ਦੇ ਨੀਲਮ ਦੀ ਮੂਰਤੀ ਹੈ ਮਹਾਤਮਾ ਬੁੱਧ ਦੀ, ਕਹਿੰਦੇ ਨੇ ਘੱਟ ਤੋਂ ਘੱਟ ਉਹ ਮੂਰਤੀ ਅੱਜ ਦੇ ਹਿਸਾਬ ਨਾਲ 20 ਕਰੋੜ ਰੁਪਏ ਦੀ ਹੈ। ਪੂਰਾ ਨੀਲਮ ਦਾ ਪੱਥਰ ਉਹਦੀ ਮੂਰਤੀ ਬਣਾਈ ਹੈ। ਤੋ ਹੈਨ ਤੇ ਇਹ ਵੀ ਪੱਥਰ ਚਮਕ ਗਏ ਨੇ, ਜ਼ਰਾ ਕੋਮਲ ਹੋ ਗਏ ਨੇ, ਰੋਸ਼ਨੀ ਆ ਗਈ ਹੈ। ਤੋ ਪੱਥਰ ਵੀ ਕੀਮਤੀ ਹੋ ਸਕਦਾ ਹੈ, ਬਨਸਪਤੀ ਵੀ ਕੀਮਤੀ ਹੋ ਸਕਦੀ ਹੈ, ਚੰਦਨ ਬੜਾ ਕੀਮਤੀ ਹੈ, ਕੁਛ ਫੁੱਲ ਬੜੇ ਕੀਮਤੀ ਨੇ, ਕੇਸਰ ਬੜਾ ਕੀਮਤੀ ਹੈ, ਹੈ ਤੇ ਬਨਸਪਤੀ, ਕੁਛ ਪਸ਼ੂ ਵੀ ਬੜੇ ਮਹਾਨ ਨੇ, ਗਊ ਹੈ, ਹਾਥੀ ਹੈ, ਘੋੜਾ ਹੈ, ਮੋਰ ਹੈ, ਹੰਸ ਹੈ। ਇਸ ਵਾਸਤੇ ਕੋਈ ਬੜਾ ਪਵਿੱਤਰ ਹੋਵੇ ਤੇ ਕਹਿ ਦਿੰਦੇ ਹੈ ਤੇ ਹੰਸ ਵਰਗ ਹੈ, ਕੋਈ ਬੜਾ ਸ਼ਰੀਫ ਤੇ ਭਲੇ ਮਾਨਸ ਹੋਵੇ ਸੀ ਕਹਿੰਦੇ ਆ ਨਿਰੀ ਗਊ ਹੈ, ਨਿਰੀ ਗਊ ਹੈ, ਬੜਾ ਬਹਾਦਰ ਹੋਵੇ ਤੇ ਸੀ ਕਹਿ ਦਿੰਦੇ ਨਿਰਾ ਸ਼ੇਰ ਹੈ ਤੇ ਸ਼ੇਰ ਦਿਲ ਹੈ, ਸ਼ੇਰ। ਜ਼ਿੰਦਗੀ ਵਿੱਚ ਕੋਈ ਕੀਮਤ ਉਸਨੇ ਪ੍ਰਾਪਤ ਕਰ ਲਈ, ਕੋਈ ਰੱਬੀ ਰਸ ਮਿਲ ਗਿਆ, ਕਹਿੰਦੇ ਤੇ ਹੀਰੇ ਵਰਗਾ, ਨਿਰਾ ਹੀਰਾ, ਤਸ਼ਬੀਹਾਂ ਤੇ ਦਿੰਦੇ। ਪੱਥਰ ਚਮਕ ਜਾਏ ਤੇ ਮਨੁੱਖ ਦੇ ਅੰਦਰ ਚਮਕ ਨਾ ਪੈਦਾ ਹੋਵੇ ਤਾਂ ਫਿਰ ਪੱਥਰ ਮਨੁੱਖ ਨਾਲੋਂ ਅੱਗੇ। ਬਨਸਪਤੀ ਦੇ ਚ ਮਹਿਕ ਆ ਜਾਏ ਤੇ ਕੋਮਲਤਾ ਆ ਜਾਏ ਤੇ ਮਨੁੱਖ ਦੇ ਚ ਕੋਮਲਤਾ ਨਾ ਆਵੇ ਤੇ ਮਹਿਕ ਨਾ ਆਵੇ ਤਾਂ ਇਹ ਬਨਸਪਤੀ ਨਾਲੋਂ ਪਛੜਿਆ ਹੋਇਆ। ਪਸ਼ੂਆਂ ਦੇ ਚ ਦਲੇਰੀ ਵੀ ਆ ਜਾਏ, ਸ਼ਰਾਫਤ ਵੀ ਆ ਜਾਏ, ਭਲੇ ਮਾਨਸੀ ਵੀ ਆ ਜਾਏ, ਗਿਆਨ ਵੀ ਆ ਜਾਏ ਤੇ ਮਨੁੱਖ ਦੇ ਚ ਨਾ ਆਵੇ ਤਾਂ ਇਹਦੇ ਨਾਲੋਂ ਪਸ਼ੂ ਚੰਗੇ ਨੇ, ਕੁਛ ਪਸ਼ੂ ਚੰਗੇ ਨੇ, ਇਹ ਵੀ ਮੈਰਜ ਕਰਦੇ ਹਾਂ। ਮਨੁੱਖ ਹੋ ਕੇ ਚਮਕ ਨਹੀਂ ਆਈ, ਪੱਥਰ ਚਮਕ ਗਏ, ਪੱਥਰਾਂ ਚਮਕ ਪੈਦਾ ਹੋ ਗਈ। ਮਨੁੱਖ ਹੋ ਕੇ ਹਿਰਦੇ ਚ ਚਾਨਣਾ ਨਹੀਂ ਆਇਆ, ਪੱਥਰ ਚਮਕ ਗਏ ਨੇ, ਹੀਰੇ ਚਮਕ ਜਾਂਦੇ ਨੇ। ਕੋਹੋ ਨੂਰ ਹੀਰਾ ਜਿਹੜਾ ਇੰਗਲੈਂਡ ਦੇ ਪਿਆ ਉਹਦੇ ਤੇ ਰੋਸ਼ਨੀ ਹੈ, ਇਹ ਤੇ ਹੀਰਾ ਹੈ। ਖੈਰ ਮੁਕਤਸਰ ਮੈਂ ਅਰਜ਼ ਕਰਾਂ, ਮਨ ਜਿਸ ਦਿਨ ਪੂਰਾ ਜਾਗ ਜਾਏ ਤੋ ਹੀਰੇ ਕੀ ਨੇ ਤੇ ਗਊ ਕੀ ਹੈ, ਚੰਦਨ ਕੀ ਹੈ, ਮਨੁੱਖ ਦਾ ਮਨ ਪਰਮਾਤਮਾ ਹੋ ਜਾਂਦਾ ਹੈ, ਈਸ਼ਵਰ ਹੋ ਜਾਂਦਾ। ਬਿਗੜਿਓ ਕਬੀਰਾ ਰਾਮ ਦੁਆਈ, ਸਾਚ ਭਇਓ ਅਨ ਕਦੇ ਨਾ ਜਾਏ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਹੁਣ ਮੈਂ ਅਰਜ਼ ਕਰਾਂ, जितना मन किसी का जाग है इंसानियत उस दे च उतनी है, उस तो ज्यादा नहीं है। जिड़ा अचेत भाग मन का है वो पशु होवेगा, बनस्पति होवेगा, पत्थर होवेगा। बड़ा कठोर व्यवहार है, बड़े सख्त बोल ने, दिल बड़ा पत्थर है। अजे पत्थरों के संस्कार बड़े प्रबल ने, थोड़ा जिहा जागा बाकी सुता पे जिवें पत्थर सुता होया। पत्थर पूरन सुता होया, परमात्मा पूरा जागे होया। सुते दी यात्रा है जागे, प्रकृति पत्थर नू थोड़ा जगांदी है बनस्पति दे रूप च, होर थोड़ा जगांदी है पशु पक्षियों दे रूप च, ते प्रकृति जगांदी है पशु पक्षियों नू मनुख दे रूप च, ते मनुख नू खुला छोड़ देता है हुण तू आप जाग। मेहनत कर, यतन कर, क्यों हर चे जूद बरायद देर ना पायद। जिहड़ी चीज छेती मिल जाए बिना मेहनत दे मिल जाए मनुख कदर नहीं करता, नहीं करता। प्रभु दा नियम ये मेहनत करे, जिन्ने नाम दे आया गए मुशक्कत घाल, गालना गाले, गालना घाल घाल के कुछ मिले, कुछ प्राप्त होवे। कारण मैं फिर अर्ज करा, जिहड़ी चीज मुफत दे च मिल जाए बिना मेहनत दे मिल जाए मनुख कदर नहीं करता। होती तो प्रभु का यह नियम परमात्मा ने खुला छोड़ देता है मनुख नु। मनुख चौराहे ते खड़ा है, अगर अगे चला गया तो परमात्मा बनेगा, पछड़ गया तो यह पशु बनेगा। शरीर का अंत होया तो अजे जन्म नहीं होया, सज्जे चला गया तो देव बनेगा, एक पवित्र रूह भटकती रहेगी। खब्बे गया तो एक मलीन रूह है, इनू भूत प्रेत कहते हैं, कई कोट भूत प्रेत सूकर मिर्गा। सुखमनी साहब, 6 अरब के करीब इस वक्त जमीन के उत्ते मनुख ने, तो इतनिया ते रूहां समझ लेनिया चाहिए ब्रह्मांड के हैं। चंगिया नू देव कहते हैं, माड़िया नू भूत प्रेत कहते हैं। और धन गुरु गोबिंद सिंह जी महाराज भी इसका जिक्र करते हैं, कहूं जच गंधर्व हो रग, कहूं विद्याधर, कहूं भय किनर पिसाच, कहूं प्रेत पिसाच, भूत प्रेत पिसाच। गुरु गोबिंद सिंह जी महाराज, कई कोट भूत प्रेत सूकर मिर्गाज। सूक्ष्म शरीर जद इस अस्थूल शरीर दे चो निकलता है, सारे संस्कार उसे दे चो दे चंगे ते माड़े, उन्हें ही संस्कारां दे मुताबक अगे जन्म आउंदा है। लेकिन बहुत माड़े संस्कार ने, जिवें हिटलर, मोसोलिनी ने, चंगेज खां, हलाकू, औरंगजेब, हरनाकश, इन्हां नू छेती जन्म नहीं मिलता। इन्ने माड़े संस्कार, पत्थर दिल पत्थर दिमाग, कोई बिल्कुल कसायण ते डायण मां होवे उहदे राहीं इन्हां दा जन्म होएगा, उंज नहीं होएगा। दूसरे देव ज्ञानी सन, जप करते सन, तप करते सन, परमात्मा तक नहीं पहुंच सके, मुक्त नहीं हो सके। जिमें 100 मील की वाट होवे, 90 ते तय कीती सी, पर शरीर का अंत हो गया, सूक्ष्म शरीर ते अस्थूल शरीर का संबंध टुट गया, तो यात्रा ते विचे रह गए। इस तरह के सूक्ष्म शरीर अति पवित्र होंदे, इन्हां नूं देव कहिंदे ने, इन्हां दा भी जल्दी जन्म नहीं आउंदा। क्यों? बिल्कुल देवी मां चाहिए, पवित्र गोद चाहिए, संस्कारां दे अनुकूल चाहिए, तां जन्म होवेगा, उंज नहीं होवेगा। ये प्रकरण अलग है, किसी वक्त मैं खोलांगा, अज ते जो कुछ मूल गल है वह थोड़े सामने रखा। आम साधारण मनुख 10-12-13 दिनों के अंदर जन्म लै लेंदे ने, कई ते इधर मरे इधर किधरे गर्भ दे प्रवेश कर गए। आम साधारण मनुख, साधारण तो मुराद की ही, ना देवता बन सके, ना पशु बन सके, ना अगे गए ना पिछे गए, उत्थे ही रहे। समाज दा भय, कानून दा भय, गलत नहीं करते रहे, बस मनुखां दी तरह जीवे, अगे नहीं जा सके, मौत हो गई है, इन्हां दा छेती जन्म आउंदा है। आम साधारण सूक्ष्म ढांचे बड़े छेती जन्म लैंदे, असाधारण विशेष ਜਲਦੀ ਜਨਮ ਨਹੀਂ ਲੈਂਦੇ। ਇਹਨੂੰ ਇਕਬਾਲ ਤੇ ਇੰਜ ਕਹਿੰਦਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰ ਹੀ ਪੇ ਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ ਕਦੀ ਮਨੁੱਖੀ ਗੁਲਿਸਤਾਨ ਵਿੱਚ ਕੁਝ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗੋ ਬਾਗ ਕਰ ਦਿੰਦਾ, ਕੋਈ ਨਵੀਂ ਕ੍ਰਾਂਤੀ ਲਿਆਂਦਾ ਹੈ। ਪਰ ਕਹਿੰਦਾ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ, ਬੜੇ ਲੰਬੇ ਸਮੇਂ ਤੱਕ ਇਹ ਦੇਵ ਉਡੀਕ ਕਰਦੇ ਨੇ, ਇਸ ਦੇ ਏਕੋ ਸਿਮਰੇ ਦੇਵ ਯਾਦ ਕਰਦੇ ਨੇ ਸਾਨੂੰ ਜਨਮ ਮਿਲੇ, ਪਰ ਹਰ ਗੋਦ ਦੇ ਰਾਹੀਂ ਨਹੀਂ ਆਉਣਾ ਚਾਹੁੰਦੇ। ਜਿਵੇਂ ਬੰਜਰ ਜ਼ਮੀਨ ਦੇ ਗੁਲਾਬ ਨਹੀਂ ਪੈਦਾ ਹੁੰਦਾ, ਘਾਸ ਕੰਡੇ ਪੈਦਾ ਹੋ ਜਾਂਦੇ ਹੋ ਜਾ, ਗੁਲਾਬ ਨਹੀਂ ਪੈਦਾ ਹੁੰਦਾ, ਚੰਦਨ ਨਹੀਂ ਪੈਦਾ ਹੁੰਦਾ। ਹਰ ਗੋਦ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਅਜੋਕਾ ਸਮਾਜਿਕ ਜੀਵਨ ਇਤਨਾ ਭ੍ਰਸ਼ਟ ਹੋ ਗਿਆ, ਗੁਸਤਾਖੀ ਮਾਫ, ਇਤਨਾ ਮੈਲਾ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦੋ ਸ਼ਬਦ ਉਚਾਰਨ ਕਰ ਰਹੇ ਨੇ, ਸਾਹਮਣੇ ਆ ਗਏ ਨੇ, ਹੁਣ ਮੈਂ ਕਹਿ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਉਤ ਜਨੂਰਾ ਦੀ ਜਨੂਰੀ ਜੋਰੂ, ਜਿਨ੍ਹਾਂ ਦਾ ਸਿੱਖਦਾ ਇਸ ਕਲਯੁਗ ਵਿੱਚ, ਇਸ ਦੌਰ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ, ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ। ਗੁਰੂ ਨਾਨਕ, ਪੁੱਤ ਜਨੂਰਾ ਧੀ ਜਨੂਰੀ, ਪੁੱਤ ਜਿਨ ਬਹੁਤ ਹੈ ਧੀ ਵੀ ਜਿਨ ਬਹੁਤ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ, ਜਿਨ੍ਹਾਂ ਦਾ ਸਿਕਦਾਰ, ਇਹ ਜਿਨ ਭੂਤਾਂ ਦਾ ਜਨਮ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਨੇ ਸਮਾਜਿਕ ਜੀਵਨ ਭ੍ਰਸ਼ਟ ਹੋ ਗਿਆ। ਕਿਸ ਤਰ੍ਹਾਂ ਭ੍ਰਸ਼ਟ ਹੋ ਗਿਆ? ਤੋ ਸਤਿਗੁਰੂ ਦੱਸਦੇ ਨੇ, ਰੰਨਾ ਹੋਈਆਂ ਬੋਧੀਆਂ, ਪੰਕਤੀਆਂ ਨਾ ਆਉਂਦੀਆਂ, ਬਾਣੀ ਨਾ ਆਉਂਦੀ, ਤੇ ਮੈਂ ਕਹਿਣਾ ਵੀ ਨਹੀਂ ਸੀ ਗ੍ਰਸਤੀ ਆਦਮੀ ਆ ਮੈਂ, ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ, ਪਹਿਲੇ ਪਾਤਸ਼ਾਹ ਦੇ ਬੋਲਣੇ। ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਵਾਲ। ਇਸਤਰੀ ਤੇ ਸਰੀਰ ਦੀ ਨੁਮਾਇਸ਼ ਵਿੱਚ ਲੱਗ ਗਈ, ਬਹੁਤੀਆਂ ਚੰਚਲ, ਅਤਿਅੰਤ ਚੰਚਲ ਹੋ ਗਈ, ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ। ਯੂਰਪ ਦੀ ਇਸਤਰੀ ਤੇ ਇੰਜ ਕਹਿ ਲਓ, ਕਮ ਸੇ ਕਮ 80% ਤੇ ਲਗਨ ਹੋ ਗਈ, ਸਰੀਰ ਦੀ ਪ੍ਰਦਰਸ਼ਨੀ ਕਰਨੀ ਹੈ, ਸਰੀਰ ਦੀ ਨੁਮਾਇਸ਼ ਕਰਨੀ ਹੈ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ ਹੈ, ਏਸ਼ੀਆ ਵੀ ਚੱਲ ਪਿਆ। ਰੰਨਾ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ। ਸਯਾਦ ਫਾਰਸੀ ਦਾ ਲਫ਼ਜ਼ ਹੈ, ਪੁਰਸ਼ ਸ਼ਿਕਾਰੀ ਨੇ, ਉਹ ਦੇਖਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਫੈਸ਼ਪਣਾ ਦੇਖਣਾ ਚਾਹੁੰਦੇ, ਇਹ ਤੇ ਸ਼ਿਕਾਰੀ ਨੇ। ਤੇ ਇਸਤਰੀ ਇਤਨੀ ਚੰਚਲ ਉਹ ਨੁਮਾਇਸ਼ ਕਰਨਾ ਚਾਹੁੰਦੀ ਹੈ। ਸੀਲ ਸੰਜਮ ਸੁੱਚ ਬੰਨੇ, ਕੋਈ ਸ਼ੀਲ ਨਹੀਂ ਰਿਹਾ, ਸੀਲ ਸੰਜਮ ਸੁੱਚ ਬੰਨੇ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ। ਸ਼ਰਮ ਹਯਾ ਤੇ ਪਤਾ ਨਹੀਂ ਕਿੱਥੇ ਚਲੀ ਗਈ। ਹੁਣ ਘਰ ਘਰ ਵਿੱਚ ਜਿੰਨ ਭੂਤ ਨਹੀਂ ਪੈਦਾ ਹੋਣਗੇ ਤਾਂ ਹੋਰ ਕੀ ਹੋਵੇਗਾ? ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੋਰਾ ਦੀ ਜਨੋਰੀ, ਜਿਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ, ਭਾਵ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ, ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ। ਕੋਈ 2-2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ, ਕਹਿੰਦੇ ਹਰ ਦੂਜੇ ਤੀਜੇ ਘਰ ਵਿੱਚ ਦੇਵਤਾ ਹੁੰਦਾ ਸੀ, ਦੇਵੀ ਹੁੰਦੀ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ, ਦੇਵਤਾ ਹੈ। ਇੰਦਰ ਦੇਵਤਾ ਸੀ, ਸ਼ਿਵਜੀ ਦੇਵਤਾ ਸੀ, ਵਿਸ਼ਨੂੰ ਦੇਵਤਾ ਸੀ, ਜ਼ਮੀਨ ਦੇ ਹੀ ਬੰਦੇ ਸਨ। ਜਿਵੇਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਬਨਾਰਸ ਸ਼ਿਵ ਜੀ ਨੇ ਵਸਾਈਏ, ਜ਼ਮੀਨ ਦਾ ਹੀ ਮਨੁੱਖ ਸੀ। ਹਰ ਦੂਜੇ ਤੀਜੇ ਘਰ ਵਿੱਚ ਕੋਈ ਦੇਵੀ ਹੁੰਦੀ ਸੀ, ਦੇਵਤਾ ਹੁੰਦਾ ਸੀ। ਲੋਕੀ ਕਹਿੰਦੇ ਸਨ ਇਹ ਮਨੁੱਖ ਨਹੀਂ, ਇਹਦਾ ਦੀਵਾ ਜਲਿਆ ਹੋਇਆ, ਦੇਵਤਾ। ਮਾਹੌਲ ਇਸ ਤਰ੍ਹਾਂ ਬਦਲ ਗਈ ਹੈ, ਹੁਣ ਹਰ ਇੱਕ ਅੱਧ ਘਰ ਨੂੰ ਛੱਡ ਕੇ ਦੂਜੇ ਤੀਜੇ ਘਰ ਵਿੱਚ ਭੂਤ ਪ੍ਰੇਤ ਹੀ ਨੇ। ਗੁਸਤਾਖੀ ਮਾਂ ਸਤਿਗੁਰ ਇਸ ਤਰ੍ਹਾਂ ਕਹਿ ਰਹੇ, ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ, ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ, ਉਹ ਹੀ ਜਨਮ ਲੈਂਦੇ ਪਏ। ਫਿਰ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ, ਲਮਕਾਵਾਂ ਨਾ। ਮਨੁੱਖ ਦੀ ਜੀਵਨ ਯਾਤਰਾ ਉੱਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ, ਜਿੱਤ ਦੁਆਰੇ ਉਭਰੇ, ਜਿੱਥੋਂ ਉਭਾਰ ਹੋਇਆ, ਜਿੱਥੋਂ ਅਸੀਂ ਆਇਆ, ਪਰਮਾਤਮਾ ਤੋਂ ਆਇਆ, ਪਰਮਾਤਮਾ ਤੇ ਯਾਤਰਾ ਸਮਾਪਤ ਹੋਵੇਗੀ। ਪਰਮਾਤਮਾ ਸਾਡਾ ਘਰ ਹੈ। ਕਿਹੜੇ ਦਰਵਾਜ਼ੇ ਤੋਂ ਆਇਆ? ਸ਼ਬਦ ਦੇ ਦਰਵਾਜ਼ੇ ਤੋਂ ਆਇਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਏ, ਕਿਉਂਕਿ ਕੀਤਾ ਪਸਾਓ ਏਕੋ ਕਵਾਓ। ਇੱਕ ਕਵਾਓ ਤੋਂ ਸਾਰਾ ਪਸਾਰਾ ਹੋਇਆ, ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ। ਸ਼ਬਦ ਦਰਵਾਜ਼ਾ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਈ ਦੇ। ਫਿਰ ਇਹ ਦੋ ਨਾਮ ਕਿਉਂ ਨੇ? ਦੋ ਨਾਮ ਇਸ ਵਾਸਤੇ ਨੇ, ਇੱਕ ਦਰ ਹੈ ਇੱਕ ਘਰ ਹੈ। ਪਰ ਦਰ ਐਸਾ ਜੋ ਘਰ ਦੇ ਨਾਲ ਜੁੜੇ ਹੋਇਆ, ਦਰ ਤੋਂ ਲੱਗਣਾ ਤੇ ਘਰ ਦੇ ਵਿੱਚ ਪ੍ਰਵੇਸ਼ ਕਰਨਾ, ਸ਼ਬਦ ਦਾ ਜਪ ਕਰਨਾ ਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ, ਬਸ ਇੰਨਾ ਹੀ ਗੱਲ ਹੈ। ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ? ਆਵਾਜ਼ ਨਾਲ ਜਗਾਓਗੇ ਨਾ। ਇੱਕ ਮਨੁੱਖ ਸੁੱਤਾ ਪਿਆ, ਕੁਝ ਖੁੜਾਕ ਕਰੋਗੇ ਨਾ, ਆਵਾਜ਼ ਕਰੋਗੇ ਤਾਂ ਜਾਗੇਗਾ ਨਾ, ਤਾਂ ਉਹਦੀ ਨੀਂਦ ਟੁੱਟੇਗੀ। ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ। ਵਾਹਿਗੁਰੂ, ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ। ਇਹ ਬਾਰੀਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੂਰਾ ਸੁੱਤਾ ਹੋਇਆ ਮਨ ਪੱਥਰ ਹੈ, ਪੂਰਾ ਜਾਗਿਆ ਹੋਇਆ ਮਨ ਪਰਮਾਤਮਾ ਹੈ। ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਪੱਥਰ ਨੂੰ ਪ੍ਰਕਿਰਤੀ ਬਨਸਪਤੀ ਚ ਲਿਆਈ, ਪਸ਼ੂਆਂ ਚ ਲਿਆਈ, ਮਨੁੱਖਾਂ ਚ ਲਿਆਈ, ਇੱਥੇ ਤੱਕ ਪ੍ਰਕਿਰਤੀ ਲਿਆਈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲਾ ਛੋੜ ਦਿੱਤਾ, ਸੁਤੰਤਰ ਹੈ। ਤੇਰੀ ਮਰਜ਼ੀ ਹੈ ਸੱਚ ਬੋਲ, ਤੇਰੀ ਮਰਜ਼ੀ ਹੈ ਝੂਠ ਬੋਲ, ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ, ਤੇਰੀ ਮਰਜ਼ੀ ਅੱਖਾਂ ਖੋਲ ਕੇ ਚੱਲ। ਕਰਮ ਕਰਨ ਦੀ ਸੁਤੰਤਰਤਾ ਹੈ, ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ। ਜੈਸੇ ਮੈਂ ਮਕਈ ਬੋਦੇ ਹਾਂ ਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤੇ ਕਣਕ ਚਾਹੀਦੀ ਸੀ, ਐਵੇਂ ਗਲਤੀ ਹੋ ਗਈ, ਮਕਈ ਬੀਜ ਬੈਠਾ। ਅੱਛਾ ਹੁਣ ਮੈਂ ਅਰਦਾਸ ਕਰਾਂ, ਪਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਤੂੰ ਕਣਕ ਪੈਦਾ ਕਰ ਦੇ। ਨਹੀਂ, ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ। ਇਹ ਤੇ ਆਪ ਬੀਜ ਆਪੇ ਹੀ ਕਰ, ਇਹ ਤੇ ਜਿਹਾ ਬੀਜੇ ਸੋ ਲੁਣੇ, ਕਰਮਾ ਸੰਧੜਾ ਕੇ। ਕਰਮ ਬੀਜ ਨੇ ਤੇ ਫਲ ਕੀ ਹੈ? ਦੁੱਖ ਤੇ ਸੁੱਖ। ਛੋਟੇ ਦੁੱਖ ਨੇ, ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ। ਵੱਡਾ ਦੁੱਖ ਬਹੁਤ ਵੱਡੇ ਬੀਜ ਇਸ ਨੇ ਬੋਏ ਨੇ, ਤਾਂ ਵੱਡਾ ਕਲੇਸ਼ ਹੈ। ਛੋਟੇ ਛੋਟੇ ਸੁੱਖ ਨੇ, ਇਹਨੇ ਛੋਟੇ ਛੋਟੇ ਬੀਜ ਬੋਏ ਨੇ, ਛੋਟੀ ਛੋਟੀ ਭਲਾਈ ਕੀਤੀ ਹੈ। ਪਰਮ ਆਨੰਦ ਹੈ, ਪਰਮ ਰਸ ਹੈ, ਇਹਨੇ ਬਹੁਤ ਮਹਾਨ ਬੀਜ ਬੋਏ ਨੇ। ਕਰਮ ਭੂਮ ਮੈਂ ਬਹੁ ਬਹੁ ਨਾਮ, ਇਹ ਧਰਤੀ ਸਰੀਰ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾਓ, ਕਰਮ ਕਰਨਾ ਵੀ ਹੈ ਤੇ ਵਾਹਿਗੁਰੂ ਵਾਹਿਗੁਰੂ ਜਪੋ, ਪਰਮ ਆਨੰਦ ਪੈਦਾ ਹੋਵੇਗਾ, ਪਰਮ ਰਸ ਪੈਦਾ ਹੋਵੇਗਾ, ਪਰਮ ਖੇੜਾ ਪੈਦਾ ਹੋਵੇਗਾ। ਪਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ, ਇਹ ਇਤਨਾ ਔਖਾ ਹੈ, ਇਤਨਾ ਔਖਾ ਹੈ, ਕਿਧਰੇ ਮੇਰੀ ਨਿਰਮਾਣਤਾ ਨਾ ਸਮਝ ਲੈਣੀ। ਮੈਨੂੰ 50 ਸਾਲ ਦੇ ਕਰੀਬ ਹੋਣ ਲੱਗੇ ਨੇ ਕਥਾ ਕਰਦੇ ਆ, ਬੜੇ ਉਤਾਰ ਚੜਾਅ ਮੈਂ ਜ਼ਿੰਦਗੀ ਚ ਦੇਖੇ ਨੇ, ਔਰ ਬੜੇ ਬੜੇ ਅਨੁਭਵੀ ਪੁਰਸ਼ ਵੀ ਦੇਖੇ ਨੇ, ਜਿਨ੍ਹਾਂ ਨੂੰ ਦੇਖ ਕੇ ਪਰਮਾਤਮਾ ਚੇਤੇ ਆਉਂਦਾ, ਐਸੇ ਪੁਰਸ਼ ਵੀ ਦੇਖੇ ਨੇ। ਔਰ ਬੜੇ ਜ਼ਲੀਲ ਕੁਬੜ ਦੁਸ਼ਟ ਵੀ ਦੇਖੇ ਨੇ, ਔਰ ਪਾਲਾ ਵੀ ਪੈਂਦਾ ਰਿਹਾ, ਦੁਸ਼ਟਾਂ ਨਾਲ ਵੀ ਪਾਲਾ ਪੈਂਦਾ ਰਿਹਾ, ਭਗਤਾਂ ਨਾਲ ਵੀ ਪੈਂਦਾ ਰਿਹਾ। ਪਰ ਇੱਕ ਗੱਲ ਜੋ ਮੇਰੀ ਸਮਝ ਚ ਆਈ ਹੈ, ਅਜੇ ਵੀ ਉਸਨੂੰ ਅਪਣਾਉਣ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ। ਇਸ ਵਾਸਤੇ ਕਿਧਰੇ ਮੈਨੂੰ ਨਿਰਮਾਣ ਵੀ ਨਾ ਸਮਝ ਲੈਣਾ, ਇਹ ਮੇਰੀ ਫੋਕੀ ਨਿਰਮਾਣਤਾ ਨੇ, ਇੱਕ ਅਸਲੀਅਤ ਬਿਆਨ ਕਰ ਰਿਹਾ। ਦੂਸਰਾ ਕਿਧਰੇ ਇਹ ਵੀ ਨਾ ਸਮਝ ਲੈਣਾ ਕਿ ਇਹਨੂੰ ਅਨੁਭਵ ਹੋਵੇਗਾ ਤਾਂ ਕਹਿੰਦਾ, ਨਹੀਂ, ਅਨੁਭਵ ਕਿਵੇਂ ਆਉਂਦਾ ਇਸ ਦਾ ਮੈਨੂੰ ਪਤਾ ਹੈ, ਇਤਨਾ ਹੰਕਾਰ ਮੈਂ ਕਰ ਲੈਂਦਾ, ਚਲੋ ਇੰਜ ਕਹਿ ਦੋ, ਇਤਨੀ ਗੱਲ ਕਰ ਦੇਣਾ। ਮਨੁੱਖ ਦਾ ਮਨ ਕਿਵੇਂ ਜਾਗ ਸਕਦਾ ਹੈ, ਇਤਨਾ ਮੈਨੂੰ ਪਤਾ ਹੈ। ਪਰ ਮਨ ਨੂੰ ਮੈਂ ਪੂਰਨ ਤੌਰ ਤੇ ਜਗਾ ਸਕਾਂ, ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ, ਪਰ ਮੈਨੂੰ ਸਮਝ ਹੈ। ਇਹ ਮੈਂ ਸਤਿਗੁਰ ਦੀ ਹਜ਼ੂਰੀ 'ਚ ਇਤਨਾ ਦਾਅਵਾ ਕਰਦਾ, ਜ਼ਿਆਦਾ ਨਹੀਂ। ਕਿਸ ਤਰ੍ਹਾਂ ਜਾਗੋਗੇ? ਵਾਹਿਗੁਰੂ, ਵਾਹਿਗੁਰੂ ਦੀ ਧੁਨ ਮਨ ਨੂੰ ਜਗਾਉਣ ਵਾਸਤੇ ਹੈ, ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਉਹਨੂੰ ਕੋਈ ਸੁਣਾਉਣ ਵਾਸਤੇ ਨਹੀਂ ਹੈ। ਉਹ ਤਾਂ ਬਿਨ ਬੋਲਿਆਂ ਸਭ ਕੁਛ ਜਾਣਦਾ, ਕਿੱਸਾ ਕੇ ਕੀਚੇ ਅਰਦਾਸ। ਫਿਰ ਇਹ ਉੱਚੀ ਉੱਚੀ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਉਣ ਵਾਸਤੇ, ਤੇ ਮਨ ਕਦੋਂ ਜਾਗੇਗਾ? ਮਨ ਸੁਣੇ, ਮਨ ਨਹੀਂ ਸੁਣਦਾ, ਉੱਕੇ ਨਹੀਂ ਸੁਣਦਾ। 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ, ਇਹਦੇ ਚ ਅਸਫਲਤਾ ਹੈ। ਮਨ ਨਹੀਂ ਸੁਣਦਾ, ਮਨ ਬੋਲਦਾ ਹੈ, ਇਹਦੇ ਬੋਲਣ ਦੀ ਆਦਤ ਹੈ। ਹੁਣ ਜ਼ਬਾਨ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ? ਫਿਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਦੂਜਾ ਸੁਣੇ ਜੀ, ਦੂਜਾ ਸੁਣੇ। 10-10 ਹੌਰਨ ਲਾਏ ਹੁੰਦੇ ਨੇ ਪੰਜਾਬ ਦੇ ਪਿੰਡਾਂ 'ਚ, ਗੁਰਦੁਆਰੇ 'ਚ 2 ਬੰਦੇ ਨਹੀਂ ਬੈਠੇ ਹੁੰਦੇ, ਤੇ ਮੈਂ ਜਦ ਪੁੱਛ ਬੈਠਾ ਇਹ 10 ਹੌਰਨ ਲਾਏ ਨੇ, ਪਿੰਡ ਸੁਣੇ, ਹੱਦ ਹੋ ਗਈ, ਪਿੰਡ ਸੁਣੇ, ਤੂੰ ਵੀ ਸੁਣਿਆ ਕਦੀ? ਸੁਣਨਾ ਸੌਖੀ ਖੇਡ ਨਹੀਂ ਹੈ, ਕਠਿਨ ਹੈ। ਅਗਰ ਮਨ ਸੁਣ ਲਵੇ ਤਾਂ ਮਨ ਪਰਮਾਤਮਾ ਦਾ ਰੂਪ ਹੋ ਜਾਂਦਾ। ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਹਾਂ, ਇਹਨਾਂ 15 ਮਿੰਟਾਂ 'ਚ ਗੱਲ ਪਕੜ ਵਿੱਚ ਆ ਜਾਏ। ਜਦ ਮਨੁੱਖ ਬੋਲਦਾ ਹੈ, ਬੋਲਣ ਦਾ ਪੁਰਨਾ ਪੈਦਾ ਹੁੰਦਾ ਹੈ, ਪਵਨ ਨਾਭੀ ਨਾਲ ਟਕਰਾਉਂਦੀ ਹੈ। ਦੇਹੀ ਮਾਠੀ ਬੋਲੇ ਪਵਨ, ਅਸੀਂ ਬੋਲਦੇ ਹਾਂ ਪਵਨ ਤੱਤ ਕਰਕੇ, ਬੋਲਣਾ ਪਵਨ ਤੱਤ ਦੀ ਪ੍ਰਕਿਰਤੀ ਹੈ। ਇਸ ਵਾਸਤੇ ਪਵਨ ਨੂੰ ਬਾਕੀ ਤੱਤਾਂ ਦੇ ਗੁਰੂ ਕਿਹਾ। ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ, ਬੋਲ ਕੇ ਹੀ ਸੰਬੰਧ ਟੁੱਟਦੇ ਨੇ, ਬੋਲ ਕੇ ਹੀ ਸੰਬੰਧ ਜੁੜਦੇ ਨੇ। ਟੁੱਟ ਗਈ ਪ੍ਰੀਤ ਬੁਰ ਬੋਲ, ਇੱਕ ਬੁਰਾ ਬੋਲ ਬੋਲਿਆ, ਕਈ ਸਾਲਾਂ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ। ਗੰਢ ਪ੍ਰੀਤੀ ਮਿੱਠੇ ਬੋਲ, ਇੱਕ ਮਿੱਠਾ ਬੋਲ ਬੋਲਿਆ, ਉਪਰਾ ਮਨੁੱਖ ਆਪਣਾ ਹੋ ਗਿਆ। ਮਨੁੱਖੀ ਦੁਨੀਆਂ 'ਚ ਖੇਡ ਸਾਰੀ ਬੋਲਾਂ ਦੀ ਹੈ, ਤੇ ਬੋਲਣਾ ਪਵਨ ਕਰਕੇ। ਇਸ ਵਾਸਤੇ ਸਤਿਗੁਰੂ ਸੁਣੋ, ਗੁਰੂ ਕਹਿੰਦੇ ਨੇ ਦੇਹੀ ਮਾਠੀ ਬੋਲੇ ਪਵਨ, ਜੈਸੇ ਮਨ ਵਿੱਚ ਪੁਰਨਾ ਪੈਦਾ ਹੁੰਦਾ ਹੈ ਬੋਲਣਾ, ਪਵਨ ਨਾਭੀ ਨਾਲ ਟਕਰਾਉਂਦੀ ਹੈ। ਨਾਭੀ ਥੋੜ੍ਹੀ ਜਿਹਾ ਖੁੱਲਦੀ ਹੈ, ਜੈਸੇ ਖੁੱਲਦੀ ਉੱਥੋਂ ਆਵਾਜ਼ ਉੱਠਦੀ ਹੈ, ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ। ਇੱਕ ਧੁਨ ਤੇ ਆਉਂਦੀ ਹੈ, ਉਹਦੇ 'ਚ ਅੱਖਰ ਨਹੀਂ ਆਉਂਦੇ, ਇੱਕ ਧੁਨ ਉੱਠਦੀ ਹੈ। ਉਹ ਜਦ ਹਿਰਦੇ ਤੇ ਪਹੁੰਚਦੀ ਹੈ, ਉਹਨੂੰ ਅੱਖਰ ਮਿਲਦੇ ਨੇ, ਫਿਰ ਇਹਨੂੰ ਕਹਿੰਦੇ ਨੇ ਪਸੰਤੀ। ਬੜੇ ਧਿਆਨ ਨਾਲ ਸੁਣਨਾ, ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ, ਇਹਨੂੰ ਕਹਿੰਦੇ ਨੇ ਮਧਮਾ, ਪੂਰਾ ਵਾਕ ਬਣ ਜਾਂਦਾ ਹੈ ਜੋ ਜ਼ਬਾਨ ਨੇ ਕਹਿਣਾ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਕਹਿੰਦੇ ਨੇ ਬੈਖਰੀ। ਪਰਾ, ਪਸੰਤੀ, ਮਧਮਾ, ਬੈਖਰੀ। ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਹੈ? ਜਦ ਪਵਨ ਟਕਰਾਉਂਦੀ ਹੈ, ਤੇ ਪਵਨ ਕਦੋਂ ਟਕਰਾਉਂਦੀ ਹੈ? ਜਦ ਮਨ ਵਿੱਚ ਫੁਰਨਾ ਪੈਦਾ ਹੋਵੇ, ਬੋਲਣਾ, ਬੋਲਣਾ। ਪਵਨ ਨਾਭੀ ਨਾਲ ਟਕਰਾਉਂਦੀ ਹੈ, ਨਾਭੀ ਤੋਂ ਧੁਨ ਉੱਠਦੀ ਹੈ, ਹਿਰਦੇ ਤੱਕ ਪਹੁੰਚਦੀ ਹੈ, ਅੱਖਰ ਮਿਲਦੇ ਨੇ, ਇਹ ਕੰਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ। ਇਹਨੂੰ ਪਸੰਤੀ ਕਹਿੰਦੇ ਨੇ। ਇਹ ਫਿਰ ਕੰਠ ਤੱਕ ਪਹੁੰਚਦੀ ਹੈ, ਪੂਰਾ ਵਾਕ ਬਣ ਜਾਂਦਾ ਜੋ ਕਹਿਣਾ, ਇਹਨੂੰ ਮਧਮਾ ਕਹਿੰਦੇ ਨੇ, ਤੇ ਜ਼ਬਾਨ ਬਿਆਨ ਕਰ ਦਿੰਦੀ ਹੈ, ਇਹਨੂੰ ਬੈਖਰੀ ਕਹਿੰਦੇ ਨੇ। ਪਰਾ, ਪਸੰਤੀ, ਮਧਮਾ, ਬੈਖਰੀ। ਇਹ ਜਿਹੜੀ ਬੈਖਰੀ ਬਾਣੀ ਹੈ, ਵਾਹਿਗੁਰੂ ਵਾਹਿਗੁਰੂ ਬੈਖਰੀ ਹੈ। ਹੁਣ ਇਹਨੂੰ ਪਰਾ ਕਰਨਾ ਹੈ, ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ। ਇਹਨੂੰ ਗੁਰਬਾਣੀ ਇੰਜ ਕਹਿੰਦੀ ਹੈ, ਉਲਟੀ ਗੰਗਾ ਜਮਨ ਮਿਲਾਓ। ਗੰਗਾ ਜਿੱਥੋਂ ਨਿਕਲੀ ਹੈ, ਜਿੱਥੋਂ ਜਨਮੀ ਹੈ, ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਹੈ। ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ। ਅਕਸਰ ਦਰਿਆ 100% ਕਰੀਬਨ ਪਹਾੜਾਂ ਤੋਂ ਨਿਕਲਦੇ ਨੇ, ਉਚਾਈਆਂ ਤੋਂ ਆਉਂਦੇ ਨੇ, ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ, ਕਠਿਨ ਹੈ, ਕਠਿਨ। ਜ਼ਮੀਨ ਦੇ ਉੱਤੇ ਮਨੁੱਖ ਇਸ ਤਰ੍ਹਾਂ ਨਹੀਂ ਕਰ ਸਕਦਾ, ਹੋਇਆ ਨਹੀਂ, ਅੱਜ ਤੱਕ ਕਾਮਯਾਬੀ ਨਹੀਂ ਹੋਈ, ਐਸਾ ਹੋ ਨਹੀਂ ਸਕਦਾ। ਜਿੱਥੋਂ ਗੰਗਾ ਨਿਕਲੀ ਹੈ, ਗੰਗੋਤਰੀ ਤੋਂ, ਬਦਰੀ ਨਾਰਾਇਣ ਤੋਂ ਵੀ ਪਰੇ ਹੈ, ਗਾਲਬਨ 32,000 ਫੁੱਟ ਹੈ, ਐਵਰੈਸਟ ਜਿਤਨੀ ਉਚਾਈ ਹੈ। ਐਵਰੈਸਟ 35,000 ਫੁੱਟ ਕਹਿ ਦਿੰਦੇ ਨੇ, ਇਹ ਜ਼ਰਾ ਥੋੜ੍ਹੀ ਜਿਹੀ ਘੱਟ, ਲੇਕਿਨ ਉਸ ਵਰਗੀ ਹੈ, ਉਤਨੀ ਵਿਖੜੀ ਹੈ। ਉੱਥੋਂ ਨਿਕਲਦੀ ਹੈ ਇਹ ਗੰਗਾ। ਹੁਣ ਕਬੀਰ ਕਹਿੰਦੇ ਜਿੱਥੋਂ ਨਿਕਲੀ ਹੈ ਉੱਥੇ ਹੀ ਲੈ ਜਾਣੀ, ਪਲਟਾ ਕੇ ਉੱਥੇ ਹੀ ਲੈ ਜਾਣਾ। ਇਹ ਧੁਨ ਜਿੱਥੋਂ ਉਲਟ ਨਿਕਲੀ ਹੈ ਪਲਟਾ ਕੇ ਵਾਪਸ ਲੈ ਜਾਣੀ ਹੈ। ਧੁਨ ਜੋ ਨਾਭੀ ਤੋਂ ਉੱਠੀ ਹੈ ਜ਼ਬਾਨ ਦੇ ਰਾਹੀਂ ਪ੍ਰਗਟ ਹੋਈ ਹੈ ਕੰਨਾਂ ਦੇ ਰਾਹੀਂ ਵਾਪਸ ਜਾਏਗੀ। ਸਰਵਨਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗਈ। ਇਸ ਧੁਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਉਣਾ ਬੜਾ ਆਸਾਨ ਹੈ, ਸਾਰਾ ਦਿਨ ਗੱਪ ਸ਼ੱਪ ਚੱਲਦੀ ਰਹਿੰਦੀ ਹੈ, ਵਾਹਿਗੁਰੂ ਵਾਹਿਗੁਰੂ ਵੀ ਦੋ ਦੋ ਘੰਟੇ ਚੱਲਦਾ ਰਹਿੰਦਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਇੱਕੋ ਦਫਾ ਵਾਹਿਗੁਰੂ ਆਖਣ ਨਾਲ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ, ਇੱਕੋ ਹੀ ਦਫਾ। ਇੱਕ ਚਿੱਤ ਜੈ ਇੱਕ ਛਿਨ ਦੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਚਲੋ ਮੈਂ ਇੰਝ ਕਹਿ ਦਿਆਂ, ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਹਾਂ, ਇੱਕ ਪਾਪ ਵੀ ਨਹੀਂ ਮਿਟੇਗਾ, ਇੱਕ ਦੁੱਖ ਵੀ ਨਹੀਂ ਮਿਟੇਗਾ। ਇੱਕ ਦਫਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਂਦੇ ਨੇ, ਕਰੋੜਾਂ ਦੁੱਖ ਮਿਟ ਜਾਂਦੇ ਨੇ। ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ, ਸੌਖਾ ਹੈ, ਬਹੁਤ ਸੌਖਾ ਹੈ। ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਜ਼ਬਾਨ ਬੋਲੇ ਤੇ ਮਨ ਪੂਰੀ ਇਕਾਗਰਤਾ ਨਾਲ ਸੁਣੇ, ਔਖਾ ਹੈ। ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਧਰੇ ਇੱਕ ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ, ਬਸ ਇੰਨੀ ਗੱਲ। ਖੇਡ ਇੱਕ ਦਫਾ ਨਾਲ ਬਣੇਗੀ, ਦੋ ਦਫਾ ਨਾਲ ਨਹੀਂ। ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ, ਇੱਕ ਦਫਾ ਨਾਲ ਗੱਲ ਬਣੇਗੀ। ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ। ਕਿਹੜਾ ਇੱਕ ਦਫਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ, ਉੱਠੀ ਤੇ ਧੁਨ ਨਾਭੀਤ ਹੋਏ ਤੇ ਇਹ ਧੁਨ ਵਾਪਸ ਨਾਭੀ ਤੱਕ ਜਾਵੇ। ਹੁਣ ਸੁਣ ਕੇ ਜਾਏਗੇ, ਮਿੰਟ ਥੋੜੇ ਰਹਿ ਗਏ ਨੇ, ਇਸੇ 'ਚ ਮੈਂ ਗੱਲ ਪੂਰੀ ਕਰਾਂ। ਜੈਸੇ ਮਨੁੱਖ ਇਕਾਗਰਤਾ ਨਾਲ ਸੁਣੇਗਾ, ਇਹ ਧੁਨ ਕੰਨਾਂ ਦੇ ਰਾਹੀਂ ਵਾਪਸ ਜਾਏਗੀ। ਜਿਸ ਰਸਤੇ ਤੋਂ ਆਈ ਇਹ ਜਾਏਗੀ, ਉਸੇ ਰਸਤੇ ਤੋਂ ਵਾਪਸ। ਜੈਸੇ ਧੁਨ ਕੰਠ ਤੱਕ ਪਹੁੰਚੀ, ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਖਣ ਦਾ ਰਸ ਆਵੇਗਾ। ਇਹਦੀ ਧੁਨ ਮਧਮਾ ਤੱਕ ਪਹੁੰਚ ਗਈ ਹੈ, ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ। ਜੈਸੇ ਭੋਜਨ ਦੀ ਬੁਰਕੀ ਮੂੰਹ ਚ ਪਾਈ, ਸਵਾਦ ਤੇ ਆ ਗਿਆ, ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ, ਅਜੇ ਨਸਾਂ ਦੇ ਗਰਦਿਸ਼ ਨਹੀਂ ਪਿਆ ਕਰਦਾ, ਅਜੇ ਕੰਠ ਤੋਂ ਥੱਲੇ ਹੀ ਨਹੀਂ ਗਿਆ, ਅਜੇ ਮਾਸ ਨਹੀਂ ਬਣਿਆ, ਅਜੇ ਚਰਬੀ ਨਹੀਂ ਬਣਿਆ, ਅਜੇ ਖੂਨ ਨਹੀਂ ਬਣਿਆ, ਸਵਾਦ ਤੇ ਆ ਗਿਆ। ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ, ਯਕੀਨ ਜਾਣੋ ਅਜੇ ਮਦਮਾ ਦੀ ਖੇਡ ਵੀ ਨਹੀਂ ਬਣੀ, ਅਜੇ ਇੰਝ ਕਹਿ ਲਓ ਬੁਰਕੀ ਮੂੰਹ ਚ ਵੀ ਕੋਈ ਨਹੀਂ, ਗੁਸਤਾਖੀ ਮਾਓ। ਵਾਹਿਗੁਰੂ ਆਖਣ ਦਾ ਸਵਾਦ ਆ ਗਿਆ, ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਜ਼ਬਾਨ ਤੇ ਵਸ ਗਿਆ ਪਹਿਚਾਣ ਕਿ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ, ਕਿ ਬਾਣੀ ਜਪਦਾ ਰਸ ਨਾਲ ਵਰ ਜਾਂਦਾ, ਇਹ ਬੇਰਸੇ ਬਾਣੀ ਨਹੀਂ ਜਪਦਾ। ਕਾਰਨ ਸ਼ਬਦ ਗਹਿਰਾ ਚਲਾ ਜਾਂਦਾ ਕੰਠ ਤੱਕ, ਇਤਨਾ ਸੁਣਦਾ, ਅਜੇ ਇਤਨੀ ਗਹਿਰਾਈ ਹੈ। ਸਹਿਜੇ ਸਹਿਜੇ ਇਹ ਹੋਰ ਗਹਿਰਾ ਚਲਾ ਜਾਏ, ਬਸੰਤੀ ਸਰੋਤ ਇਤਨੀ ਗਹਿਰੀ ਹੋ ਜਾਏ, ਜਿਤਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ, ਉਤਨਾ ਅਨੁਭਵ ਵਧੇਗਾ, ਉਤਨਾ ਗਿਆਨ ਵਧੇਗਾ। ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ। ਕਿਹੜਾ ਅਨਾਹਦ ਨਾਦ? ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ। ਕੀਤਾ ਬਸਾਓ ਏਕੋ ਕਵਾਓ, ਤਿਸਤੇ ਹੋਏ ਲਖ ਦਰਿਆਓ। ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ। ਮੈਂ ਆਪਣੀ ਜ਼ਿੰਦਗੀ 'ਚ 5-7 ਮਨੁੱਖ ਤੇ ਐਸੇ ਦੇਖੇ ਨੇ ਜੋ ਅਨਾਹਦ ਸੁਣਦੇ ਸਨ। ਕੱਲ੍ਹ ਵੀ ਇੱਕ ਸੱਜਣ ਇੱਥੇ ਮੈਨੂੰ ਮਿਲਿਆ, ਅੱਜ ਤੇ ਬੈਠਿਆ ਨਹੀਂ ਹੈ, ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ। ਕੁਛ ਚਿਹਰਾ ਉਸਦਾ ਲੱਗਦਾ ਸੀ ਮੈਨੂੰ, ਕੁਝ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ, ਅਨਾਹਤ ਜੋ ਪਰਮਾਤਮਾ ਤੋਂ ਆਵਾਜ਼ ਆਈ ਹੈ, ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ। ਮਾਂ ਬਾਪ ਤੋਂ ਸਰੀਰ ਆਇਆ ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ। ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਤਾਂ ਸ਼ਬਦ ਬ੍ਰਹਿਮੰਡ ਵਿੱਚ ਮੌਜੂਦ ਹੈ। ਇਸ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ, ਮਾਂ ਕੀ ਰਕਤ ਪਿਤਾ ਬਿੰਦਾਰ। ਸ਼ਬਦ ਤੋਂ ਬ੍ਰਹਿਮੰਡ ਆਇਆ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ, ਉਸ ਸ਼ਬਦ ਨੂੰ ਅਨਾਹਦ ਨਾਦ ਕਹਿੰਦੇ ਨੇ, ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਨੇ। ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ, ऐसा मनुख अनाहद नाद सुनदा। हुण थोड़ा जिहा पड़ाव रह गया, इत्थे मनुख बड़े तरले रहिंदा है। प्रभु तेरी आवाज ते सुनाई दे रही है, हुण तैनूं देखण दा चाह है। ऐसे मनुख नूं कह देंदे ने कि दर तक पहुंच गया, क्योंकि अनाहत तो उत्पत्ति सी ना, कि दर तक पहुंच गए। इसे तो कबीर कहने दरमा दे ठांडे दरबार, तुझ बिन सुरत करे को मेरी दर्शन दीजे, खोल के वाड़ केड़े दरवाजे। कोई बाहर दे दरवाजे नहीं, ये पसंती तक पहुंच गए। उस अवस्था का जिक्र करता है, ये अनाहद नाद सुनन लग पे। कहिंदे ने ये परमात्मा दे दर दी नौबत है। राजे महाराजे बादशाह लोग अपने दरवाजे ते सवेरे शाम नौबत वजांदे सन। हजूर साहब सवेरे शाम वजदी है, शायद आपने विचों कई ने दर्शन किए हैं। दो नगारची बैठे हैं, शहराई वजदी है, उन्हें नौबत वजना कहने। ये लिया ख्याल संतां तो है, ब्रह्म ज्ञानियां तो, भाई परमात्मा के दरवाजे ते नौबत वजदी है। जग मग जोत अनहद धुन गाज है, भाई साहब भाई गुरदास जी अनहद की धुन वजदी है। ऐसा मनुख सुनन लग पैंदा है, तो ऐसा मनुख दर तक पहुंच गया है। नौबत दरवाजे ते वजांदे ने बादशाह लोग, नवाब लोग दरवाजे ते, हजूर साहब भी पौड़ियां दे च नौबत वजदी है दरवाजे ते, दर ते। ये प्रतीक चुने आगे, जैसे धुन पसंती तक पहुंचती है, ऐसा मनुख अनाहद नाद सुनदा है। पर ऐसा मनुख कहिंदे प्रभु तेरी आवाज ते सुनाई दे रही है, दूरों सुनाई दे रही है, हुण तेरी झलक मिले तेरे दीदार करदे आ। तां ही कबीर इत्थे प्रार्थना करदे ने, अनाहद नाथ तक पहुंचे है। दरमां दे ठांडे दरबार, तुझ बिन सुरत करे को मेरी दर्शन दीजे, खोल के वार। हे प्रभु हुण दरवाजा खोल, दर तक पहुंच गया। जिहदी सुरत शब्द नाल जुड़ गई, उह गुरु तक पहुंच गया। गुरु तक पहुंचना बंदे का कर्म है, फिर अगों गुरु का कम है प्रभु तक पहुंचाना। सानू इतनी मेहनत करनी है सुरत शब्द तक पहुंचे, अनाहद नाद तक पहुंचे, अगों फिर गुरु पहुंचा देंदा है। उस अनाहद नाद नहीं दरवाजे खोल देना। अगर इत्थे जप जारी रहे और जप घट जांदा है, क्यों? मनुख अनाहद दी धुन दे ज्यादा मस्त रहने लग पैंदा है। धुन अगर गहरी चली गई तो नाभी नाल टकराई, नाभी पूरी खुल जाएगी। जल्दी जल्दी मैं बयान करना, नाभी दो हालतों में पूरी खुलती है। एक उदों जब आखिरी प्राण नाभी दे चो निकलता है, आयुर्वेद आचार्य मनते ने आखिरी प्राण नाभी दे चौंदा है। हाथ दे चो प्राण निकल गए, हाथ सुन्न हो गए, जबान दे चो निकल गए, जबान सुन्न हो गई, अखां चो निकल गए, हुण अखां नहीं देख रही, पैरां चो प्राण निकल गए, पैर सुर हो गए, पर बंदा जे जीवदा है आखिरी प्राण नाभी दे चौंदा है। उन्हूं कहने ना आज काल खुले तेरी गांठड़ी, अज कल तेरी नाभी गंढ खुलण वाली है, खुलेगी। मौत दे समय खुलदी है, जब खुलदी है तो शरीर दी हालत ए होंदी है, हथ मरोड़े तन कपे स्याऊ होआ से, सणे लोग कहने ना गंढ खुल गई, नाभी खुल गए, आखिरी प्राण रुखसत। इहदे नाल शरीर दी मौत हो जांदी है, पर जैसे धुन नाभी नाल टकरांदी है उदों भी नाभी पूरी खुलदी है। शरीर दी हालत ते ओही बनदी है जिहड़ी मौत दे समय बनदी, हथ मरोड़े तन कपे स्याऊ होवा से। इत्थे शरीर दी मौत नहीं आउंदी, मन दी मौत हो जांदी है। मन परमात्मा बन जाता है, मन तो जोत स्वरूप है अपना मूल पछा। इत्थे आके कई घबरांदे ने, उन्होंने इंज दिसदे जिवें गया सी, वाकई पुराने संस्कार पुराना ढांचा, अज तक जो हजारा जन्म होए जिस ढंग नाल जीवे सब खत्म होंदे। हर के नाम कबीर उजागर, जन्म जन्म के पाटे कागर। वो जन्मां जन्मांतरां दे अंदर जिहड़े कागज पए सन सब पट गए। धर्म राय दर कागज फारे, जन नानक लेखा समझ, अंदर वो सारा लेखा पे है। जैसे वो फटदा है ते मनुख नूं इंज लगदा है जिवें मेरी मौत आउण लगी, कई मुड़दे ने। इस तरह मैं देखे ने घबरा के, ஆகிரி ஸ்டேஜ் இப்ப முடிதானே, கவராக்கு இப்ப இது மௌத்தம் உள்ளக்கு சீசகன் சாவதே. ஜத மை ஆன் லகா மெனு லாலமன் ஐ ஹுன் சௌதா ஹஃப்தா ஆன் லகா ஹரியானா நார்னோல் தோ இக் மாதா ஆயி ஓதே நாள் ஓதா பதி ஆயா தோ பச்சே சன் சோட்டே சோட்டே ஆக்கே மெனு கேன் லகி கியானே ஜி ஹரியானவி போல் தி சி ஹிந்தி பை தோடி ரோஸ் தி கதா ஜோ டிவி தே ஹுந்தி மை சுன கே ஜப் கரன் லக் பை சி தே மேரி தே மௌத் ஆன் லகி சி. ਮੈਂ ਕਿਹਾ ਨਹੀਂ ਮੌਤ ਮਨ ਦੀ ਆਉਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬੜੀ ਕਹਿੰਦਾ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ ਤੋਂ ਰਸ ਵੀ ਨਹੀਂ ਹੈ ਮੈਂ ਦੁਖੀ ਹਾਂ ਬੜੀ ਪਰ ਮੇਰੀ ਤੇ ਮੌਤ ਆਉਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮਨ ਦੀ ਮੌਤ ਆਉਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਦਰਖਤ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤੂੰ ਪਰਮਾਤਮਾ ਬਣ ਜਾਂਦਾ ਹੈ ਮਿਟਣ ਤੂੰ ਜ਼ਰੂਰ ਲੱਗੀ ਸੀ ਪਰ ਪਰਮਾਤਮਾ ਹੋ ਜਾਣੀ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਹੂ ਹੋਆ ਸਿਹਤ ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਟਿਆਈ ਹੈ ਹੂ ਬ ਉਸ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਵਿੱਚ ਇਸ ਤਰ੍ਹਾਂ ਹੁੰਦਾ ਇੱਕ ਕਾਲਕ ਜਿਹਾ ਸਾਹਮਣੇ ਆ ਜਾਂਦੀ ਮਨੁੱਖ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾਉਣ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਹੈ ਜੋ ਕੁਝ ਹੁੰਦਾ ਹੋਣ ਦੋ ਗੰਢ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ ਆਵਾਂ ਉਹਦੇ ਰੋਮ ਰੋਮ ਦੇ ਚੱਲਦਾ ਗੁਰਮੁਖ ਰੋਮ ਰੋਮ ਹਰ ਦੇ ਉਹਦੀ ਹਰ ਰੋਮ ਰਸਨਾ ਬਣ ਜਾਂਦੀ ਐਸੇ ਸੂਰਤ ਵਿੱਚ ਉਹ ਕਹਿ ਸਕਦਾ ਮੈਂ ਤੇ ਪਰਮਾਤਮਾ ਹੋ ਗਿਆ ਬੂੰਦ ਸਾਗਰ ਹੋ ਗਈ ਸਾਗਰ ਦੇ ਚਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਹੈ ਜਿੰਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਈ ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿਤਨੇ ਚਿਰ ਤੱਕ ਸਾਗਰ ਦੇ ਚਲੀਨ ਨਹੀਂ ਹੋਇਆ ਸਾਗਰ ਦੇ ਚਲੀਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲ ਨਦੀ ਵੀ ਗਈ ਥੇਮ ਵੀ ਖਤਮ ਹੋ ਗਿਆ ਸਾਗਰ ਹੀ ਸਾਗਰ ਹੈ ਬੂੰਦ ਪਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਾਰਤ ਵਿੱਚ ਐਸਾ ਦਾਅਵਾ ਕਰਦੇ ਰਹਿਣੇ ਕਬੀਰ ਨੇ ਦਾਅਵਾ ਕੀਤਾ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰ ਏਕ ਬਹਿ ਹੈ ਕੋਈ ਨਾ ਸਕੇ ਪਛਾਣੀ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ ਨਾਨਕ ਦੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਇਸਲਾਮੀ ਦੁਨੀਆਂ ਚ ਹੋਇਆ ਮਨਸੂਰ ਪਰ ਇਸਲਾਮ ਇਸ ਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਾਰਾ ਦੀ ਗੱਲ ਹੈ ਮਿਸਰ ਦਾ ਕਾਰਾ ਇੱਕ ਦਿਨ ਇਹਦੀ ਗੰਢ ਖੁੱਲ ਗਈ ਅਭਿਆਸੀ ਬੜਾ ਸੀ ਸਾਰੀ ਸਾਰੀ ਰਾਤ ਅੱਲਾਹੋ ਅੱਲਾਹੋ ਅੱਲਾਹੋ ਜਪਦਾ ਸੀ ਖੇਡ ਬਣ ਗਈ ਮੁਰਸ਼ਦ ਇਸਦਾ ਕੋਲ ਬੈਠਾ ਸੀ ਜੈਸੇ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲੱਗਾ ਅਨਲ ਹੱਕ ਅਨਲ ਹੱਕ ਹੱਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ ਮੈਂ ਰਾਮ ਦਾ ਰੂਪ ਹੋ ਗਿਆ ਰਾਮ ਕਬੀਰਾ ਏਕ ਬੈ ਇੰਜ ਕਹਿ ਉੱਠਾ ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲੱਗਾ ਅੱਜ ਆਖਿਆ ਹੀ ਫਿਰ ਨਾ ਆਖੀ ਠੀਕ ਹੈ ਅੱਜ ਤੂੰ ਸਰੂਰ ਚ ਕਹਿ ਗਿਆ ਫਿਰ ਨਾ ਆਖੀ ਕਾਰਨ ਇਸਲਾਮ ਵਿੱਚ ਕਾਫਰ ਕਹਿੰਦੇ ਨੇ ਇਹ ਖੁਦਾ ਦੀ ਬਰਾਬਰੀ ਕਰਦਾ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰ ਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪਰਮਾਤਮਾ ਦਾ ਨਾਮ ਮਨੁੱਖ ਹੋਏਗਾ ਪਰਮਾਤਮਾ ਹਰ ਕਾ ਭਗਤ ਸੋ ਹਰ ਹੀ ਜਿਹਾ ਸੰਤ ਰਾਮ ਮੈਂ ਵੇਦ ਕਛ ਨਾ ਏਕ ਜਨ ਕਈ ਮੈਂ ਲਾਖ ਕਰੋ ਰੀ ਖੈਰ ਮੁਕਤਸਰ ਮੈਂ ਅਰਜ਼ ਕਰਾਂ ਜ਼ੁਨੈਦ ਕਹਿਣ ਲੱਗਾ ਤੈਨੂੰ ਪਤਾ ਹੈ ਕਾਫਰ ਦੀ ਸਜ਼ਾ ਸਜ਼ਾਏ ਮੌਤ ਹੈ ਤੂੰ ਫਿਰ ਨਾ ਆਖੀ ਮਨਸੂਰ ਕਹਿੰਦਾ ਅੱਛਾ ਮੇਰੇ ਮੁਰਸ਼ਦ ਨਹੀਂ ਆਖਾਂਗਾ ਨਹੀਂ ਆਖਾਂਗਾ ਜ਼ੁਨੈਦ ਕਹਿੰਦਾ ਨਹੀਂ ਮੈਂ ਤੇਰੇ ਸੁਭਾਅ ਨੂੰ ਜਾਣਦਾ ਤੂੰ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ ਨਹੀਂ ਕਹੇਗਾ ਅਗਰ ਕਹੇਗਾ ਤੇ ਸਿਰਫ ਡੇਰੇ ਦੇ ਵਿੱਚ ਮੇਰੇ ਆਸ਼ਰਮ ਵਿੱਚ ਡੇਰੇ ਤੋਂ ਬਾਹਰ ਨਹੀਂ ਕਹੇਗਾ ਕਿਧਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਦ ਨੇ ਕਿਹਾ ਕਸਮੇ ਖੁਦਾ ਨਹੀਂ ਕਵਾਂਗਾ ਨਹੀਂ ਕਵਾਂਗਾ ਦਸ ਬਾਰਾਂ ਦਿਨ ਲੰਘੇ ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ, ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ। ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਜਿਵੇਂ ਸਾਡੇ 'ਚ ਮਰਿਆਦਾ, ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਉਣਾ। ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ, ਸਾਰਿਆਂ ਨੂੰ ਦਾਵਤਨਾਮੇ ਭੇਜਿਆ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ। ਅੰਦਾਜ਼ਨ ਇਤਿਹਾਸ ਦੇ 'ਚ ਐਸਾ ਹੈ 50-55 ਦੇ ਕਰੀਬ ਸਨ। ਜ਼ੁਨੈਦ ਨੂੰ ਵੀ ਉਚੇਚਾ ਹੈ ਦਾਵਤਨਾਮਾ ਆਇਆ ਵੀ ਪਹੁੰਚਣਾ, ਕਿਉਂਕਿ ਜ਼ੁਨੈਦ ਵੱਡੇ ਫਕੀਰਾਂ 'ਚ ਗਿਣਿਆ ਜਾਂਦਾ ਸੀ। ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ, ਤੇ ਕਹਿਣ ਲੱਗਾ, ਬੇਟਾ ਮਨਜ਼ੂਰ, ਰੋਟੀ ਤੇ ਤੂੰ ਵੀ ਖਾਣੀ ਆਉਣੀ ਹੈ, ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ, ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ, ਤੂੰ ਚੱਲ ਮੇਰੇ ਨਾਲ। ਚੱਲ ਪਿਆ। ਹੁਣ ਇਤਨੇ ਸਾਰੇ ਫਕੀਰ ਬੈਠੇ, ਉਹਦੇ ਵਿਚਕਾਰ ਬਾਦਸ਼ਾਹ ਬੈਠਾ ਸੀ, 10 ਤਰਫਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ ਢੰਗ ਹੈ, ਸਾਰਿਆਂ ਦੇ ਅੰਦਰ ਭਾਂਡੇ ਰੱਖੇ ਜਾ ਰਹੇ ਸਨ ਸਾਰਿਆਂ ਦੇ। ਅੱਗੋਂ ਬਸ ਮੈਂ ਸਮਾਪਤ ਕਰਦਾ, ਇਤਨੇ ਫਕੀਰ ਆਉਣ ਤੇ ਗੱਲ ਤੇ ਰੱਬ ਦੀ ਚਲੇਗੀ ਨਾ, ਖੁਦਾ ਦੀ ਚਲੇਗੀ। ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ, ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ, ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ, ਤਿਆਰੀ ਹੋਵੇ। ਜਦ ਤਿਆਰੀ ਨਾ ਹੋਵੇ, ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ, ਅੱਜ ਮੇਰਾ ਮਨ ਤਿਆਰ ਨਹੀਂ ਹੈ, ਤੇ ਮਨ ਤਿਆਰ ਨਹੀਂ ਹੈ ਐਵੇਂ ਜ਼ਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ। ਜਦ ਵਾਰੀ ਆਈ ਜ਼ੁਨੈਦ ਦੀ, ਉਸ ਦਿਨ ਮਨ ਉਸਦਾ ਤਿਆਰ ਸੀ। ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਉਹਨੇ ਜਦ ਗਹਿਰਾਈ 'ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਕੋਲ ਬੈਠਾ ਸੀ ਮਨਸੂਰ, ਨਿਕਲ ਗਿਆ ਆਨਲ ਹੱਕ, ਆਨਲ ਹੱਕ, ਆਨਲ ਹੱਕ। ਕਾਜ਼ੀ ਵੀ ਬੈਠਾ, ਨਵਾਬ ਵੀ ਬੈਠਾ, ਗੁੱਸੇ 'ਚ ਆਇਆ ਨਵਾਬ ਜ਼ੁਨੈਦ ਨੂੰ, ਕਹਿੰਦਾ ਕਾਫ਼ਰ ਨਾਲ ਰੱਖਿਆ ਤੂੰ, ਇਹ ਚੇਲੇ ਕੇ ਹੀ ਰੱਖੇ ਨੇ, ਕਾਫ਼ਰ ਰੱਖੇ ਨੇ ਤੂੰ, ਕਾਫ਼ਰ ਨੂੰ ਇੱਥੇ ਲੈ ਕੇ ਆਇਆ, ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਭ੍ਰਸ਼ਟ ਕਰ ਦਿੱਤਾ, ਕਾਫ਼ਰ ਨੂੰ ਲੈਂਦਾ। ਮਨਸੂਰ ਪਕੜਿਆ ਗਿਆ। ਮੁਖਤਸਰ ਮੈਂ ਅਰਜ਼ ਕਰਾਂ, 15 ਦਿਨ ਉਸ 'ਤੇ ਮੁਕੱਦਮਾ ਚੱਲਿਆ, 16ਵੇਂ ਦਿਨ ਸਜ਼ਾ ਸੁਣਾਈ ਗਈ, ਇਹਨੂੰ ਸੂਲੀ 'ਤੇ ਚਾੜੋ, ਅਤੇ ਸੂਲੀ 'ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ। ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ, ਫਿਰ ਕਿਸੇ ਵਕਤ ਬਾਅਦ 'ਚ। ਜਿਸ ਵਕਤ ਇਸ ਨੂੰ ਸੂਲੀ 'ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ, ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਭੀੜ ਦੇ 'ਚ, ਮਨਸੂਰ ਦੇ ਕੋਲ ਗਿਆ। ਉਹਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ, ਮਨਸੂਰ ਇਹ ਮੇਰੇ ਬੱਚੇ, ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਝ ਲੱਗਦਾ ਜਿਵੇਂ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ, ਇਤਨਾ ਸਵਾਬਸ਼ੀਲ ਹੋ ਜਾਣਾ, ਇਹ ਵੀ ਇੱਕ ਗੁਨਾਹ ਹੈ, ਮੈਨੂੰ ਇਸ ਤਰ੍ਹਾਂ ਲੱਗਦਾ। ਭੀੜ ਪਾਗਲਾਂ ਦੀ, ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ, ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਵੀ ਕਹਿੰਦਾ, ਮੇਰੇ ਮੁਰਸ਼ਦ, ਮਰੇ ਹੋਏ ਨੂੰ ਕੀ ਬਚਾਉਣਾ, ਸਰੀਰ ਤੇ ਹੈ ਹੀ ਮੁਰਦਾ, ਇਹਨੂੰ ਕੀ ਬਚਾਉਣਾ, ਤੇ ਮਨਸੂਰ ਨੂੰ ਕੌਣ ਮਾਰ ਸਕਦਾ। ਜ਼ੁਨੈਦ ਕੋਲ ਗੱਲ ਰਹੀ ਨਹੀਂ ਗਈ, ਕਹਿੰਦੇ ਗੱਲ ਸੁਣ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਅਨਲ ਹੱਕ ਨਹੀਂ ਕਵਾਂਗਾ, ਤੂੰ ਕਿਹਾ ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ, ਬਸ ਇਤਨਾ ਮੈਂ ਇਹ ਵੀ ਪੁੱਛਣਾ। ਠੀਕ ਹੈ, ਇਸ ਤੋਂ ਬਾਅਦ ਤੂੰ ਰਹੇਗਾ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ। ਅੱਖਾਂ ਭਰੀਆਂ ਨੇ ਮਨਸੂਰ ਦੀਆਂ, ਐ ਮੇਰੇ ਮੁਰਸ਼ਦ, ਮੈਂ ਕੌਣ ਆਉਂਦਾ ਖੁਦਾ ਦੀ ਕਸਮ ਤੋੜਨ ਵਾਲਾ, ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ, ਅਨਲ ਹੱਕ, ਤੂੰ ਵਿਚਾਰਾ ਮਨਸੂਰ ਕੀ ਕਰੇ। ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ 'ਚ ਘਟਨਾ ਘਟੀ, ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ 'ਤੇ ਰੱਖ ਦਿੱਤਾ। ਤੂੰ ਠੀਕ ਕਹਿੰਦਾ, ਖੁਦਾ ਬੋਲਿਆ, ਤੂੰ ਨਹੀਂ ਬੋਲਿਆ। ਸਾਹ 'ਚ ਭਇਓ ਅਨ ਕਤੇ ਨਾ ਜਾਈ, ਕਬੀਰ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਣੀ ਸੰਗ ਪਾਣੀ। ਮਨੁੱਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ, ਗੋਬਿੰਦ 'ਚ ਗੋਬਿੰਦ ਹੋਣਾ ਹੀ ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਜਿੱਥੋਂ ਆਇਆ ਜਿੱਤ ਦੁਆਰੇ ਉਭਰੇ, ਤਿੱਥੇ ਲਿਓ ਉਵਾਰ, ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚੇ ਤੇ ਯਾਤਰਾ ਸਫਲ ਹੈ, ਨਹੀਂ ਤੇ ਨਹੀਂ। ਸਫਲ ਸਫਲ ਬਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਦਾ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ, ਇਸੇ ਜੀਵਨ ਵਿੱਚ ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ। परम अवस्था नूं असीं प्राप्त कर सकी। भुल चुक दी क्षमा, सारयां दा धन्नवाद। वाहिगुरु जी का खालसा, वाहिगुरु
1: बोले सो।

ਸੋਹਣਾ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ।